0: ਨਾਨਕ ਮੇਰ ਸਰੀਰ ਕਾ ਇਕ ਰਥ ਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ ਬੁਝੇ ਤਾਹੇ ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾਹੋ ਤ੍ਰਿਤੇ ਰਥ ਜਤੇ ਕਾ ਜੋਰ ਅਗੇ ਰਥ ਵਾਹੋ ਦੁਆਪੁਰ ਰਥ ਪੇ ਕਾ ਸਤ ਅਗੇ ਰਥ ਵਾਹੋ ਕਲ ਜੁਗ ਰਥ ਅਗਨ ਕਾ ਕੂੜ ਅਗੇ ਰਥ ਵਾਹੋ ਮੰਗਲਾ ਪਹਿਲਾ
1: ਸਾਮ ਕਹਿ ਸੇ ਤੰਬਰ ਸਵਾਮੀ ਸਚ ਮੈਂ ਅਛੈ ਸਚ ਰਹਿ ਸਭ ਕੋ ਸੱਸ ਮਾਵੈ ਰਿਗ ਕਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਸੂਰ ਨਾਏ ਲਿਆ ਪ੍ਰਾਛਤ ਜਾਏ ਨਾਨਕ ਤੋਂ ਮੁਖ ਅੰਦਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕੱਲ ਮੈਂ ਬੇਦ ਅਥਰਵਣ ਹੁਆ ਨਾਉ ਖੁਦਾਈ ਅਲੋ ਪਿਆ ਨੀਲ ਬਸਤਰਲੇ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੈ ਤਿੰਨ ਚਾਰ ਵਿਚਾਰ ਭਾਉ ਭਗਤ ਕਰਨੀ

ਸਿਮਰੁਖ ਸੁਰਾਏ ਰਾਂ ਦਿਰਗਤ ਮੁੱਚ ਓ ਜਿਆਵਿਆਸ ਕਰ ਜਾਏ ਨਿਰਸ ਕਿਤ ਫਲ ਪਿਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਟਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ

ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਹੀ ਸੋਚ ਹਮੇਸ਼ਾ ਹੀ ਜੀਵਨ ਨੂੰ ਪਰਮਾਤਮਾ ਦੇ ਮਾਰਗ 'ਤੇ ਤੋਰਨਾ ਹੀ ਹੈ।

ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਕਾਟੇ ਵਾਧੇ ਚੱਲਦੇ ਰਹਿਣੇ, ਸ਼ੁਕਰ ਕਰੋ ਚੱਲਦੇ ਸਾਹਾਂ ਦਾ। ਜੋ ਕਿਸਮਤ ਵਿੱਚ ਉਹ ਆਪੇ ਮਿਲ ਜਾਓ, ਕੋਈ ਫਾਇਦਾ ਨਹੀਂ ਹੈ ਬਹੁਤੀਆਂ ਸਲਾਹਾਂ ਦਾ।

ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ। ਦੇਖੋ, ਆਪਾਂ ਕਈ ਵਾਰ ਨਾ ਰੁਲੀਆ ਰਾਮ ਜੀ ਗੱਲ ਕਰਦੇ ਹੁੰਦੇ ਹਾਂ ਕਿ ਅਸੀਂ ਆਪਣੇ ਵੀ ਟੈਸਟ ਕਰਾਉਂਦੇ
0: ਹਾਂ,
1: ਪਤਾ ਲੱਗਦਾ ਸਾਨੂੰ,
0: ਬਿਲਕੁਲ
1: ਪੂਰੀ ਰਿਪੋਰਟ ਰੱਖੀ ਦੀ ਹੈ,
0: ਘਾਟ ਵੱਧ ਦਾ ਪਤਾ ਲੱਗ ਜਾਂਦਾ।
1: ਹਾਂ, ਇੱਦਾਂ ਜ਼ਮੀਨ ਦੇ ਵੀ ਇੱਕ ਜਿਹੜੀ ਆ, ਇੱਕ ਆਪਾਂ ਬੇਸ਼ੱਕ ਬੇਜਵਾਨੇ ਹਾਂ ਪਰ ਉਹਦੀ ਵੀ ਪਤਾ ਹੋਣਾ ਚਾਹੀਦਾ ਵੀ ਸਿਹਤ ਕਿੱਦਾਂ ਦੀ ਹੈ।
0: ਦੇਖੋ ਜੀ, ਇਹ ਤਾਂ ਬੜਾ ਮੌਕੇ ਦੀ ਜਿਹੜੀ ਆਪਾਂ ਸੰਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ, ਬੜਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਕਿਉਂਕਿ ਅਸੀਂ ਫਸਲਾਂ ਤਾਂ ਬੇਸ਼ੁਮਾਰ, ਫਸਲੀ ਘਣਤਾ ਇੰਨੀ ਜ਼ਿਆਦਾ ਹੋ ਗਈ ਹੈ,
1: ਸਾਹ ਲੈਣ ਦਿੰਦੇ ਖੇਤ ਨੂੰ,
0: ਸੋ ਇਸ ਕਰਕੇ ਜੇ ਹੁਣ ਉਹਨੂੰ ਸਾਹ ਨਹੀਂ ਆਊਗਾ ਤੇ ਭਾਈ ਸਾਹ ਨਹੀਂ ਵੀ ਲੈਣ ਦੇਣਾ, ਤੇ ਪਰ ਉਹਦਾ ਸਾਹ ਆਉਂਦਾ ਰਹੇ, ਇੰਨਾ ਕੁ ਜ਼ਰੂਰ ਜਿਹੜੀ ਆਪਾਂ ਨੂੰ ਤਕੱਲਫ ਕਰਨਾ ਪੈਣਾ ਹੈ।
1: ਹਾਂ ਬਿਲਕੁਲ ਬਿਲਕੁਲ ਜੀ। ਅਤੇ ਹੁਣ ਤਾਂ ਦੇਖੋ ਰੁਲੀਆ ਰਾਮ ਜੀ, ਕਿ ਕਾਰਡ ਬਣ ਜਾਂਦਾ ਜੀ ਜ਼ਮੀਨ ਦਾ, ਪੂਰੀ ਜਾਣਕਾਰੀ
0: ਬਣਦਾ ਜੀ,
1: ਤਾਂ ਕਿ ਪੂਰੀ ਆਪਾਂ ਨੂੰ ਪਤਾ ਹੋਵੇ ਕਿ ਜਿਹੜੇ ਖੇਤ ਵਿੱਚ ਆਪਾਂ ਕੋਈ ਫਸਲ ਬੀਜ ਰਹੇ ਹਾਂ ਉਹ ਕਿਹੜੇ ਤੱਤ ਦੀ ਕਿੰਨੀ ਘਾਟ ਆ। ਕਈ ਵਾਰ ਕੀ ਹੁੰਦਾ ਕਿ ਆਪਾਂ ਦੇਖੋ ਪਤਾ ਨਹੀਂ ਲੱਗਦਾ, ਕਈ ਵਾਰ ਛੋਟੇ ਤੱਤ ਦੀ ਘਾਟ ਆ ਜਾਂਦੀ ਹੈ, ਕੋਈ ਵੱਡੇ ਤੱਤ ਦੀ ਘਾਟ ਦਾ ਪਤਾ ਰਹਿੰਦਾ, ਪਰ ਛੋਟੇ ਜਿਹੜੇ ਸੂਖਮ ਤੱਤ ਆ ਨਾ ਉਹਨਾਂ ਦੀ ਘਾਟ ਵੀ ਬੜੀ ਮਹੱਤਵਪੂਰਨ ਹੈ ਕਿ ਉਹ ਵੀ ਆਪਣੇ ਝਾੜ 'ਤੇ ਅਸਰ ਪਾਉਂਦੀ ਆ।
0: ਇਹ ਤਾਂ ਦੇਖੋ ਐਸੀ ਚੀਜ਼ ਹੈ ਵੀ ਨਾਲੇ ਪੁੰਨ ਨਾਲੇ ਫਲੀਆਂ, ਇੱਕ ਤਾਂ ਦੇਖੋ ਤੁਹਾਡਾ ਖਰਚਾ ਘੱਟਦਾ ਹੈ, ਕਿਉਂਕਿ ਬੇਲੋੜੇ ਆਪਾਂ ਦੇਖਦੇ ਹਾਂ ਵੀ ਬੇਲੋੜੀਆਂ ਖਾਦਾਂ, ਬਹੁਤ ਸਾਰੀਆਂ ਚੀਜ਼ਾਂ, ਜਿੱਦਾਂ ਤੱਤਾਂ ਦੀ ਗੱਲ ਕੀਤੀ ਹੈ, ਜੇ ਕਿ ਸਾਡੀ ਪੈਲੀ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤਾਂ ਅਸੀਂ ਪਾਵਾਂਗੇ ਤਾਂ ਉਹਦਾ ਕੋਈ ਫਾਇਦਾ ਹੋਣਾ ਨਹੀਂ ਹੈਗਾ ਨਾ,
1: ਉੱਦਾਂ ਹੀ ਪਈ ਰਹਿੰਦੀ ਹੈ,
0: ਉੱਦਾਂ ਹੀ ਪਈ ਰਹਿੰਦੀ ਹੈ। ਸੋ ਇਸ ਕਰਕੇ ਜਿਹੜਾ ਮਿੱਟੀ ਪਰਖ ਦਾ ਮਤਲਬ ਔਰ ਮਕਸਦ ਇਹੀ ਹੈ ਕਿ ਖੇਤੀ ਖਰਚੇ ਜਿਹੜੀਆਂ ਖੇਤੀ ਲਾਗਤਾਂ ਵੱਧਦੀਆਂ ਪਈਆਂ ਉਹਨੂੰ ਘਟਾਇਆ ਜਾਵੇ, ਕਿਉਂਕਿ ਲਾਗਤ ਸਾਡੀ ਜ਼ਿਆਦਾਤਰ ਜਿਹੜੀ ਖਾਦਾਂ 'ਤੇ ਆਉਂਦੀ ਹੈ, ਦਵਾਈਆਂ 'ਤੇ ਆਉਂਦੀ ਹੈ, ਤਾਂ ਇਹ ਬੜਾ ਜ਼ਰੂਰੀ ਹੈ। ਭੂ ਪਰਖ ਪ੍ਰਯੋਗਸ਼ਾਲਾਵਾਂ ਬਣੀਆਂ ਹੋਈਆਂ ਨੇ, ਹੈ ਨਾ, ਖੇਤੀਬਾੜੀ ਮਹਿਕਮਾ ਜ਼ਰਾਇਤ ਦਾ ਮਹਿਕਮਾ ਹੈ, ਖੇਤੀਬਾੜੀ ਯੂਨੀਵਰਸਿਟੀ

0: ਇੰਡਸਟਰੀ ਹੈ, ਇਹੀ ਹੈ ਕਿ ਤੁਸੀਂ ਕਿਹੜੀ ਫਸਲ ਹੈ ਨਾ। ਜਿੱਦਾਂ ਕਈ ਸਾਡੇ ਕਿਸਾਨ ਵੀਰ ਹੈ ਉਹ ਭਾਈ ਬਾਗਾਂ ਦਾ ਕੰਮ ਕਰਦੇ ਆ, ਉਹਨਾਂ ਨੂੰ ਬਾਗਾਂ ਲਈ ਮਿੱਟੀ ਪਰਖ ਜਿਹੜੀ ਕਰਾਉਣੀ ਆ ਆਪਾਂ ਨੇ, ਉਹਦਾ
1: ਤਰੀਕਾ ਵੱਖਰਾ,
0: ਤਰੀਕਾ ਵੱਖਰਾ ਹੈ, ਅਤੇ ਜਿਹੜੀ ਫਸਲੀ ਹੈ ਉਹਦਾ ਤਰੀਕਾ ਵੱਖਰਾ, ਬਸ ਇੰਨਾ ਕੁ ਫਰਕ ਹੈ। ਪਰ ਮਿੱਟੀ ਪਰਖ ਜਿਹੜਾ ਹੈ ਬੜਾ ਇੱਕ ਅਹਿਮ ਜਿਹਨੂੰ ਅਸੀਂ ਕਹਿ ਸਕਦੇ ਹਾਂ ਕੰਮ ਹੈ, ਔਰ ਇਹ ਸਾਨੂੰ ਕਰਾਉਣਾ ਚਾਹੀਦਾ ਹੈ। ਇਹਦੇ ਨਾਲ ਸਾਡਾ ਹੀ ਫਾਇਦਾ ਹੈ ਅਤੇ ਨੁਕਸਾਨ ਜਿਹੜਾ ਉਹ ਨਾ ਮਾਤਰ, ਕੋਈ ਨੁਕਸਾਨ ਤਾਂ
1: ਕੋਈ ਨੁਕਸਾਨ ਨਹੀਂ ਜੀ, ਫਾਇਦਾ ਹੀ ਫਾਇਦਾ ਆ।
0: ਹਾਂ
1: ਇਹ ਤਾਂ ਦੇਖੋ ਹੁਣ ਆਪਾਂ ਕਹਿੰਦੇ ਹਾਂ ਵੀ ਆਹ ਸਮਾਂ ਬੜਾ ਢੁਕਵਾਂ,
0: ਹਾਂ
1: ਕਿ ਸਾਡੇ ਕੋਲ ਇੱਕ ਫਸਲ ਆਪਾਂ ਵੱਢ ਦੇਣੇ, ਦੂਜੀ ਫਸਲ ਬੀਜਣ ਥੋੜ੍ਹਾ ਸਮਾਂ ਹੈ,
0: ਖੇਤ ਵਿਹਲਾ ਹੋ ਜਾਂਦਾ
1: ਉਹ ਸਮੇਂ ਦੇ ਦੌਰਾਨ। ਪਰ ਜਿਹੜਾ ਮਿੱਟੀ ਦਾ ਨਮੂਨਾ ਲੈਣਾ ਰੁੜੀਆ ਰਾਮ ਜੀ, ਇਹ ਬੜਾ ਮਹੱਤਵਪੂਰਨ ਹੈ।
0: ਬਿਲਕੁਲ ਬਿਲਕੁਲ,
1: ਕਿ ਉਹ ਤੁਹਾਡੇ ਖੇਤ ਨੂੰ ਪੂਰੇ ਪੂਰੇ ਖੇਤ ਨੂੰ ਉਹਦਾ ਆਪਾਂ ਨੂੰ ਦਿਖਾਉਂਦਾ ਹੋਵੇ,
0: ਦਰਸਾਉਂਦਾ ਹੋਵੇ। ਸਹੀ ਗੱਲ,
1: ਕਿਉਂਕਿ ਇਹ ਨਾ ਹੋਵੇ ਕਿ ਆਪਾਂ ਉੱਥੋਂ ਲੈ ਲਓ ਜਿੱਥੇ ਉਹ ਉਪਜਾਊ ਹੋਵੇ,
0: ਨਾ ਜੀ ਨਾ ਨਾ,
1: ਜਾਂ ਜਿੱਥੇ ਆਪਾਂ ਕੋਈ ਰੁੜੀ ਦਾ ਢੇਰ ਲਾਇਆ ਹੋਵੇ ਪਹਿਲਾਂ।
0: ਬਿਲਕੁਲ,
1: ਇਸ ਕਰਕੇ ਇਹ ਆਪਾਂ ਧਿਆਨ ਰੱਖੀਏ ਕਿ ਜਿੱਦਾਂ ਐਲ ਸ਼ੇਪ ਕਹਿੰਦੇ ਆ ਨਾ, ਵੀ ਸ਼ੇਪ ਦਾ ਇੱਕ ਆਪਾਂ ਕੱਟ ਮਾਰ ਕੇ ਉਹਦੇ ਕੋਲ ਪਾਈਆ ਕੇ ਮਿੱਟੀ ਲੈਣੀ ਹੁੰਦੀ ਹੈ।
0: ਬਿਲਕੁਲ,
1: ਵੈਸੇ ਤਾਂ ਹੁੰਦਾ ਵੀ ਆਪਾਂ ਸਾਰੇ ਖੇਤ 'ਚੋਂ ਨਾ ਚਾਰ ਪੰਜ ਥਾਵਾਂ ਤੋਂ ਲਓ ਨਮੂਨੇ,
0: ਬਿਲਕੁਲ,
1: ਅਤੇ ਉਹ ਰਲਾ ਲਓ ਅਤੇ ਉਹਦੇ ਵਿੱਚੋਂ ਜਿਹੜਾ ਫਿਰ ਇੱਕ ਹਿੱਸਾ ਅਸੀਂ ਲੈ ਕੇ
0: ਉਹ
1: ਪ੍ਰਯੋਗਸ਼ਾਲਾ ਵਿੱਚ ਭੇਜ ਸਕਦੇ ਹੈਗੇ, ਸਾਫ਼ ਲਿਫਾਫੇ ਵਿੱਚ ਪਾ ਕੇ। ਇਹ ਵੀ ਬੜਾ ਮਹੱਤਵਪੂਰਨ ਹੈ। ਫਿਰ ਉਹਦੇ ਵਿੱਚ ਕੋਈ ਨਿਸ਼ਾਨੀ ਪਾ ਲਓ ਕਿ ਇਹ ਵੀ ਕਿਹੜੇ ਖੇਤ ਦਾ ਨਮੂਨਾ ਆ ਇਹ।
0: ਔਰ ਲਿਖਣਾ ਤਾਂ ਜ਼ਰੂਰੀ ਹੈ ਜੀ, ਲਿਖਣਾ ਤਾਂ ਜ਼ਰੂਰੀ,
1: ਆਪਣਾ ਪੂਰੀ ਜਾਣਕਾਰੀ ਵੀ ਕਿਹੜਾ ਕਿਸਾਨ ਆ, ਕਿਹੜਾ ਖੇਤ ਆ, ਪਹਿਲਾਂ ਕਿਹੜੀ ਫਸਲ ਬੀਜੀ ਸੀ ਲਿਖ ਦਿਓ। ਅਤੇ ਜੇ ਆਪਾਂ ਬਾਗਾਂ ਵਾਸਤੇ ਕਰ ਰਹੇ ਹਾਂ ਤਾਂ ਵੱਖਰੀ ਹੋਊਗਾ ਨਮੂਨਾ ਲੈਣ ਦਾ, ਜਦੋਂ ਕਹਿੰਦੇ ਪੰਜ ਛੇ ਤਿਆਂ ਲੈਣਾ ਪੈਂਦਾ ਹੈ। ਜੇ ਕਲਰਾਠੀ ਜ਼ਮੀਨ ਆ ਉਹ ਸੁਧਾਰ ਕਰਨਾ, ਉਹਦਾ ਵੱਖਰਾ ਤਰੀਕਾ ਹੈ,
0: ਵੱਖਰਾ ਨਮੂਨਾ ਲੈਣਾ ਹੈ। ਦੇਖੋ ਗੱਲ ਉਹੀ ਹੈ ਨਾ ਵੀ ਹੁਣ ਖੇਤੀ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਵਾਰ ਵਾਰ ਇਹ ਗੱਲ ਦਾ ਵੀ ਖੇਤੀ ਭਾਈ ਹੁਣ ਪਹਿਲੇ ਵਾਲਾ ਕਿੱਤਾ ਧੰਦਾ ਨਹੀਂ ਹੈ, ਹੁਣ ਬੜਾ ਵਿਗਿਆਨਕ ਆਧਾਰ ਹੈ ਸਾਡੇ ਕੋਲ, ਵਿਗਿਆਨ ਹੈ ਵੀ ਹੈ, ਐਸੀ ਗੱਲ ਨਹੀਂ ਹੈ, ਸਾਡੇ ਕੋਲ ਵਿਗਿਆਨ ਦੇ ਸਰੋਤ ਬੜੇ ਹੈ। ਸੋ ਇਸ ਕਰਕੇ ਜੇ ਅੱਜ ਵੀ ਆਪਾਂ ਅਲਗਰਜ਼ੀ ਕਰਦੇ ਹਾਂ, ਅੱਜ ਵੀ ਬੇਗੌਰੀ ਕਰਦੇ ਹਾਂ, ਅੱਜ ਵੀ ਉਹੀ ਰਵਾਇਤੀ ਤਰੀਕਿਆਂ ਦੇ ਨਾਲ ਫਸਲਾਂ ਦੱਬੀ ਤੁਰੇ ਜਾਂਦੇ, ਦੱਬੀ ਤੁਰੇ ਜਾਂਦੇ ਹਾਂ, ਉਹਦੇ 'ਚ ਘਾਟਾ ਸਾਡੇ ਪੱਖ 'ਤੇ ਹੋਣਾ ਹੈ।
1: ਉਹ ਤਾਂ ਨਜ਼ਰ ਆਉਂਦਾ ਹੀ ਹੈ ਜਦੋਂ ਆਪਾਂ ਦੇਖੋ ਝਾੜ ਵੀ ਕਈ ਵਾਰ ਘੱਟਦਾ
0: ਘੱਟਦਾ,
1: ਕਈ ਵਾਰ ਆਪਾਂ ਕਹਿੰਦੇ ਯਾਰ ਮਿਹਨਤ ਤਾਂ ਬੜੀ ਕੀਤੀ ਸੀ ਪਰ ਮੁੱਲ ਨਹੀਂ ਪਿਆ,
0: ਮੁੱਲ ਨਹੀਂ ਪਿਆ
1: ਜੀ। ਹੁਣ ਆਪਾਂ ਪੂਰੀ ਖਾਦਾਂ ਵੀ ਪਾਉਂਦੇ ਹੈਗੇ ਹਾਂ ਪਰ ਕਈ ਵਾਰ ਹੁੰਦਾ ਕਿ ਜੇ ਛੋਟੇ ਤੱਤ ਸੂਖਮ ਤੱਤ ਦੀ ਘਾਟ ਆ ਉਹਦੇ ਨਾਲ ਕਈ ਵਾਰ ਵੱਡਾ ਤੱਤ ਵੀ ਨਾ ਪ੍ਰਭਾਵਿਤ ਹੋ ਜਾਂਦਾ ਆ,
0: ਹੋ ਜਾਂਦਾ ਜੀ,
1: ਪੂਰੇ ਅਸਰ ਨਹੀਂ ਮਿਲਦੇ ਜੀ।
0: ਹੁਣ ਤੁਸੀਂ ਖਾਦਾਂ ਦੀ ਗੱਲ ਕੀਤੀ ਹੈ ਵੀ ਚਲੋ ਮਿੱਟੀ ਪਰਖ ਕਰਵਾਉਣਾ ਤਾਂ ਬੜਾ ਅਹਿਮ ਵਿਸ਼ਾ ਹੈ ਔਰ ਆਪਾਂ ਨੂੰ ਕਰਵਾਉਣੀ ਚਾਹੀਦੀ ਹੈ। ਹੁਣ ਆਹ ਜਿਹੜਾ ਸਮਾਂ ਹੈ ਸਾਡੇ ਕੋਲ ਥੋੜ੍ਹੇ ਸਮੇਂ ਦੀਆਂ ਫਸਲਾਂ ਜਿੱਦਾਂ ਆਪਣੇ ਕਹਿ ਨਹੀਂ ਸਕਦੇ ਵੀ ਕਿਉਂਕਿ ਟਾਈਮ ਸਾਡੇ ਕੋਲ ਹੁੰਦਾ ਹੈ, ਫਸਲ ਵਿਹਲੀ, ਖੇਤ ਵਿਹਲਾ ਹੁੰਦਾ ਹੈ, ਕਿਉਂਕਿ ਉਹਦੇ ਨਾਲ ਵੀ ਇੱਕ ਤਾਂ ਸਾਨੂੰ ਦਾਣੇ ਮਿਲ ਗਏ ਹੈ, ਦੂਜਾ ਇਹ ਹੈ ਕਿ ਹਰੀ ਖਾਦ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਹਦੇ ਨਾਲ ਜ਼ਮੀਨ ਦੀ ਤਾਕਤ ਵਧਣੀ ਹੈ, ਤਾਕਤ ਬਣਨੀ ਹੈ, ਉਹ ਮੌਕਾ ਦਿੱਤਾ ਜਾ ਸਕਦਾ ਔਰ ਉਸ ਮੌਕੇ ਨੂੰ ਇਸਤੇਮਾਲ ਕੀਤਾ ਜਾ ਸਕਦਾ,
1: ਆਪਣੇ ਫਸਲ ਚੱਕਰ ਸ਼ਾਮਿਲ ਕਰ ਲਓ ਥੋੜ੍ਹੇ ਸਮੇਂ ਦੀਆਂ ਫਸਲਾਂ,
0: ਬਿਲਕੁਲ ਬਿਲਕੁਲ,
1: ਤਾਂ ਕਿ ਇੱਕ ਤਾਂ ਦੇਖੋ ਜਿਹੜੀ ਜ਼ਮੀਨ ਨੂੰ ਸਾਹ ਆ ਗਿਆ ਅਤੇ ਦੂਸਰਾ ਉਹ ਜਿਹੜਾ ਕਾਰਬਨਿਕ ਮਾਦਾ ਹੁੰਦਾ ਹੈਗਾ ਉਹਦੇ ਵਿੱਚ ਵੀ ਵਾਧਾ ਹੁੰਦਾ ਹੈ,
0: ਹੁੰਦਾ ਜੀ ਹੁੰਦਾ,
1: ਬਜਾਏ ਕਿ ਦੇਖੋ ਹੁਣ ਆਪਾਂ ਇੱਕ ਤਾਂ ਕਹਿੰਦੇ ਹਾਂ ਕਿ ਜਦੋਂ ਡਾਕਟਰ ਕਹੂ ਤਾਕਤ ਦੀਆਂ ਗੋਲੀਆਂ ਖਾਓ,
0: ਆਹੋ,
1: ਅਤੇ ਇੱਕ ਕਹੂ ਦਹੀਂ ਘਿਓ ਖਾਓ ਅਤੇ ਅਸਰ ਤਾਂ ਪੈਣਾ
0: ਪੈਂਦਾ ਹੈ ਜੀ, ਪੈਂਦਾ ਹੈ, ਖਾਲਸ ਚੀਜ਼ ਤਾਂ ਖਾਲਸ ਹੈ ਨਾ। ਹੁਣ ਦੇਖੋ ਇਹ ਸਿਰਫ ਸਾਡੀ ਜਿੱਦਾਂ ਕਹਿ ਸਕਦੇ ਹਾਂ ਨਾ ਵੀ ਇੱਕ ਅਸੀਂ ਕਹਿੰਦੇ ਚੱਲ ਛੱਡ ਯਾਰ ਕਿਹੜਾ ਉਪਰਾਲਾ ਕਰੂਗਾ, ਤੁਸੀਂ ਦੇਖੋ ਬਾਹਣਾ ਦੇ ਬਾਹਣ ਵਿਹਲੇ ਪਏ ਹੈ
1: ਨਾ,
0: ਜਦੋਂ ਆਪਾਂ ਕਟਾਈ ਤੋਂ ਬਾਅਦ ਦੇਖਦੇ ਹਾਂ
1: ਹੁੰਦੇ ਆ
0: ਹੁੰਦੇ ਆ ਨਾ, ਅਤੇ ਉਹਨਾਂ ਦਿਨਾਂ ਦੇ ਵਿੱਚ ਭਾਈ ਵਿਹਲੀ ਕਿਉਂ ਰਹਿ ਗਏ ਹੈ ਨਾ, ਤੁਸੀਂ ਹਰੇ ਬਾਈ ਜਿਹੜੀ ਆ ਉਹ ਪੈਦਾ ਕਰੋ ਉਸ ਟਾਈਮ ਦੇ ਵਿੱਚ। ਤੋ ਇਸ ਕਰਕੇ ਉਹਦਾ ਸਾਡੇ ਲਈ ਵਾਤਾਵਰਨ ਨੂੰ ਵੀ ਫਾਇਦਾ ਹੋਣਾ, ਸਾਡੀ ਜ਼ਮੀਨ ਨੂੰ ਵੀ ਫਾਇਦਾ ਹੋਣਾ ਔਰ ਸਾਨੂੰ ਦਾਣੇ ਵੀ ਮਿਲਣੇ ਹੈ। ਹੁਣ ਦੇਖੋ
1: ਜਿਸ ਤਰ੍ਹਾਂ ਜ਼ਮੀਨ ਦੀ ਸਿਹਤ ਜੇ ਵਧੀਆ ਹੋਏਗੀ ਅਤੇ ਉਹਦੇ ਨਾਲ ਫਸਲ ਵਧੀਆ ਹੋਏਗੀ, ਅਤੇ ਫਸਲ ਵਧੀਆ ਹੋਣ ਨਾਲ ਸਾਡਾ ਹੀ ਫਾਇਦਾ ਆ,
0: ਫਾਇਦਾ ਹੈ ਜੀ। ਕਈ ਕਿਸਾਨ ਵੀਰ ਸਾਡੇ ਜਿਹੜੇ ਸਿਆਣੇ ਆ ਉਹ ਸਾਲ ਦੋ ਸਾਲ ਜਦੋਂ ਲੱਗਦਾ ਹੈ
1: ਕਰਾਉਂਦੇ ਆ,
0: ਮੁਰਗੀਆਂ ਦਾ ਢੇਰ ਵੀ ਪਾਉਂਦੇ ਆ ਨਾ, ਪਰਖ ਵੀ ਕਰਾਉਂਦੇ ਹੈ, ਅਤੇ ਮੁਰਗੀ ਕਿਉਂਕਿ ਮੁਰਗੀ ਦੀ ਜਿਹੜੀ ਢੇਰ ਦੀ ਖਾਦ ਹੈ ਉਹ ਸੰਧੂ ਸਾਹਿਬ ਉਹਦੀ ਜਿਹੜੀ ਗੁਣਵੱਤਾ ਹੈ ਉਹ ਬਹੁਤ ਜ਼ਿਆਦਾ ਹੈ,
1: ਬਹੁਤ ਵਧੀਆ ਹੁੰਦੇ ਆ,
0: ਹੈ ਨਾ,
1: ਖੁਰਾਕ ਦਿੱਤਾ ਨਾ ਭਰਪੂਰ ਹੁੰਦਾ।
0: ਹਾਂ, ਸੋ ਇਸ ਕਰਕੇ ਪਹਿਲੀ ਗੱਲ ਤਾਂ ਉਹੀ ਆ ਜਾਂਦੀ ਹੈ ਕਿ ਦੇਖੋ ਇਹ ਖੁਰਾਕੀ ਤਾਂ ਤੇ ਹੈ, ਜੇ ਆਪਾਂ ਮੁਰਗੀਆਂ ਦੀ ਗੱਲ ਕਰਦੇ ਹਾਂ, ਢੇਰ ਦੀ ਗੱਲ ਕਰਦੇ ਹਾਂ ਜਾਂ ਹਰੀ ਖਾਦ ਦੀ ਗੱਲ ਕਰਦੇ ਹਾਂ, ਇਹ ਸਾਨੂੰ ਦੇਣੇ ਹੀ ਦੇਣੇ ਬਣਦੇ ਹੈ, ਇਹ ਤਾਂ ਅਸੀਂ ਦੇਣੇ ਹੀ ਹੈ। ਬਾਕੀ ਜਿਹੜੇ ਆਪਾਂ ਬਾਜ਼ਾਰੂ ਜਿੱਦਾਂ ਆਪਾਂ ਬਾਜ਼ਾਰਾਂ ਦੇ ਵਿੱਚੋਂ ਲੈ ਕੇ ਆਉਂਦੇ ਹਾਂ ਖਾਦਾਂ ਲੈ ਕੇ ਆਉਂਦੇ ਹਾਂ, ਚਾਹੇ ਛੋਟੇ ਤੱਤਾਂ ਦੀ ਗੱਲ ਕਰ ਲਈਏ, ਵੱਡੇ ਤੱਤਾਂ ਦੀ ਗੱਲ ਕਰ ਲਈਏ, ਉਹ 'ਤੇ ਸਾਡਾ ਸਰਮਾਇਆ ਬਹੁਤ ਵੱਡਾ ਲੱਗਦਾ ਹੈ,
1: ਲੱਗਦਾ
0: ਹੈ, ਉਹਦੀ ਆਪਾਂ ਬੱਚਤ ਕਰਨੀ ਹੈ। ਉਹਦੀ ਬੱਚਤ ਤਾਂ ਹੋਊ ਜੇ ਸਾਨੂੰ ਪਤਾ ਹੋਊ ਕਿ ਸਾਡੀ ਜ਼ਮੀਨ ਨੂੰ ਜਿਹੜੀ ਹੈ ਨਾਈਟ੍ਰੋਜਨ ਦੀ ਕਿੰਨੀ ਮਾਤਰਾ ਚਾਹੀਦੀ ਹੈ, ਫਾਸਫੋਰਸ ਦੀ ਕਿੰਨੀ ਮਾਤਰਾ ਚਾਹੀਦੀ ਹੈ, ਉਹ ਸਾਨੂੰ

0: ਉਹ ਪਰਖ ਤੋਂ ਪਤਾ ਲੱਗਣਾ ਹੈ। ਬਾਕੀ ਜਿਹੜਾ ਤੁਸੀਂ ਅਹਿਮ ਜ਼ਿਕਰ ਕੀਤਾ ਹੈ ਕਿ ਜ਼ਮੀਨ ਦਾ ਸੁਧਾਰ ਵੀ ਕਰਨਾ ਬੜਾ ਜ਼ਰੂਰੀ ਹੈ। ਆਪਾਂ ਦੇਖ ਰਹੇ ਹਾਂ ਕਿ ਚੀਜ਼ ਨੂੰ ਵਰਤੀ ਜਾਂਦੇ ਸਮਰੱਥਾ ਘਟਦੀ ਜਾਂਦੀ ਹੈ, ਤੇ ਉਹਦਾ ਸੁਧਾਰ ਬੜਾ ਹੋਣਾ ਜ਼ਰੂਰੀ,
1: ਬਹੁਤ ਜ਼ਰੂਰੀ ਹੈ ਜੀ। ਦੇਖੋ ਨਾਲ ਮਿੱਟੀ ਦੇ ਨਾਲ ਜੇ ਪਾਣੀ ਵੀ ਪਰਖ ਵੀ ਕਰਵਾ ਲਓ,
0: ਜ਼ਰੂਰੀ ਹੈ ਜੀ ਉਹ ਵੀ,
1: ਕਿਉਂਕਿ ਉਹਦੇ ਨਾਲ ਕਈ ਵਾਰ ਦੇਖੋ ਪਾਣੀ ਦਾ ਆਪਣਾ ਨਾ ਪੱਧਰ ਆ ਨਾ ਹੌਲੀ ਹੌਲੀ ਥੱਲੇ ਜਾਂਦਾ ਪਿਆ, ਅਤੇ ਕਈ ਵਾਰ ਇਹੋ ਜਿਹੇ ਤੱਤ ਆਉਂਦੇ ਆ ਜਿਹੜੇ ਜ਼ਮੀਨ ਦੀ ਸਿਹਤ 'ਤੇ ਅਸਰ ਪਾਉਂਦੇ ਆ। ਦੇਖਣ ਨੂੰ ਲੱਗਦਾ ਪਾਣੀ ਠੀਕ ਆ, ਪਰ ਉਹਦੇ ਵਿੱਚ ਕੋਈ ਐਸਾ ਤੱਤ ਹੋ ਸਕਦਾ ਜਿਹੜਾ ਸਾਡੀ ਜ਼ਮੀਨ ਦੀ ਸਿਹਤ 'ਤੇ ਮਾੜਾ ਅਸਰ ਪਾਉਂਦਾ ਹੋਵੇ। ਅਤੇ ਜਿੱਥੇ ਅਸੀਂ 2-4 ਸਾਲ ਬਾਅਦ ਮਿੱਟੀ ਪਰਖ ਕਰਾਉਣੇ ਨਾਲ ਪਾਣੀ ਵੀ ਪਰਖ ਕਰਵਾ ਲਈਏ, ਤਾਂ ਕਿ ਪਤਾ ਲੱਗ ਜਾਵੇ ਸਾਡਾ ਪਾਣੀ ਜਿਹੜਾ ਖੇਤ ਦਾ ਠੀਕ ਆ, ਕੋਈ ਸੁਧਾਰ ਕਰਨ ਦੀ ਲੋੜ ਤਾਂ ਨਹੀਂ।
0: ਬਿਲਕੁਲ ਬਿਲਕੁਲ ਸੰਧੂ ਸਾਹਿਬ, ਕਈ ਵਾਰੀ ਆਪਾਂ ਇਹ ਦੇਖਦੇ ਹਾਂ ਵੀ ਅਸੀਂ ਨੁਕਸ ਤਾਂ ਕਿਤੇ ਹੋਰ ਹੀ ਲੱਭੀ ਜਾਂਦੇ ਹਾਂ, ਪਰ ਹੁੰਦਾ ਕਿਤੇ ਹੋਰ ਹੈ। ਅਸੀਂ ਮਿੱਟੀਆਂ ਪਰਖ ਕਰਵਾ ਲਈਆਂ ਜਾਂ ਫਸਲਾਂ ਦੇ ਉੱਤੇ ਦਵਾਈਆਂ ਛਿੜਕੀ ਜਾਂਦੇ, ਸਾਨੂੰ ਇਹੀ ਨਹੀਂ ਪਤਾ ਸਾਡਾ ਪਾਣੀ ਯੋਗ ਨਹੀਂ ਹੈ ਨਾ। ਇਹ ਵੀ ਬੜਾ ਅਹਿਮ ਪੱਖ ਹੈ ਕਿ ਅਸੀਂ ਪਾਣੀ ਨੂੰ ਬਹੁਤ ਅਣਗੌਲਿਆਂ ਕਰ ਦਿੰਦੇ ਹਾਂ, ਕਿਉਂਕਿ ਬਹੁਤ ਇਲਾਕਿਆਂ ਦੇ ਵਿੱਚ ਪਾਣੀ ਜਿਹੜਾ ਹੈ ਉਹ ਆਪਣੇ ਸਤਰ ਤੋਂ ਗਿਰ ਚੁੱਕਿਆ ਹੈ, ਜਿਹੜਾ ਪੱਧਰ ਫਸਲਾਂ ਲਈ ਹੋਣਾ ਚਾਹੀਦਾ ਹੈ। ਜਿੱਦਾਂ ਆਪਾਂ ਕਹਿੰਦੇ ਵੀ ਪੀਣ ਵਾਲਾ ਪਾਣੀ, ਹੁਣ ਸਰਕਾਰ ਨੇ ਦੇਖੋ ਪਿੰਡਾਂ ਦੇ ਵਿੱਚ ਵਾਟਰ ਬਾਕਸ ਬਣਾਏ ਹੈ, ਉਹਦਾ ਮਤਲਬ ਇਹ ਹੈ ਵੀ ਪਿੰਡਾਂ ਦੇ ਲੋਕਾਂ ਨੂੰ ਪਾਣੀ ਸਾਫ਼ ਸੁਥਰਾ ਮਿਲੇ, ਪੀਣ ਯੋਗ ਪਾਣੀ ਮਿਲੇ, ਅਤੇ ਫਸਲਾਂ ਨੂੰ ਵੀ ਪਾਣੀ ਉਹ ਮਿਲੇ ਜਿਹੜਾ ਪਾਣੀ ਯੋਗ ਹੈ ਫਸਲਾਂ।
1: ਹਾਂ ਬਿਲਕੁਲ ਬਿਲਕੁਲ, ਸਹੀ ਤਰੀਕੇ ਨਾਲ ਜਿਹੜਾ ਪਾਣੀ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ, ਖਾਦਾਂ ਦੀ ਮਿੱਟੀ ਦੀ ਪਰਖ ਕਰਾਉਣੀ ਚਾਹੀਦੀ ਹੈ।
0: ਚੱਲੀਏ ਜੀ,
1: ਜੈ ਹਿੰਦ ਜੀ,
0: ਜੈ ਹਿੰਦ ਜੀ।

ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਸ਼੍ਰੀ ਰਾਮ ਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਨ।

ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਪਰਿਚੇ ਤਹਿਤ ਤੁਹਾਨੂੰ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ ਦੱਸ ਦਈਏ।

ਸਵੇਰੇ 7:02 ਤੇ ਤੁਸੀਂ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਨੀ ਸਵੇਰ ਸੁਣੋਗੇ। 8:40 ਤੇ ਤੁਸੀਂ ਸਰਵਣ ਕਰੋਗੇ ਮਸੀਹੀ ਭਜਨ। 9:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਗਿਆਨ ਵਿਗਿਆਨ। ਇਸ ਪ੍ਰੋਗਰਾਮ 'ਚ ਤੁਸੀਂ ਡਾਕਟਰ ਰਿਸ਼ੀ ਕੁਮਾਰ ਦੀ ਵਾਰਤਾ ਸੁਣੋਗੇ। ਵਿਸ਼ਾ ਹੋਏਗਾ ਵਿਸ਼ਵ ਜੰਗਲੀ ਜੀਵ ਹਫ਼ਤਾ, ਵਿਸ਼ਵ ਪੁਲਾੜ ਹਫ਼ਤਾ। ਵਿਗਿਆਨ ਤੱਤ ਤੇ ਵਿਗਿਆਨ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਢੇ 9 ਵਜੇ ਅਸੀਂ ਪੇਸ਼ ਕਰਾਂਗੇ ਸਾਹਿਤਕ ਰਸਾਲਾ ਸਿਰਜਣਾ। ਇਸ ਪ੍ਰੋਗਰਾਮ 'ਚ ਤੁਸੀਂ ਡਾਕਟਰ ਲਖਵਿੰਦਰ ਜੌਲ ਹੋਣਾ ਦੀ ਅਰਤਿੰਦਰ ਸੰਧੂ ਨਾਲ ਮੁਲਾਕਾਤ ਸੁਣੋਗੇ। ਸਰੋਤਿਆਂ ਦੀ ਫਰਮਾਇਸ਼ ਨੂੰ ਪੂਰਾ ਕੀਤਾ ਜਾਏਗਾ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ ਸਵੇਰੇ 10:02 ਤੇ। 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਦਿਨੇ 12:05 ਤੇ ਬੱਚੇ ਆਪਣਾ ਪ੍ਰੋਗਰਾਮ ਬਾਲ ਜਗਤ ਸੁਣਨਗੇ। ਦੁਪਹਿਰ 1:15 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ 'ਤੇ ਨਸ਼ਰ ਕੀਤੇ ਜਾਣਗੇ।

ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ ਤਹਿਤ ਕਵੀਸ਼ਰੀ। ਕਲਾਕਾਰ ਹੋਣਗੇ ਸੁਖਵਿੰਦਰ ਸਿੰਘ ਸੁਤੰਤਰ, ਕਵੀਸ਼ਰ ਦੇ ਸਾਥੀ। 4:02 'ਤੇ ਪੁਰਾਣੇ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ, ਤਵੇ ਵਾਲਾ ਰੇਡੀਓ। ਸ਼ਾਮ 4:02 'ਤੇ ਤੁਸੀਂ ਸੁਣ ਸਕਦੇ ਹੋ ਇਸ ਪ੍ਰੋਗਰਾਮ ਤਵੇ ਵਾਲਾ ਰੇਡੀਓ ਨੂੰ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30। ਸ਼ਾਮ 5:30 ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਕੰਮ ਦੀਆਂ ਗੱਲਾਂ ਦੇ ਨਾਲ ਨਾਲ ਰਾਕੇਸ਼ ਕੁਮਾਰ ਹੋਣਾ ਕੋਲੋਂ ਪਰਾਲੀ ਸੰਭਾਲਣ ਲਈ ਮਸ਼ੀਨਾਂ ਬਾਰੇ ਜਾਣਕਾਰੀ ਮਿਲੇਗੀ ਅਤੇ ਡਾਕਟਰ GS ਬੇਦੀ ਹੋਣਾ ਵੱਲੋਂ ਸਮਾਜ 'ਚ ਪਸ਼ੂਆਂ ਦੀ ਮਹੱਤਤਾ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। 7:10 'ਤੇ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ। 7:45 'ਤੇ ਸਮਾਂ ਹੋਏਗਾ ਪ੍ਰੋਗਰਾਮ

ਵਗ ਦੇ ਪਾਣੀ ਦਾ ਜਿਸ ਦੇ ਤਹਿਤ ਤੁਸੀਂ ਤਜਿੰਦਰ ਸਿੰਘ ਹੁਣਾ ਦਾ ਕਵਿਤਾ ਪਾਠ ਸੁਣੋਗੇ। ਰਾਤ 8:10 ਤੇ ਤੁਸੀਂ ਸੁਣੋਗੇ ਜਨ ਸੇਵਾ ਸੇ ਦੇਸ਼ ਸੇਵਾ ਤੱਕ। ਰਾਤ 9 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। 9:30 ਰੂਪਕੋ ਕਾ ਅਖਿਲ ਭਾਰਤੀ ਕਾਰਿਆਕ੍ਰਮ ਹਿੰਦੀ ਦੇ ਵਿੱਚ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। 10 ਵਿਵੀਆਂ ਏਸ਼ੀਅਨ ਖੇਡਾਂ ਦੀਆਂ ਮੁੱਖ ਝਲਕੀਆਂ ਪ੍ਰਸਾਰਿਤ ਹੋਣਗੀਆਂ ਅਤੇ 10:20 ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਜਿਹਦੇ 'ਚ ਤੁਸੀਂ ਸੁਣੋਗੇ ਰਾਗ ਹੰਸ ਧਵਨੀ 'ਚ ਸ਼ਾਸਤਰੀ ਗਾਇਨ ਕਲਾਕਾਰ ਹੋਣਗੇ BS ਨਾਰੰਗ ਅਤੇ ਉਸਤਾਦ ਰਸ਼ੀਦ ਖਾਨ ਹੋਣਾ ਕੋਲੋਂ ਤੁਸੀਂ ਠੁਮਰੀ ਆਜ ਰਾਧਾ ਬ੍ਰਿਜ ਚਲੋ ਸੁਣੋਗੇ। ਇਹ ਸਨ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਬਿਲਕੁਲ ਜੀ, ਅਸੀਂ ਸਾਹ ਲੈਣਾ ਤਾਂ ਜ਼ਰੂਰ ਭੁੱਲ ਸਕਦੇ ਹਾਂ, ਲੇਕਿਨ ਭੁੱਲਣਾ ਕੀ ਨਹੀਂ ਹੈ, ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਜਿਹਨੇ ਸਾਹਾਂ ਦੀ ਮਾਲਾ ਸਾਨੂੰ ਬਖਸ਼ੀ ਹੈ। ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਅਤੇ ਬਈ ਗੱਲਬਾਤ ਹੋ ਰਹੀ ਹੈ ਸੋਹਣੀ ਸਵੇਰ ਦੀ, ਸੱਚੀ ਜਦੋਂ ਸਵੇਰ ਚੜ੍ਹਦੀ ਹੈ ਨਾ ਉਦੋਂ ਕਈਆਂ ਦੇ ਹੌਂਸਲੇ ਜਿਹੜੇ ਆ ਉਹ ਬੁਲੰਦ ਹੋ ਜਾਂਦੇ ਹੈ। ਕਈ ਵਾਰੀ ਰਾਤ ਦਾ ਪਿਆ ਹਨੇਰਾ ਸਾਨੂੰ ਅੱਗੇ ਵੇਖਣ ਨਹੀਂ ਦਿੰਦਾ, ਔਰ ਜਿਵੇਂ ਸੂਰਜ ਦੀ ਰੋਸ਼ਨੀ ਚਮਕਦੀ ਹੈ ਜੀਵਨ ਦੇ ਵਿੱਚ, ਉਦੋਂ ਸਾਰੀਆਂ ਹੀ ਚੀਜ਼ਾਂ ਕਹਿੰਦੇ ਸਾਫ਼ ਸਾਫ਼ ਵਿਖਾਈ ਦੇਣ ਲੱਗਦੀਆਂ ਨੇ। ਅਤੇ ਪਰਮਾਤਮਾ ਆਪ ਬਾਂਹ ਫੜ ਕੇ ਉਹਨਾਂ ਲੋਕਾਂ ਨੂੰ ਪਾਰ ਕਰਾ ਦਿੰਦਾ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਦਰਿਆ ਹੈ, ਜਿਨ੍ਹਾਂ ਨੇ ਹਮੇਸ਼ਾ ਨਾਮ ਜਪਣ ਵੱਲ ਧਿਆਨ ਦਿੱਤਾ ਹੁੰਦਾ ਹੈ। ਕਹਿੰਦੇ ਉੱਠ ਬੰਦਿਆਂ ਹੁਣ ਹੋ ਗਈ ਸਵੇਰ, ਹਨੇਰਾ ਲੰਘ ਗਿਆ ਰੋਸ਼ਨੀ ਨੇ ਪਾਇਆ ਘੇਰ। ਉੱਠ ਬੰਦਿਆਂ ਹੁਣ ਹੋ ਗਈ ਸਵੇਰ, ਹਨੇਰਾ ਲੰਘ ਗਿਆ ਰੋਸ਼ਨੀ ਨੇ ਪਾਇਆ ਘੇਰ। ਮੁਸ਼ਕਲਾਂ ਤਾਂ ਆਉਂਦੀਆਂ ਰਹਿਣਗੀਆਂ ਰਾਹਾਂ ਵਿੱਚ, ਤੂੰ ਹੌਸਲੇ ਦੀ ਉਡਾਣ ਨਾਲ ਬਦਲ ਦੇ ਆਪਣੀ ਤਕਦੀਰ ਦਾ ਫੇਰ। ਜੋ ਲੜਦੇ ਨੇ ਉਹ ਇੱਕ ਦਿਨ ਇਤਿਹਾਸ ਬਣਾਉਂਦੇ ਨੇ, ਜੋ ਲੜਦੇ ਨੇ ਉਹ ਇੱਕ ਦਿਨ ਇਤਿਹਾਸ ਬਣਾਉਂਦੇ ਨੇ, ਅਤੇ ਬੈਠੇ ਰਹਿਣ ਵਾਲੇ ਬਸ ਹੱਥ ਮਲਦੇ ਰਹਿ ਜਾਂਦੇ ਨੇ। ਇਸ ਕਰਕੇ ਹਮੇਸ਼ਾ ਕੋਸ਼ਿਸ਼ ਜਿਹੜੀ ਹੈ ਨਾ ਉਹ ਕਰਦੇ ਰਹਿਣੀ ਚਾਹੀਦੀ ਹੈ, ਕੋਸ਼ਿਸ਼ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ। ਕਿਉਂਕਿ ਕਹਿੰਦੇ ਆ ਵੀ ਕੋਸ਼ਿਸ਼ਾਂ ਕਰਨ ਦੇ ਨਾਲ ਇਨਸਾਨ ਥੱਕਦਾ ਨਹੀਂ, ਉਹਨੂੰ ਕਦੀ ਨਾ ਕਦੀ ਮੰਜ਼ਿਲ ਮਿਲਦੀ ਹੈ, ਅਤੇ ਜੇ ਮੰਜ਼ਿਲ ਨਾ ਮਿਲੇ ਤਾਂ ਫਿਰ ਤਜ਼ਰਬਾ ਮਿਲਦਾ ਹੈ। ਔਰ ਇਹ ਤਜ਼ਰਬਾ ਜਿਹੜਾ ਹੈ ਬਹੁਤ ਹੀ ਜ਼ਰੂਰੀ ਹੈ ਜੀਵਨ ਦੇ ਵਿੱਚ ਮੁਸ਼ਕਲਾਂ ਨੂੰ ਔਂਕੜਾਂ ਨੂੰ ਪਾਰ ਕਰਨ ਦੇ ਲਈ। ਇਸ ਕਰਕੇ ਜੋ ਲੜਦੇ ਨੇ ਉਹ ਇੱਕ ਦਿਨ ਇਤਿਹਾਸ ਬਣਾਉਂਦੇ ਨੇ। ਜੀ ਗੱਲ ਹੋ ਰਹੀ ਹੈ ਇਤਿਹਾਸ ਦੀ, ਤਾਂ ਫਿਰ ਜੀ ਚਾਤ ਮਾਰਦੇ ਹਾਂ ਅੱਜ ਦੇ ਇਤਿਹਾਸ, ਯਾਨੀ 4 ਅਕਤੂਬਰ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਕੀ ਕੁਝ ਲੁਕਿਆ ਬੈਠਿਆ ਹੈ। ਜੇ ਅਸੀਂ ਗੱਲ ਕਰੀਏ ਵੀ 4 ਅਕਤੂਬਰ ਆਪਣੇ ਅੰਦਰ ਕੀ ਸਮਾਈ ਬੈਠਾ ਹੈ, ਤਾਂ ਫਿਰ ਸਾਨੂੰ ਯਾਦ ਰੱਖਣਾ ਪਏਗਾ 1957 ਨੂੰ ਜੀ, ਜਦੋਂ ਸਪੁਤਨਿਕ 1 ਦੀ ਵਾਰੀ ਆਈ ਸੀ। ਅੱਜ ਦੇ ਹੀ ਦਿਨ ਦੁਨੀਆ ਵਿੱਚ ਸਪੇਸ ਯੁੱਗ ਦੀ ਸ਼ੁਰੂਆਤ ਹੋਈ ਸੀ, ਜਦੋਂ ਰੂਸ ਜਿਹੜਾ ਕਿ ਸੋਵੀਅਤ ਸੰਘ, ਉਹਨੇ ਦੁਨੀਆ ਦਾ ਪਹਿਲਾ ਸੈਟੇਲਾਈਟ ਸਪੁਤਨਿਕ 1 ਲਾਂਚ ਕੀਤਾ ਸੀ 1977। ਉਹ ਵੀ ਅੱਜ ਦੇ ਦਿਨ ਦੇ ਵਿੱਚ ਇੱਕ ਕਹਿ ਲਓ ਵੀ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ, ਕਿਉਂਕਿ ਭਾਰਤ ਲਈ ਅੱਜ ਦਾ ਦਿਨ ਬਹੁਤ ਮਾਣ ਵਾਲਾ ਹੈ। ਭਾਰਤ ਦੇ ਤਤਕਾਲੀ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਸੰਯੁਕਤ ਰਾਸ਼ਟਰ ਵਿੱਚ ਪਹਿਲੀ ਵਾਰ ਹਿੰਦੀ ਵਿੱਚ ਭਾਸ਼ਣ ਦੇ ਕੇ ਇਤਿਹਾਸ ਰਚਿਆ ਸੀ। ਅਤੇ 1884 ਵੀ ਆਪਣੇ ਅੰਦਰ ਕੁਝ ਲਕੋਈ ਬੈਠਾ ਹੈ ਜੀ। ਜੀ 4 ਅਕਤੂਬਰ ਨੂੰ 1884 ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਆਚਾਰਿਆ ਰਾਮ ਚੰਦਰ ਸ਼ੁਕਲ ਜੀ ਦਾ ਜਨਮ ਦਿਨ ਹੋਇਆ ਸੀਗਾ। ਕਹਿੰਦੇ ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ ਨਾਮ ਰੱਖ ਲਿਆ ਕਾਜ਼ੀ, ਪੜ੍ਹ ਪੜ੍ਹ ਕਿਤਾਬਾਂ ਇਲਮ ਦੀਆਂ ਤੂੰ ਨਾਮ ਰੱਖ ਲਿਆ ਕਾਜ਼ੀ, ਹੱਥ ਵਿੱਚ ਫੜ ਕੇ ਤਲਵਾਰ ਅਤੇ ਨਾਮ ਰੱਖ ਲਿਆ ਗਾਜ਼ੀ, ਮੱਕੇ ਮਦੀਨੇ ਕੁੰਮ ਆਇਆ ਤੂੰ ਨਾਮ ਰੱਖ ਲਿਆ ਹਾਜ਼ੀ, ਉਹ ਬੁੱਲਿਆ ਤੂੰ ਕੀ ਖਟਿਆ ਜੇ ਤੂੰ ਰੱਬ ਨਾ ਕੀਤਾ ਰਾਜ਼ੀ। ਬਿਲਕੁਲ ਜੀ, ਜੇ ਅਸੀਂ ਸਾਰਾ ਕੁਝ ਕਰੀ ਜਾ ਰਹੇ ਹਾਂ ਲੇਕਿਨ ਰੱਬ ਨੂੰ ਨਾਰਾਜ਼ ਕਰ ਰਹੇ ਹਾਂ, ਹੁਣ ਰੱਬ ਨੂੰ ਮਨਾਉਣ ਲਈ ਰੱਬ ਨੂੰ ਪਾਉਣ ਲਈ ਜ਼ਰੂਰੀ ਨਹੀਂ ਹੈ ਵੀ ਅਸੀਂ ਹਰ ਜਗ੍ਹਾ 'ਤੇ ਮੱਥੇ ਟੇਕੀਏ, ਜ਼ਰੂਰੀ ਨਹੀਂ ਹੈ ਵੀ ਅਸੀਂ ਬੈਠ ਜਾਈਏ ਔਰ ਆਪਣਾ ਧਿਆਨ ਲਗਾਈਏ, ਜ਼ਰੂਰੀ ਹੈ ਮਾਨਵਤਾ ਦੀ ਸੇਵਾ ਵੀ ਕਰੀਏ। ਜੇ ਅਸੀਂ ਰੱਬ ਨੂੰ ਰਾਜ਼ੀ ਕਰਨਾ ਚਾਹੁੰਦੇ ਹਾਂ ਤਾਂ ਉਹਦੀ ਬਣਾਈ ਕਾਇਨਾਤ ਨੂੰ ਪਿਆਰ ਕਰਨਾ ਸਿੱਖਣਾ ਪਏਗਾ, ਔਰ ਸਭ ਤੋਂ ਪਹਿਲਾਂ ਜਿਹੜੀ ਜ਼ਿੰਦਗੀ ਦੀ ਦਾਤ ਬਖਸ਼ੀ ਹੈ ਨਾ ਪਰਮਾਤਮਾ ਨੇ, ਉਹਨੂੰ ਵੀ ਤਾਂ ਪਿਆਰ ਕਰਨਾ ਪਏਗਾ। ਐਵੇਂ ਥੋੜ੍ਹੀ ਕਹਿੰਦੇ ਨੇ ਵੀ ਲਵ ਯੂ ਜ਼ਿੰਦਗੀ।

ਕਰਕੇ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਤੁਹਾਡੇ ਕੋਲੋਂ ਕਿਸੇ ਵੀ ਜੀਵ ਨੂੰ ਕੋਈ ਨੁਕਸਾਨ ਨਾ ਪਹੁੰਚੇ। ਦੋਸਤੋ, ਇਸ ਵੇਲੇ ਭਾਰਤ ਦੇ ਵਿੱਚ ਵਾਈਲਡ ਲਾਈਫ ਵੀਕ ਉਹ ਵੀ ਮਨਾਇਆ ਜਾ ਰਿਹਾ ਹੈ। ਜੀ, ਵਾਈਲਡ ਲਾਈਫ ਮਤਲਬ ਜਦੋਂ ਅਸੀਂ ਜੰਗਲੀ ਜੀਵਨ ਦੀ ਗੱਲ ਕਰ ਰਹੇ ਹਾਂ। ਇਹ ਹਫ਼ਤਾ ਸਾਨੂੰ ਯਾਦ ਦਿਵਾਉਂਦਾ ਹੈ ਵੀ ਬਾਘ, ਹਾਥੀ, ਹਿਰਨ, ਮੋਰ ਅਤੇ ਹੋਰ ਬੇਸ਼ੁਮਾਰ ਜੀਵ ਸਾਡੀ ਕੁਦਰਤ ਵਿਰਾਸਤ ਹਨ। ਇੱਕ ਛੋਟਾ ਜਿਹਾ ਕੰਮ ਕਰਨਾ ਅੱਜ ਤੁਸੀਂ, ਜੇ ਤੁਹਾਡੇ ਘਰ ਦੇ ਨੇੜੇ ਕੋਈ ਪੰਛੀ ਪਾਣੀ ਪੀਣ ਆਉਂਦਾ ਹੈ ਤਾਂ ਉਸ ਲਈ ਇੱਕ ਛੋਟਾ ਜਿਹਾ ਬਰਤਨ ਪਾਣੀ ਨਾਲ ਭਰ ਕੇ ਰੱਖੋ, ਕੁਝ ਥੋੜ੍ਹੇ ਜਿਹੇ ਨਾਲ ਰੱਖੋ ਦਾਣੇ, ਹੈ ਨਾ। ਦੇਖਿਓ ਤੁਹਾਨੂੰ ਕਿੰਨਾ ਸਕੂਨ ਮਿਲੇਗਾ। ਔਰ ਜਦੋਂ ਗਰਮੀ ਦੇ ਵਿੱਚ ਜਾਂ ਬੜੀ ਦੇਰ ਤੋਂ ਉੱਡਦਾ ਹੋਇਆ ਪੰਛੀ ਪਾਣੀ ਦੀ ਤਲਾਸ਼ ਵਿੱਚ ਉੱਥੇ ਆਏਗਾ ਔਰ ਉਹਦੀ ਤਲਾਸ਼ ਖਤਮ ਹੋਏਗੀ ਨਾ, ਉਹਦੀ ਪਿਆਸ ਸ਼ਾਂਤ ਹੋਏਗੀ, ਤਾਂ ਬਹੁਤ ਹੀ ਦੁਆਵਾਂ ਤੁਹਾਨੂੰ ਦੇ ਕੇ ਜਾਵੇਗਾ। ਕਈ ਵਾਰੀ ਵੱਡੀਆਂ ਤਬਦੀਲੀਆਂ ਜਿਹੜੀਆਂ ਨੇ ਨਾ ਉਹ ਛੋਟੇ ਕੰਮਾਂ ਨਾਲ ਸ਼ੁਰੂ ਹੁੰਦੀਆਂ ਨੇ, ਅਤੇ ਫਿਰ ਛੋਟਾ ਜਿਹਾ ਕੰਮ ਸ਼ੁਰੂ ਕਰ ਦਿਓ ਅੱਜ ਤੋਂ ਹੀ। ਅੱਜ ਇੱਕ ਹੋਰ ਚੀਜ਼ ਵੀ ਹੈ ਜੀ, 4 ਅਕਤੂਬਰ। ਜੀ ਦੋਸਤੋ, ਅੱਜ ਤੋਂ ਵਰਲਡ ਸਪੇਸ ਵੀਕ ਵੀ ਸ਼ੁਰੂ ਹੋ ਰਿਹਾ। 4 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਮਨਾਇਆ ਜਾਂਦਾ ਹੈ ਵਰਲਡ ਸਪੇਸ ਵੀਕ। ਬਿਲਕੁਲ ਜੀ, ਅੱਜ ਤੋਂ ਲਗਭਗ 69 ਸਾਲ ਪਹਿਲਾਂ 4 ਅਕਤੂਬਰ 1957 ਨੂੰ ਦੁਨੀਆ ਦਾ ਪਹਿਲਾ ਕ੍ਰਿਤਰਿਮ ਉਪਗ੍ਰਹਿ ਸਪੁਤਨਿਕ 1 ਅੰਤਰਿਕਸ਼ ਵਿੱਚ ਭੇਜਿਆ ਗਿਆ ਸੀ। ਇਸੇ ਘਟਨਾ ਦੀ ਯਾਦ ਦੇ ਵਿੱਚ ਹਰ ਸਾਲ ਇਹ ਹਫ਼ਤਾ ਮਨਾਇਆ ਜਾਂਦਾ ਹੈ। ਸੋਚੋ, ਜੇ ਕਦੇ ਮਨੁੱਖ ਚੰਨ ਨੂੰ ਦੂਰੋਂ ਵੇਖ ਕੇ ਕਹਾਣੀਆਂ ਬਣਾਉਂਦਾ ਹੁੰਦਾ ਸੀ ਚੰਦਾ ਮਾਮਾ ਦੂਰ ਕੇ, ਅਤੇ ਅੱਜ ਅਸੀਂ ਮੰਗਲ ਗ੍ਰਹਿ ਤੱਕ ਯਾਨ ਭੇਜ ਰਹੇ ਹਾਂ। ਅੱਜ ਮੋਬਾਈਲ 'ਤੇ GPS ਚੱਲਦਾ ਹੈ, ਮੌਸਮ ਦੀ ਜਾਣਕਾਰੀ ਮਿਲਦੀ ਹੈ, TV ਸਿਗਨਲ ਮਿਲਦੇ ਨੇ। ਇਹ ਸਭ ਸਪੇਸ ਟੈਕਨੋਲੋਜੀ ਕਰਕੇ ਸੰਭਵ ਹੈ। ਵਰਲਡ ਸਪੇਸ ਵੀਕ ਦਾ ਮਕਸਦ ਵੀ ਇਹੀ ਹੈ ਕਿ ਨੌਜਵਾਨਾਂ ਨੂੰ ਵਿਗਿਆਨ ਅਤੇ ਖੋਜ ਨਾਲ ਜੋੜਿਆ ਜਾਵੇ। ਅਤੇ ਤੁਸੀਂ ਜਾਣਦੇ ਹੋ ਵੀ 2026 ਦਾ ਥੀਮ ਕੀ ਹੈ ਇਸ ਹਫ਼ਤੇ ਦਾ? ਨਹੀਂ ਜਾਣਦੇ ਤਾਂ ਅਸੀਂ ਦੱਸ ਦਿੰਦੇ ਹਾਂ ਜੀ, 2026 ਦਾ ਥੀਮ ਹੈ ਰੋਕੇਟ ਰੈਵੋਲੂਸ਼ਨ ਜੀ। ਅਤੇ ਫਿਰ ਇਸ ਥੀਮ ਨੂੰ ਸਾਕਾਰ ਕਰ ਰਹੇ ਹੈ ਸਾਡੇ ਸਾਰੇ ਵਿਗਿਆਨਕ, ਕਿਉਂਕਿ ਬਹੁਤ ਕੁਝ ਅੰਤਰਿਕਸ਼ ਦੇ ਵਿੱਚ ਉਹ ਲੱਭ ਰਹੇ ਨੇ ਜੀ। ਇੱਥੇ ਹੀ ਗੱਲਬਾਤ ਖਤਮ ਨਹੀਂ ਹੁੰਦੀ, ਇਹ ਹਫ਼ਤਾ ਆਪਣੇ ਅੰਦਰ ਬਹੁਤ ਕੁਝ ਸਮਾਈ ਬੈਠਾ ਹੈ। ਇਸ ਹਫ਼ਤੇ ਦੇ ਵਿੱਚ ਇੱਕ ਹੋਰ ਚੀਜ਼ ਹੈ ਜੀ, 2 ਅਕਤੂਬਰ ਤੋਂ ਸ਼ੁਰੂ ਹੋਈ, 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਐਂਟੀ ਅਨਟਚੇਬਿਲਿਟੀ ਵੀਕ ਮਨਾਇਆ ਜਾਂਦਾ ਹੈ। ਇਹ ਸਾਨੂੰ ਇੱਕ ਬਹੁਤ ਸੁੰਦਰ ਸੰਦੇਸ਼ ਦਿੰਦਾ ਹੈ, ਇਨਸਾਨ ਦੀ ਪਛਾਣ ਉਹਦੇ ਕਰਮਾਂ ਨਾਲ ਹੁੰਦੀ ਹੈ, ਜਨਮ ਨਾਲ ਨਹੀਂ। ਜੇਕਰ ਤੁਹਾਡੇ ਕਰਮ ਚੰਗੇ ਨੇ ਤਾਂ ਸਾਰੇ ਲੋਕ ਤੁਹਾਨੂੰ ਪਿਆਰ ਨਾਲ ਯਾਦ ਕਰਨਗੇ, ਅਤੇ ਫਿਰ ਜੇਕਰ ਮਾੜੇ ਕਰਮ ਕਰਦੇ ਚੱਲ ਰਹੇ ਹੋ, ਜੇਕਰ ਕਿਸੇ ਪ੍ਰਤੀ ਸਹਾਨੁਭੂਤੀ, ਪਿਆਰ, ਪ੍ਰੇਮ ਤੁਹਾਡੇ ਅੰਦਰ ਨਹੀਂ ਹੈ, ਤੁਹਾਡੇ ਦਿਲ ਦੇ ਵਿੱਚ ਕਿਸੇ ਪ੍ਰਤੀ ਦਇਆ ਭਾਵਨਾ ਨਹੀਂ ਹੈ, ਤਾਂ ਫਿਰ ਲੋਕ ਵੀ ਤੁਹਾਨੂੰ ਯਾਦ ਨਹੀਂ ਕਰਦੇ। ਕਦੇ ਵੀ ਤਾਰੀਫ ਉਹ ਨਹੀਂ ਹੁੰਦੀ ਜਿਹੜੀ ਤੁਹਾਡੇ ਮੂੰਹ 'ਤੇ ਕੀਤੀ ਜਾਂਦੀ ਹੈ, ਤਾਰੀਫ ਉਹ ਹੁੰਦੀ ਹੈ ਜੋ ਲੋਕ ਤੁਹਾਡੇ ਪਿੱਠ ਪਿੱਛੋਂ ਦੀ ਕਰਨ, ਹੈ ਨਾ। ਜਦੋਂ ਅਸੀਂ ਕਿਸੇ ਨੂੰ ਉਸਦੀ ਜਾਤ, ਧਰਮ ਜਾਂ ਪਿਛੋਕਰ ਦੇ ਆਧਾਰ 'ਤੇ ਨਹੀਂ ਸਗੋਂ ਇਨਸਾਨ ਸਮਝ ਕੇ ਸਤਿਕਾਰ ਦਿੰਦੇ ਹਾਂ ਤਾਂ ਸਮਾਜ ਅੱਗੇ ਵੱਧਦਾ ਹੈ। ਐਵੇਂ ਤਾਂ ਨਹੀਂ ਕਿਹਾ ਵੀ ਕੁਦਰਤ ਨੇ ਤਾਂ ਬਣਾਏ ਸਨ ਸਭ ਇੱਕੋ ਜਿਹੇ ਇਨਸਾਨ, ਅਸੀਂ ਹੀ ਵੰਡ ਦਿੱਤੇ ਮਜ਼ਹਬ, ਧਰਮ ਅਤੇ ਆਸਮਾਨ। ਜੇ ਪਿਆਰ ਨਾਲ ਦੇਖੀਏ ਇਸ ਜਹਾਨ ਵੱਲ, ਤਾਂ ਹਰ ਜੀਵ ਵਿੱਚ ਵੱਸਦਾ ਹੈ ਉਹੀ ਰਹਿਮਾਨ, ਅਤੇ ਜੇ ਹਰ ਇੱਕ ਦੇ ਵਿੱਚ ਉਹੀ ਨੂਰ ਵੱਸਦਾ ਹੈ ਤਾਂ ਫਿਰ ਅਸੀਂ ਕਿਹੜੇ ਵਹਿਮਾਂ ਪਰਮਾਂ ਅਤੇ ਭੇਦਭਾਵਾਂ 'ਚ ਫਸੇ ਹੋਏ ਹਾਂ? ਬਾਹਰ ਨਿਕਲਣਾ ਪਏਗਾ ਇਹਨਾਂ ਸਾਰਿਆਂ ਤੋਂ।

ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਸੋਹਣੀ ਸਵੇਰ ਆਪਣੀ ਹੋਸਟ ਤੇ ਦੋਸਤ ਗਿਨੀਸ਼ਾ ਦੇ ਨਾਲ। ਕਹਿੰਦੇ ਨੇ ਕਿ ਕਿਸੇ ਵੀ ਸਮਾਜ ਦੀ ਮਾਨਸਿਕਤਾ ਤੇ ਇਨਸਾਨੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਵੀ ਉਹ ਆਪਣੇ ਆਲੇ ਦੁਆਲੇ ਦੇ ਬੇਜ਼ੁਬਾਨ ਜੀਵ ਜੰਤੂਆਂ ਨਾਲ ਕਿਹੋ ਜਿਹਾ ਵਿਵਹਾਰ ਕਰਦਾ ਹੈ। ਕੁਦਰਤ ਨੇ ਇਹਨਾਂ ਜਾਨਵਰਾਂ ਨੂੰ ਸਾਡੀ ਜ਼ਿੰਦਗੀ ਅਤੇ ਧਰਤੀ ਦੇ ਸੰਤੁਲਨ ਦਾ ਇੱਕ ਅਹਿਮ ਹਿੱਸਾ ਬਣਾਇਆ ਹੋਇਆ ਹੈ ਤੇ ਜਿਵੇਂ ਕਿ ਅਸੀਂ ਜਾਣਦੇ ਹਾਂ

0: भई आज 4 अक्टूबर नू विश्व पशु दिवस है, वर्ल्ड एनिमल डे। इसी खास दिवस के महत्व नू समुख रखते हुए अज असी गलबात करांगे पशुआं दी सेहत संभाल, उन्हां दीआं बीमारियां दी पछाण ते साडे पशु पालक वीरां दीआं समस्यावां ते। जी, इस विषय ते चर्चा करन लई अज साडे नाल फोन लाइन ते एक बहुत ही खास माहर मेहमान जुड़ चुके ने। साडे नाल लाइव फोन कॉल ते मौजूद हन डॉक्टर अनु तिमान जी, जी जो कि पशु पालन विभाग पंजाब विच बतौर वैटरनरी अफसर सेवावां निभा रहे ने। डॉक्टर साहब ने वैटरनरी पैथोलॉजी रोग विज्ञान विच अपनी उच्च सिक्ख्या MVSC हासिल कीती है अते पशु पालन दे खेतर विच इन्हां दा 10 सालां दा लंबा ते शानदार तजर्बा है। ए RDDL जलंधर, वैटरनरी पॉलीक्लिनिक कपूरथला ते अमृतसर दे हर्षा शीना ब्लॉक दे विच वी अपनियां सेवावां दे चुके ने। आओ जी स्वागत करदे हां अपने मेहमान डॉक्टर अनु तिमान दा अपने प्रोग्राम सोनी सवेर दे विच। डॉक्टर साहब बहुत बहुत स्वागत है जी प्रोग्राम सोनी सवेर दे विच।
1: थैंक यू सो मच जी। मेरे वालों सारे दर्शकों नू प्यार भरी गुड मॉर्निंग, नमस्कार ते सत श्री अकाल जी। ते साडा बहुत धन्नवाद कि मैनूं तुसीं मैनूं चुनिया अज दे ने सुनहरे मौके ते।
0: डॉक्टर साहब सब तो पहला साडे सुनन वालियां नू दसो भी विश्व पशु दिवस मनाउण दा असली मकसद की है ते साडी जिंदगी दे विच जीव जंतुआं दी की अहमियत है।
1: सुरक्षा अधिकारां बारे आम लोकां नूं जागरूकता अवेयरनेस पैदा करना है ते ए दिन पशुआं दी भलाई नूं उत्साहित करदा है जिहदे विच कि लोकां नूं पशुआं नाल प्यार दया अते सदिकार नाल पेश आउण लई प्रेरित करदा है। जिवें कि तुसीं पुछे कि इन्हां जीव जंतुआं दी साडी जिंदगी विच मतलब मनुखी जीवन दे विच इहदी की महत्ता है। देखो जी, ये पशु साडे जीवन अते कुदरत दा एक बहुत ही महत्वपूर्ण हिस्सा हन ते ये अपने वातावरण दे इकोसिस्टम नूं इक दे विच इक बैलेंस बनाई रखण विच मदद करदे हन ਅਤੇ ਮਨੁੱਖੀ ਜੀਵਨ ਲਈ ਕਈ ਤਰੀਕਿਆਂ ਨਾਲ ਮਦਦ ਵੀ ਕਰਦੇ ਨੇ, ਲਾਭਦਾਇਕ ਹਨ। ਜਿਵੇਂ ਕਿ ਆਪਾਂ ਕਹਿ ਸਕਦੇ ਕਿ ਫੂਡ ਪ੍ਰੋਡਕਸ਼ਨ ਦੇ ਵਿੱਚ, ਭੋਜਨ ਦੇ ਵਿੱਚ ਕਾਫੀ ਇਹਨਾਂ ਦਾ ਬੜਾ ਯੋਗਦਾਨ ਹੈ। ਜਿਵੇਂ ਕਿ ਗਾਵਾਂ, ਮੱਝਾਂ, ਬੱਕਰੀਆਂ ਅਤੇ ਮੁਰਗੀਆਂ ਵਰਗੇ ਬਹੁਤ ਸਾਰੇ ਜਾਨਵਰ ਸਾਨੂੰ ਦੁੱਧ ਅਤੇ ਹੋਰ ਤਰ੍ਹਾਂ ਦੇ ਖਾਣ ਪੀਣ ਦੀ ਚੀਜ਼ਾਂ ਪ੍ਰਦਾਨ ਕਰਦੇ ਹਨ। ਤੇ ਦੂਜੀ ਚੀਜ਼ ਹੈ ਖੇਤੀਬਾੜੀ। ਖੇਤੀਬਾੜੀ ਦੇ ਵਿੱਚ ਜਿਵੇਂ ਕਿ ਸਾਨੂੰ ਪਤਾ ਹੈ ਕਿ ਇੱਕ ਸਾਡਾ ਇੱਕ ਪੰਜਾਬ ਸੂਬਾ ਇੱਕ ਐਗਰੀਕਲਚਰ ਸਟੇਟ ਹੈਗਾ ਹਨਾ, ਜਿਸਦੇ ਵਿੱਚ ਕਿ ਜ਼ਿਆਦਾਤਰ ਜਿਹੜੇ ਲੋਕਾਂ ਜਿਹੜੇ ਹੈਗੇ ਪਿੰਡਾਂ ਦੇ ਵਿੱਚ ਉਹਨਾਂ ਦਾ ਮੇਨ ਸੋਰਸ ਆਫ ਇਨਕਮ ਐਗਰੀਕਲਚਰ ਫਾਰਮਿੰਗ ਹੈਗੀ ਹੈ ਤੇ ਇਹਨਾਂ ਲੋਕਾਂ ਲਈ ਜਿਵੇਂ ਕਿ ਡੇਰੀ ਫਾਰਮਿੰਗ, ਪੋਲਟਰੀ ਫਾਰਮਿੰਗ ਤੇ ਆਪਣੇ ਜਿਹੜੇ ਕਿ ਭੇਡ ਬੱਕਰੀਆਂ ਦੀ ਫਾਰਮਿੰਗ ਦਾ ਕਿੱਤਾ ਇੱਕ ਪੈਰਲਰ ਸੋਰਸ ਆਫ ਇਨਕਮ ਦੀ ਤੌਰ ਤੇ ਉਭਰ ਕੇ ਸਾਹਮਣੇ ਆਉਂਦਾ ਹੈ ਕਿਉਂਕਿ ਇਹ ਜਿਹੜਾ ਮਤਲਬ ਅੱਜ ਕੱਲ ਦਾ ਜਿਹੜਾ ਕਿਸਾਨ ਹੈਗਾ ਉਹ ਇਕੱਲੀ ਫਾਰਮਿੰਗ ਤੇ ਹੀ ਡਿਪੈਂਡ ਨਹੀਂ ਰਹਿੰਦਾ ਕਿਉਂਕਿ ਇਹਦੇ ਚ ਬੜਾ ਰਿਸਕ ਅਸੈਸਮੈਂਟ ਕਾਫੀ ਹਾਈ ਹੁੰਦਾ ਤੇ ਇਸ ਤੇ ਇਹ ਜਿਵੇਂ ਨਾਲ ਦੇ ਨਾਲ ਹੀ ਮਿਕਸਡ ਫਾਰਮਿੰਗ ਚ ਜਿਵੇਂ ਆਪਾਂ ਇਹਨੂੰ ਕਹਿ ਸਕਦੇ ਨਾਲ ਦੀ ਨਾਲ ਉਹ ਪਸ਼ੂ ਵੀ ਪਾਲਦਾ ਹੈ, ਡੇਰੀ ਫਾਰਮਿੰਗ ਵੀ ਕਰਦਾ ਹੈ ਜਾਂ ਐਗਰੋ ਕ੍ਰੋਪਿੰਗ ਵੀ ਹੁੰਦਾ ਹੈ ਕਿ ਪੇੜ ਵੀ ਲਗਾਉਂਦਾ ਹੈ, ਮਤਲਬ ਇਹ ਕਰਦਾ ਹੈਗਾ ਕਿ ਉਹਦੇ ਵਿੱਚ ਜੇ ਇੱਕ ਜਗ੍ਹਾ ਤੇ ਉਹਨੂੰ ਲੋਸ ਹੋਵੇ ਤੇ ਉਹਦਾ ਦੂਜੀ ਸਾਈਡ ਤੇ ਵੀ ਉਹਦਾ ਇੱਕ ਪੈਰਲਰ ਸੋਰਸ ਆਫ ਇਨਕਮ ਮਤਲਬ ਨਿਊਕਲੀਅਰ ਫੈਮਿਲੀਜ਼ ਹੋ ਗਈ ਹੈ, ਬੱਚੇ ਬਾਹਰ ਚੱਲ ਜਾਂਦੇ, ਪਿੱਛੇ ਪੇਰੈਂਟਸ ਇਕੱਲੇ ਰਹਿੰਦੇ ਤੇ ਜਿਵੇਂ ਕਿ ਪਾਲਤੂ ਪਸ਼ੂ ਹੁੰਦੇ ਜਿਵੇਂ ਕੁੱਤੇ ਤੇ ਬਿੱਲੀਆਂ ਵਰਗੇ ਪਾਲਤੂ ਜਾਨਵਰ ਸਾਨੂੰ ਪਿਆਰ, ਦੋਸਤੀ ਅਤੇ ਸਾਥ ਦਿੰਦੇ ਹਨ ਤੇ ਇੱਕ ਮਤਲਬ ਇੱਕ ਕੰਪੈਨੀਅਨਸ਼ਿਪ ਦੇ ਤੌਰ ਤੇ ਵੀ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈਗਾ ਆਪਣੇ ਮਨੁੱਖੀ ਜੀਵਨ ਦੇ ਵਿੱਚ।
0: ਜੀ ਜੀ ਜੀ ਡਾਕਟਰ ਅਨੂ ਜੀ, ਸਾਨੂੰ ਇਹ ਵੀ ਦੱਸੋ ਵੀ ਆਮ ਤੌਰ ਤੇ ਜਦੋਂ ਵੀ ਕੋਈ ਪਸ਼ੂ ਬਿਮਾਰ ਹੁੰਦਾ ਹੈ ਤਾਂ ਪਸ਼ੂ ਪਾਲਕ ਕਿਹੜੀਆਂ ਗਲਤੀਆਂ ਕਰਦੇ ਨੇ ਤੇ ਕਿਹੜੇ ਲੱਛਣ ਦੇਖਦੇ ਹੀ ਤੁਰੰਤ ਸਾਨੂੰ ਡਾਕਟਰ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ?
1: ਬਿਲਕੁਲ ਜੀ, ਮੈਂ ਆਪਣੇ ਜੋਬ ਟੈਨਿਓਰ ਦੇ ਵਿੱਚ ਇਹੀ ਵੇਖਿਆ ਹੈਗਾ ਕਿ ਮਤਲਬ ਪਸ਼ੂ ਪਾਲਕ ਜਿਵੇਂ ਕਿ ਇਹ ਸ਼ੁਰੂ

0: ਜਿਵੇਂ ਕੋਈ ਵੀ ਬਿਮਾਰੀ ਦੇ ਸ਼ੁਰੂਆਤੀ ਲੱਛਣ ਆਉਂਦੇ ਹੈਗੇ ਆ, ਪਰ ਉਹ ਚੀਜ਼ਾਂ ਇਹਨਾਂ ਨੂੰ ਇਗਨੋਰ ਕਰ ਦਿੰਦੇ ਆ। ਜਿਵੇਂ ਕਿ ਮਤਲਬ ਵੱਡੇ ਪਸ਼ੂਆਂ ਚ ਵੇਖਿਆ ਜਾਏ, ਇਹ ਇਕੱਲਾ ਵੱਡੇ ਪਸ਼ੂਆਂ ਚ ਨਹੀਂ, ਛੋਟੇ ਪਾਲਤੂ ਪਸ਼ੂਆਂ ਦੇ ਵਿੱਚ ਵੀ ਮੈਂ ਬਹੁਤ ਵੇਖਿਆ। ਪਹਿਲਾਂ ਤੇ ਜਿਵੇਂ ਉਹ ਆਪ ਹੀ ਘਰ ਦੇ ਨੁਕਸੇ ਮਤਲਬ ਟਰਾਈ ਕਰਦੇ ਆ, ਹਨਾ, ਕਿ ਮਤਲਬ ਏਦਾਂ ਠੀਕ ਹੋ ਜਾਏ ਏਦਾਂ, ਬਟ ਉਹ ਜਦੋਂ ਮਤਲਬ ਜਦੋਂ ਤੱਕ ਸਾਡੇ ਤੱਕ ਆਉਂਦੇ ਆ ਕੇਸ, ਉਹਨੂੰ ਕਾਫੀ ਹਫਤਾ ਦੋ ਹਫਤਾ ਹੋ ਜਾਂਦਾ, ਜਿਸ ਕਾਰਨ ਉਹਦਾ ਜਿਹੜਾ ਕਿ ਮਤਲਬ ਟਾਈਮ ਪੀਰੀਅਡ ਸੀਵੀਅਰ ਰੂਪ ਲੈ ਲੈਂਦੀ ਹੈ ਬਿਮਾਰੀ, ਤੇ ਉਹਨੂੰ ਰਿਕਵਰ ਕਰਨਾ ਇੰਪੋਸੀਬਲ ਹੋ ਜਾਂਦਾ ਹੈ। ਤੇ ਜਿਵੇਂ ਕਿ ਕਾਫੀ ਲੱਛਣ ਹੁੰਦੇ ਆ, ਜਿਵੇਂ ਭੁੱਖ ਦਾ ਘਟਣਾ, ਤੇਜ਼ ਬੁਖਾਰ ਆਉਣਾ, ਦਸਤ ਲੱਗਣਾ, ਜਾਂ ਦੁੱਧ ਦੀ ਪੈਦਾਵਾਰ ਘਟਣਾ, ਇਹੋ ਜਿਹੇ ਕਾਫੀ ਲੱਛਣ ਨੂੰ ਮਤਲਬ ਜਿਹੜੇ ਪਸ਼ੂ ਪਾਲਕਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ, ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਤੇ ਆਪਣੇ ਜਿਹੜੇ ਨਜ਼ਦੀਕੀ ਪਸ਼ੂ ਹਸਪਤਾਲ ਦੇ ਵਿੱਚ ਜਿਹੜੇ ਵੀ ਆਪਣੇ ਵੈਟਨਰੀ ਡਾਕਟਰ ਹੈਗੇ ਆ, ਉਹਨਾਂ ਨੂੰ ਜਾ ਕੇ ਮਤਲਬ ਪੁੱਛਣਾ ਚਾਹੀਦਾ ਜਾਂ ਦੱਸਣਾ ਚਾਹੀਦਾ, ਜਾਂ ਉਹਨਾਂ ਦਾ ਨੰਬਰ ਆਪਣੇ ਕੋਲ ਹਮੇਸ਼ਾ ਰੱਖਣਾ ਚਾਹੀਦਾ ਕਿ ਉਹਨਾਂ ਨਾਲ ਜਲਦੀ ਤੋਂ ਜਲਦੀ ਸੰਪਰਕ ਕੀਤਾ ਜਾਵੇ। ਤੇ ਟਾਈਮਲੀ ਡਾਇਗਨੋਸਿਸ ਬਹੁਤ ਜ਼ਰੂਰੀ ਹੈ ਕਿਸੇ ਵੀ ਬਿਮਾਰੀ ਦੀ ਰੋਕਥਾਮ ਲਈ।
1: ਜੀ, ਤੇ ਡਾਕਟਰ ਨੂੰ ਜੀ, ਤੁਸੀਂ ਗੱਲ ਕੀਤੀ ਹੈ ਵੀ ਦੁੱਧ ਕਈ ਵਾਰੀ ਘੱਟ ਜਾਂਦਾ ਹੈ ਜਾਨਵਰਾਂ ਦਾ, ਤੇ ਪੰਜਾਬ ਵਿੱਚ ਸਹਾਇਕ ਧੰਦਿਆਂ ਐਨੀਮਲ ਹਸਬੈਂਡਰੀ ਨੂੰ ਕਿਸਾਨੀ ਦੀ ਰੀੜ੍ਹ ਦੀ ਹੱਟੀ ਮੰਨਿਆ ਜਾਂਦਾ ਹੈ, ਤੇ ਪਸ਼ੂ ਪਾਲਣ ਨੂੰ ਵਧੇਰੇ ਲਾਹੇਵੰਦ ਬਣਾਉਣ ਤੇ ਦੁੱਧ ਦਾ ਉਤਪਾਦਨ ਵਧਾਉਣ ਲਈ ਕਿਸਾਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
0: ਦੇਖੋ ਜੀ, ਜਿਹੜੇ ਦੁੱਧ ਦੀ ਪੈਦਾਵਾਰ ਵਧਾਉਣ ਲਈ, ਇਹ ਇੱਕ ਖੁਰਾਕੀ ਮਸਲਾ ਹੈ ਸਭ ਤੋਂ ਪਹਿਲਾਂ, ਜਿਹੜਾ ਕਿ ਕੋਈ ਦਵਾਈਆਂ ਨਾਲ ਤੇ ਹੱਲ ਨਹੀਂ ਕੀਤਾ ਜਾ ਸਕਦਾ। ਤੇ ਜੇ ਆਪਾਂ ਦੁੱਧ ਦੀ ਪੈਦਾਵਾਰ ਵਧਾਉਣੀ ਹੈ ਤੇ ਮਤਲਬ ਉਹਦੇ ਨਾਲ ਖੁਰਾਕ ਦਾ ਹੋਣਾ ਬਹੁਤ, ਖੁਰਾਕ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਖੁਰਾਕ ਦੇ ਇੱਕ ਖੁਰਾਕ ਦਾ ਮਤਲਬ ਇੱਕ ਸਹੀ ਖੁਰਾਕ, ਇੱਕ ਸ਼ੁੱਧ ਖੁਰਾਕ ਹੋਣੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਪਸ਼ੂ ਨੂੰ ਸਾਫ਼ ਪਾਣੀ ਦੇਣਾ ਬਹੁਤ ਜ਼ਰੂਰੀ ਹੈ, ਉਹਦਾ ਸਾਫ਼ ਸਫਾਈ ਰੱਖਣਾ ਥਣਾਂ ਦੀ, ਜਿਵੇਂ ਦੁੱਧ ਚੁਆਉਣ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਥਣਾਂ ਦੀ ਪ੍ਰੋਪਰ ਸਫਾਈ ਕਰਨੀ, ਤੇ ਬਿਮਾਰੀਆਂ ਤੋਂ ਬਚਾਅ ਲਈ ਟਾਈਮ ਟੂ ਟਾਈਮ ਵੈਕਸੀਨੇਸ਼ਨ ਲਗਵਾਉਣਾ ਆਪਣੇ ਪਸ਼ੂਆਂ ਦੇ ਵਿੱਚ, ਕਿਉਂਕਿ ਆਮ ਤੌਰ ਤੇ ਵੇਖਿਆ ਗਿਆ ਕਈ ਲੋਕੀ ਮਤਲਬ ਵੈਕਸੀਨੇਸ਼ਨ ਲਗਾਉਣ ਵੇਲੇ ਮਤਲਬ ਥੋੜਾ ਕਤਰਾਉਂਦੇ ਹੈ ਕਿ ਉਹਨਾਂ ਦਾ ਦੁੱਧ ਘੱਟ ਜਾਣਾ ਹੈ ਜਾਂ ਫਿਰ ਕੁਛ ਮਤਲਬ ਬੱਚਾ ਮਤਲਬ ਖਰਾਬ ਹੋ ਜਾਣਾ। ਬਟ ਇਹ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ, ਕਿਉਂਕਿ ਜਦੋਂ ਇੱਕ ਬਿਮਾਰੀ ਇੱਕ ਫਾਰਮ ਤੇ ਆ ਜਾਂਦੀ ਹੈ ਤੇ ਉੱਥੇ ਇੱਕ ਮਹਾਮਾਰੀ ਚ ਪੂਰਾ ਦਾ ਪੂਰਾ ਫਲੋਕ ਦਾ ਲੋਸ ਹੋ ਜਾਂਦਾ ਹੈ
1: ਜੀ।
0: ਇਸ ਤੋਂ ਬੈਟਰ ਹੀ ਹੈ ਕਿ ਤੁਸੀਂ ਵੈਕਸੀਨੇਸ਼ਨ ਕਰਵਾਓ, ਤੇ ਸਰਕਾਰ ਵੱਲੋਂ ਇਹ ਵੈਕਸੀਨੇਸ਼ਨ ਫ੍ਰੀ ਆਫ ਕੋਸਟ ਡੋਰ ਟੂ ਡੋਰ ਜਾ ਕੇ ਪ੍ਰੋਵਾਈਡ ਕੀਤੀ ਜਾਂਦੀ ਹੈ
1: ਜੀ।
0: ਤੇ ਇਹੀ ਹੈ ਕਿ ਜੇ ਆਪਾਂ ਚਾਹੁੰਦੇ ਹਾਂ ਕਿ ਲਾਈਕ ਉਹਨੂੰ ਪਸ਼ੂ ਤੋਂ ਵੱਧ ਆਪਾਂ ਪ੍ਰੋਡਕਸ਼ਨ ਲੈ ਸਕੀਏ, ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
1: ਜਿਵੇਂ ਕਿ
0: ਗਰਮੀਆਂ ਦੇ ਮੌਸਮ ਦੇ ਵਿੱਚ ਪਸ਼ੂਆਂ ਨੂੰ ਪ੍ਰੋਪਰ ਸਪੇਸ ਹੋਣੀ ਚਾਹੀਦੀ ਹੈ, ਪਸ਼ੂ ਨੂੰ ਜਿਵੇਂ ਕਿ ਫੁਹਾਰੇ ਵਗੈਰਾ ਲਗਾਉਣੇ ਚਾਹੀਦੇ ਹੈ ਜਾਂ ਚਿੱਚੜਾਂ ਤੋਂ ਬਚਾ ਲਈ, ਹਨਾ, ਉਹਦੇ ਮਤਲਬ ਫਲੇਮ ਗਨ ਨਾਲ ਜੋ ਵੀ ਉਹਦੇ ਚਿੱਚੜ ਚੁੱਚੇ ਟਾਈਮ ਲਈ ਮਾਰਨੇ ਚਾਹੀਦੇ
1: ਹੈ।
0: ਇਹਨਾਂ ਚੀਜ਼ਾਂ ਤੋਂ ਬਚਾਅ, ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਜੇ ਆਪਾਂ ਮਤਲਬ ਚਾਹੁੰਦੇ ਹਾਂ ਕਿ ਪਸ਼ੂ ਵਧੀਆ ਦੁੱਧ ਦੇਵੇ ਜਾਂ ਵਧੀਆ ਪ੍ਰੋਡਕਸ਼ਨ ਦੇਵੇ
1: ਜੀ। ਡਾਕਟਰ ਸਾਹਿਬ, ਤੁਸੀਂ ਬਹੁਤ ਸੋਹਣੀ ਗੱਲ ਦੱਸੀ ਹੈ ਡਾਕਟਰ ਨੂੰ ਜੀ, ਲੇਕਿਨ ਕਈ ਵਾਰ ਇੱਦਾਂ ਹੁੰਦਾ ਹੈ ਵੀ ਲੋਕ ਘਰਾਂ ਦੇ ਵਿੱਚ ਪੈਟਸ ਰੱਖ ਰਹੇ ਨੇ, ਅੱਜ ਕੱਲ੍ਹ ਬਹੁਤ ਰੁਝਾਨ ਵੱਧ ਗਿਆ ਇਸ ਚੀਜ਼ ਦਾ, ਲੇਕਿਨ ਜ਼ਿੰਮੇਵਾਰੀ ਕਈ ਵਾਰੀ ਪੂਰੀ ਤਰ੍ਹਾਂ ਨਹੀਂ ਨਿਭਾ ਪਾਉਂਦੇ, ਤੁਸੀਂ ਕੀ ਸਲਾਹ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਬਈ ਸਮੇਂ ਸਿਰ ਟੀਕਾਕਰਨ ਜਿਹੜਾ ਹੈ ਉਹ ਕਰਾਉਣ, ਖੁਰਾਕ ਦਾ ਧਿਆਨ ਰੱਖਣ, ਉਹਨਾਂ ਨੂੰ ਕੀ ਸਲਾਹ ਹੈ ਤੁਹਾਡੇ ਵੱਲੋਂ ਦੀ?
0: ਮੇਰੇ ਵੱਲੋਂ ਦੇਖੋ ਐਜ਼ ਅ ਵੈਟਨਰੀ ਅਫਸਰ ਇਹੀ ਸਲਾਹ ਹੈਗੀ ਹੈ ਕਿ ਇਹ ਵੈਕਸੀਨੇਸ਼ਨ, ਜਿਵੇਂ ਕਿ ਤੁਸੀਂ ਪਾਲਤੂ ਪਸ਼ੂ ਦੀ ਗੱਲ ਕੀਤੀ ਹੈਗੀ, ਜਿਵੇਂ ਕਿ ਆਪਾਂ ਘਰਾਂ ਦੇ ਵਿੱਚ ਡੋਗਸ ਰੱਖਦੇ ਆ, ਦੇਖੋ ਜੀ ਆਪਾਂ ਦੇਖੋ ਉਹ ਜਿਹੜੇ ਪਸ਼ੂ ਹੈਗੇ ਉਹ ਟੋਟਲੀ ਸਾਡੇ ਤੇ ਡਿਪੈਂਡੈਂਟ ਹੈਗੇ ਆ, ਇਸ ਕਰਕੇ ਸਾਡੀ ਜ਼ਿੰਮੇਵਾਰੀ, ਇੱਕ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦੀ ਵੀ ਰੱਖਿਆ ਕਰੀਏ, ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖੀਏ ਕਿ ਉਹਨਾਂ ਨੂੰ ਵੈਕਸੀਨੇਸ਼ਨ, ਜਿਵੇਂ ਕਿ ਕੁੱਤਿਆਂ ਦੇ ਵਿੱਚ ਰੇਬੀਜ਼ ਵੈਕਸੀਨੇਸ਼ਨ, ਇਹ ਸਿਰਫ ਕੁੱਤਿਆਂ ਨੂੰ ਹੀ ਨਹੀਂ ਪ੍ਰੋਟੈਕਟ ਕਰਦੀ, ਇਹ ਨਾਲ ਉਹਨਾਂ ਦੇ ਜਿਹੜੇ ਡੋਗ ਓਨਰ ਹੈਗੇ ਆ, ਘਰ ਦੇ ਵਿੱਚ ਮੈਂਬਰਸ ਹੈਗੇ ਆ, ਆਲੇ ਦੁਆਲੇ ਨੇਬਰਸ ਲਈ ਵੀ ਇਹ ਸੇਫਟੀ ਪ੍ਰੋਵਾਈਡ ਕਰਦੀ ਹੈ। ਇੱਕ ਐਨੂਅਲ ਵੈਕਸੀਨੇਸ਼ਨ ਹੁੰਦੀ ਹੈ, ਇਹ ਆਪਣੇ ਨਜ਼ਦੀਕੀ ਜਿਵੇਂ ਹਰ ਇੱਕ ਸ਼ਹਿਰ ਦੇ ਵਿੱਚ ਵੈਟਨਰੀ ਪੋਲੀਕਲੀਨਿਕ ਹੈਗਾ ਹਰ ਇੱਕ ਜ਼ਿਲ੍ਹੇ ਦੇ ਵਿੱਚ, ਮੇਰੀ ਇਹੀ ਸਲਾਹੀ ਹੈ ਕਿ ਉਹਨਾਂ ਦੀ ਟਾਈਮ ਟੂ ਟਾਈਮ ਉਹਨਾਂ ਦੀ ਵੈਕਸੀਨੇਸ਼ਨ ਕਰਾਈ ਜਾਵੇ, ਤੇ ਇਸ ਦੇ ਨਾਲ ਨਾਲ ਹੀ ਉਹਨਾਂ ਦੀ ਫੀਡ ਤੇ ਵੀ ਧਿਆਨ ਦਿੱਤਾ ਜਾਵੇ, ਕਿਉਂਕਿ ਮੈਂ ਦੇਖਿਆ ਕਿ ਡੋਗ ਓਨਰਸ ਕਈ ਵਾਰ ਇੰਨਾ ਓਵਰ ਫੀਡ ਕਰਦੇ ਆ, ਹਾਈ ਪ੍ਰੋਟੀਨ ਡਾਇਟ ਦਿੰਦੇ ਆ ਪਸ਼ੂਆਂ ਨੂੰ ਕਿ ਸਾਡਾ ਪਸ਼ੂ ਸਾਡਾ ਡੋਗ ਇੱਕਦਮ ਗੋਲੂ ਮੋਲੂ ਹੋ ਜਾਏ ਜਾਂ ਵੱਡਾ, ਮਤਲਬ ਇੱਕਦਮ ਮਤਲਬ ਗਰੋਥ ਉਹਨਾਂ ਦੀ ਸੋਹਣਾ ਲੱਗੇ, ਬਟ ਉਹ ਇਹ ਚੀਜ਼ ਨੀ ਦੇਖਦੇ ਕਿ ਹਾਈ ਪ੍ਰੋਟੀਨ ਡਾਇਟ ਨਾਲ ਉਹਨਾਂ ਦੀ ਜਿਹੜੀ ਕਿ ਡੋਗ

0: ਕਿਡਨੀ ਤੇ ਕੀ ਇਫੈਕਟ ਕਰਦਾ, ਉਹਦੀ ਕਿਡਨੀ ਡੈਮੇਜ ਹੋ ਜਾਂਦੀ ਹੈ। ਮੈਂ ਬਹੁਤ ਕੇਸ ਇਦਾਂ ਵੈਟਨਰੀ
1: जी
0: ਪੋਲੀਕਲੀਨਿਕ, ਜਦੋਂ ਮੈਂ ਕਪੂਰਥਲਾ ਉੱਥੇ ਪੋਸਟਿਡ ਸੀਗੀ, ਮੈਂ ਬਹੁਤ ਇਹੋ ਜਿਹੇ ਕੇਸਿਸ ਦੇਖੇ ਆ ਜਿਹੜੇ 3 ਸਾਲ ਦੇ 4 ਸਾਲ ਦੇ ਡੋਗਸ ਦੇ ਵਿੱਚ ਵਧੀਆ ਨਸਲ ਦੇ, ਉਹਨਾਂ ਦੀ ਕਿਡਨੀ ਡੈਮੇਜ ਹੋ ਜਾਂਦੀ ਹੈ,
1: जी
0: ਕਿਉਂਕਿ
1: जी
0: ਉਹ ਮਤਲਬ ਧਿਆਨ ਉਹਦਾ ਕੋਈ ਬੈਲੈਂਸ ਨਹੀਂ ਉਹਨਾਂ ਨੇ ਕੋਈ ਬਣਾ ਕੇ ਰੱਖਿਆ।
1: जी
0: ਮਤਲਬ ਮੇਰਾ ਇਹ ਕਹਿਣ ਦਾ ਮਤਲਬ ਉਹਦਾ ਖਾਣਾ ਪੀਣਾ, ਉਹਨੂੰ ਸੈਰ ਕਰਨ, ਕਿਉਂਕਿ ਉਹਨਾਂ ਨੂੰ ਵੀ ਕੇਅਰ ਦੀ ਲੋੜ ਹੈ, ਜਿਵੇਂ ਕਿ ਸਾਡੇ ਸਾਨੂੰ ਜਿਵੇਂ ਜੀਵ ਨੂੰ ਜੀਣ ਲਈ ਕੇਅਰ ਦੀ ਲੋੜ ਹੈ, ਇਹਨਾਂ ਪਸ਼ੂਆਂ ਆਪਣੇ ਜਿੰਮੇਵਾਰੀ ਬਣਦੀ ਹੈ ਕਿ ਆਪਾਂ ਇਹਨਾਂ ਦਾ ਵੀ ਟਾਈਮ ਟੂ ਟਾਈਮ ਧਿਆਨ ਰੱਖੀਏ, ਵੀ
1: ਧਿਆਨ
0: ਕੋਈ ਵੀ
1: ਰੱਖੀਏ।
0: ਬਿਮਾਰੀ ਆਵੇ ਤੇ ਨਾਲ ਦੀ ਨਾਲ ਹੀ ਇੱਕ ਜਿਹੜੇ ਪ੍ਰੈਕਟੀਸ਼ਨਰ ਜਿਹੜੇ ਲਾਇਸੈਂਸ ਡਾਕਟਰ ਹੈਗੇ ਹੈ
1: ਜੀ
0: ਗਵਰਨਮੈਂਟ, ਉਹਨਾਂ ਨੂੰ ਸੰਪਰਕ ਕੀਤਾ ਜਾਵੇ।
1: ਬਿਲਕੁਲ ਜੀ ਬਿਲਕੁਲ। ਵੈਸੇ ਵੀ ਕਹਿੰਦੇ ਆ ਨਾ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਜਦੋਂ ਵਾਧੂ ਖੁਰਾਕ ਕਰ ਦਿੱਤੀ ਉਦੋਂ ਨੁਕਸਾਨ ਹੋ ਰਿਹਾ ਸਾਡੇ ਪਾਲਤੂ
0: ਨਹੀਂ,
1: ਜਾਨਵਰਾਂ
0: ਹਰ
1: ਨੂੰ।
0: ਇੱਕ ਚੀਜ਼ ਨੂੰ ਬੈਲੈਂਸ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ।
1: ਜੀ ਜੀ ਜੀ। ਤੇ ਅਖੀਰ ਵਿੱਚ ਡਾਕਟਰ ਅਨੂ ਜੀ, ਵਿਸ਼ਵ ਪਸ਼ੂ ਦਿਵਸ ਦੇ ਇਸ ਖਾਸ ਮੌਕੇ ਤੇ ਸਾਡੇ ਸੋਹਣੀ ਸਵੇਰ ਦੇ ਦਰਸ਼ਕਾਂ ਲਈ ਤੁਹਾਡਾ ਕੀ ਖਾਸ ਸੁਨੇਹਾ ਹੈ?
0: ਜੀ, ਮੇਰਾ ਤਾਂ ਇਹੀ ਐਜ਼ ਅ ਵੈਟਨਰੀ ਆਫਿਸਰ ਤੇ ਇੱਕ ਇਨਸਾਨੀਅਤ ਤੌਰ ਤੇ ਵੀ ਮਤਲਬ ਪਸ਼ੂਆਂ ਲਈ ਮਤਲਬ ਇਹੀ ਸੁਨੇਹਾ ਹੈ ਕਿ ਕਈ ਜਿਹੜੇ ਪਸ਼ੂ ਹੈਗੇ ਹੈ, ਇਹ ਮਨੁੱਖੀ ਜੀਵਨ ਦਾ ਇੱਕ ਬਹੁਤ ਕੀਮਤੀ ਬਹੁਤ ਹੀ ਸੁੰਦਰ ਹਿੱਸਾ ਹਨ, ਤੇ ਸਾਨੂੰ ਉਹਨਾਂ ਨਾਲ ਪਿਆਰ ਅਤੇ ਦਇਆ ਨਾਲ ਇਹ ਪੇਸ਼ ਆਉਣਾ ਚਾਹੀਦਾ ਹੈ ਤੇ ਉਹਨਾਂ ਦੀ ਕੇਅਰ ਤੇ ਦੇਖਭਾਲ ਕਰਨੀ ਚਾਹੀਦੀ ਹੈ, ਤੇ ਇਹ ਵੀ ਮਤਲਬ ਸਾਡੇ ਵਾਂਗੂ ਇੱਕ ਪਿਆਰ ਦਇਆ ਦੇਖਭਾਲ ਦਾ ਹੱਕਦਾਰ ਹਨ।
1: ਜੀ
0: ਤੇ ਬਸ ਮੈਂ ਇਹ ਕਹਿਣਾ ਚਾਹਾਂਗੀ ਕਿ ਇਹਨਾਂ ਦੀ ਜਿਹੜੀ ਵੀ ਕੁਦਰਤੀ ਰਹਿਣ ਵਾਲੀ ਸਥਾਨ ਹੈ, ਉਹਨਾਂ ਦੀ ਵੀ ਸਾਨੂੰ ਇੱਕ ਰੱਖਿਆ ਕਰਨੀ ਚਾਹੀਦੀ ਹੈ।
1: ਜੀ ਜੀ ਜੀ। ਤੇ ਡਾਕਟਰ ਅਨੁਤਮਾਨ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਡੇ ਰੇਡੀਓ ਸਰੋਤਿਆਂ ਨੂੰ ਉਹਨਾਂ ਲਈ ਵਕਤ ਕੱਢਿਆ, ਵਿਸ਼ਵ ਪਸ਼ੂ ਦਿਵਸ ਦੇ ਮੌਕੇ 'ਤੇ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਬਿਮਾਰੀਆਂ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਫੋਨ ਲਾਈਨ 'ਤੇ ਜੁੜ ਕੇ ਸਾਡੇ ਸਰੋਤਿਆਂ ਨੂੰ ਜਾਗਰੂਕ ਕਰਨ ਦੇ ਲਈ।
0: ਤੁਹਾਡਾ ਵੀ ਬਹੁਤ ਬਹੁਤ ਜੀ ਧੰਨਵਾਦ ਕਿ ਮੈਨੂੰ ਤੁਸੀਂ ਮੌਕਾ ਦਿੱਤਾ ਕਿ ਮੈਂ ਆਪਣੇ ਵਿਊ ਸਾਂਝੇ ਕਰਨੇ ਨੂੰ ਸੁਨਹਿਰੇ ਮੌਕੇ ਤੇ। ਥੈਂਕ ਯੂ ਸੋ ਮਚ ਜੀ।
1: ਥੈਂਕ ਯੂ ਜੀ, ਥੈਂਕ ਯੂ।

ਗੀਤ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਸੋਹਣੀ ਸਵੇਰ ਦੇ ਵਿੱਚ। ਜੀ ਪ੍ਰੋਗਰਾਮ ਚੱਲ ਰਿਹਾ ਸੋਹਣੀ ਸਵੇਰ ਅਤੇ ਤੁਸੀਂ ਬਣੇ ਹੋਏ ਹੋ ਆਪਣੀ ਹੋਸਟ ਦੋਸਤ ਗਿਨੀਸ਼ਾ ਦੇ ਨਾਲ ਅਤੇ ਗੱਲਬਾਤ ਤੁਹਾਨੂੰ ਅਸੀਂ ਸੁਣਾਈ ਹੈ ਡਾਕਟਰ ਅਨੂ ਤਿਮਾਨ ਹੋਣਾ ਦੀ। ਤੁਸੀਂ ਜਾਣਕਾਰੀ ਹਾਸਿਲ ਕੀਤੀ ਹੈ ਪਸ਼ੂਆਂ ਦੇ ਰੱਖ ਰਖਾਵ ਬਾਰੇ ਅਤੇ ਕਿਹੜੇ ਜਿਹੜੇ ਟਰਨਿੰਗ ਸਿਮਟਮਸ ਨੇ ਜਦੋਂ ਤੁਸੀਂ ਦੇਖਣਾ ਹੈ ਬਈ ਸਾਡੇ ਪਸ਼ੂ ਨੂੰ ਲੋੜ ਹੈ ਡਾਕਟਰ ਦੀ। ਜੀ ਚਲੋ ਬਈ ਹੁਣ ਗੱਲ ਕਰਦੇ ਹਾਂ ਅਸੀਂ ਸਾਡੀ ਸਿਹਤ ਅਤੇ ਆਲੇ ਦੁਆਲੇ ਦੀ। ਅੱਜ ਕੱਲ੍ਹ ਮੌਸਮ ਹੈ ਨਾ ਬਦਲ ਰਿਹਾ ਹੈ, ਠੰਡਾ ਠੰਡਾ ਮੌਸਮ, ਗੁਲਾਬੀ ਠੰਡਕ ਜਿਹੜੀ ਹੈ ਉਹ ਸਵੇਰ ਅਤੇ ਰਾਤ ਦੇ ਵਿੱਚ ਸ਼ੁਰੂ ਹੋ ਗਈ ਹੈ। ਦਿਨ ਵੇਲੇ ਮੌਸਮ ਚਾਹੇ ਠੀਕ ਰਹਿੰਦਾ ਹੈ ਲੇਕਿਨ ਹਲਕੀ ਹਲਕੀ ਗੁਲਾਬੀ ਠੰਡ ਜਿਹੜੀ ਹੈ ਉਹ ਸਵੇਰੇ ਅਤੇ ਰਾਤ ਨੂੰ ਲੱਗਦੀ ਹੈ। ਇਸ ਮੌਸਮ ਦੇ ਵਿੱਚ ਵਾਇਰਲ ਫੀਵਰ, ਐਲਰਜੀ ਅਤੇ ਗਲੇ ਦੀ ਇਨਫੈਕਸ਼ਨ ਵੱਧ ਜਾਂਦੀ ਹੈ ਔਰ ਕਈ ਵਾਰੀ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ ਬਈ ਚਿਕਨ ਪੌਕਸ ਔਰ ਆਈ ਫਲਿਊ ਉਹ ਵੀ ਹੌਲੀ ਹੌਲੀ ਅੱਖਾਂ 'ਚ ਇਨਫੈਕਸ਼ਨ ਜਿਹਨੂੰ ਅਸੀਂ ਕਹਿ ਰਹੇ ਹਾਂ ਉਹ ਵੀ ਕਈ ਲੋਕ ਉਸਦਾ ਸ਼ਿਕਾਰ ਹੋ ਰਹੇ ਨੇ ਉਹ ਵੀ ਵੱਧ ਰਹੀ ਹੈ। ਇਸ ਕਰਕੇ ਥੋੜ੍ਹਾ ਜਿਹਾ ਆਪਣੇ ਆਪ ਦੀ ਸਫਾਈ ਵੱਲ ਵੀ ਧਿਆਨ ਦੇਣਾ ਹੈ। ਕਰਨਾ ਕੀ ਹੈ ਜੀ, ਤੁਸੀਂ ਵੱਧ ਤੋਂ ਵੱਧ ਪਾਣੀ ਪੀਣਾ, ਘੱਟੋ ਘੱਟ 30 ਮਿੰਟ ਦੀ ਵੋਕ ਜਿਹੜੀ ਹੈ ਨਾ ਉਹ ਜ਼ਰੂਰ ਕਰਨੀ ਹੈ, ਮੌਸਮੀ ਫਲ ਖਾਣੇ ਹੈ ਅਤੇ ਰਾਤ ਨੂੰ ਦੇਰ ਤੱਕ ਮੋਬਾਈਲ ਨਹੀਂ ਚਲਾਉਣਾ। ਬੜੇ ਲੋਕ ਨੇ ਜਿਹੜੇ ਫਟਾਫਟ ਮੰਮੀ ਦੇ ਡਰ ਤੋਂ ਲੁੱਕ ਕੇ ਕੰਬਲਾਂ ਦੇ ਅੰਦਰ ਵੜ ਕੇ, ਕਿਉਂਕਿ ਹਲਕੀ ਹਲਕੀ ਗੁਲਾਬੀ ਠੰਡਕ ਆ ਗਈ ਨਾ ਜੀ, ਅਤੇ ਕੰਬਲਾਂ ਦੇ ਵਿੱਚ ਵੜ ਕੇ ਮੋਬਾਈਲ ਦੀ ਵਰਤੋਂ ਕਰ ਰਹੇ ਹੁੰਦੇ ਨੇ ਅਤੇ ਹੁਣ ਉਹ ਨਹੀਂ ਕਰਨਾ। ਉਹਦੇ ਨਾਲ ਇੱਕ ਤਾਂ ਅੱਖਾਂ ਦਾ ਵੀ ਬਚਾਅ ਹੈ ਅਤੇ ਇੱਕ ਤੁਹਾਡੇ ਦਿਮਾਗ ਨੂੰ ਵੀ ਰੈਸਟ ਮਿਲੇਗੀ। ਜੇਕਰ ਅਸੀਂ ਗੱਲ ਕਰੀਏ ਵੀ ਤਾਪਮਾਨ ਦੀ, ਕਿਉਂਕਿ ਮੌਸਮ ਬਦਲ ਰਿਹਾ ਅਤੇ ਫਿਰ ਅੱਜ ਦੇ ਦਿਨ ਵੇਲੇ ਵੱਧ ਤੋਂ ਵੱਧ ਤਾਪਮਾਨ ਚੰਡੀਗੜ੍ਹ ਦੇ ਵਿੱਚ 33 ਡਿਗਰੀ ਸੈਲਸੀਅਸ ਅਤੇ ਰਾਤ ਨੂੰ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ, ਜਲੰਧਰ ਦੇ ਵਿੱਚ ਵੱਧ ਤੋਂ ਵੱਧ 34 ਅਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਨੋਟ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਵਿਖੇ ਜੇ ਅਸੀਂ ਗੱਲ ਕਰੀਏ ਵੀ ਤਾਪਮਾਨ ਵੱਧ ਤੋਂ ਵੱਧ 34 ਡਿਗਰੀ ਅਤੇ ਰਾਤ ਨੂੰ ਘੱਟ ਤੋਂ ਘੱਟ 24 ਡਿਗਰੀ ਸੈਲਸੀਅਸ ਰਹਿਣ ਦਾ ਜਿਹੜਾ ਅਨੁਮਾਨ ਹੈ ਅਤੇ ਫਿਰ ਇਸ ਠੰਡ ਦੀ ਦਸਤਕ ਨੂੰ ਤੁਸੀਂ ਜੇ ਚਾਹੁੰਦੇ ਹੋ ਵੀ ਤੁਹਾਨੂੰ ਡਾਕਟਰ ਦਾ ਜਿਹੜਾ ਸਰਵੇ ਹੈ ਉਹਦੇ ਜਿਹੜੇ ਡਾਕਟਰ ਵੱਲ ਦਾ ਗੇੜਾ ਜਿਹੜਾ ਉਹ ਬਚਾਉਣਾ ਹੈ ਆਪਣਾ, ਤਾਂ ਫਿਰ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕੋਸੇ ਕੋਸੇ ਪਾਣੀ ਦੀ ਸ਼ੁਰੂਆਤ ਅਤੇ ਮੌਸਮੀ ਫਲ ਖਾਣੇ ਪੈਣਗੇ, ਕਿਉਂਕਿ ਮੌਸਮੀ ਫਲ ਨੇ ਜਿਹੜੇ ਉਹ ਐਂਟੀਆਕਸੀਡੈਂਟਸ ਬਣਾਉਂਦੇ ਨੇ ਸਾਡੇ ਸਰੀਰ ਦੇ ਵਿੱਚ, ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹਨੂੰ ਵਧਾਉਂਦੇ ਨੇ। ਅਤੇ ਸਭ ਤੋਂ ਜ਼ਰੂਰੀ ਚੀਜ਼, ਮੋਬਾਈਲ ਦੀ ਵਰਤੋਂ ਘਟਾਉਣੀ ਹੈ ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ।

ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਸੋਹਣੀ ਸਵੇਰ ਆਪਣੀ ਹੋਸਟ ਦੋਸਤ ਗਨੀਸ਼ਾ ਦੇ ਨਾਲ ਜੀ। ਤੁਹਾਨੂੰ ਦੱਸ ਦਈਏ ਵੀ ਅੱਜ ਮਸ਼ਹੂਰ ਭਾਰਤੀ ਕੈਨੇਡੀਅਨ ਕਵੀ ਰੂਪੀ ਕੌਰ ਦਾ ਹੈ ਜਨਮ ਦਿਨ। ਯੈਸ, ਹੈਪੀ ਵਾਲਾ ਬਰਥਡੇ, ਜਿਨ੍ਹਾਂ ਨੇ ਆਪਣੀ ਸ਼ਾਇਰੀ ਨਾਲ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਐਵੇਂ ਤਾਂ ਨਹੀਂ ਕਹਿੰਦੇ ਵੀ ਜਿੱਥੇ ਜਾਣ ਪੰਜਾਬੀ ਵੱਖਰੀ ਟੌਰ ਬਣਾਉਂਦੇ ਨੇ, ਹੈ ਨਾ। ਅਤੇ ਇਸ ਦੇ ਨਾਲ ਹੀ ਹੋਲੀਵੁੱਡ ਦੀ ਮਸ਼ਹੂਰ ਅਦਾਕਾਰਾ ਡਕੋਟਾ ਜੌਨਸਨ ਦਾ ਵੀ ਅੱਜ ਹੈ ਜੀ ਜਨਮ ਦਿਨ ਜੀ। ਲਓ ਜੀ, ਵੇਲਾ ਹੋ ਰਿਹਾ ਪ੍ਰੋਗਰਾਮ ਦੇ ਵਿੱਚ ਇੱਕ ਮੋਟੀਵੇਸ਼ਨਲ ਸਟੋਰੀ ਦਾ ਜੀ, ਕਿਉਂਕਿ ਹਰ ਕਹਾਣੀ ਦੇ ਵਿੱਚੋਂ ਜਿਹੜੀ ਸਿੱਖਿਆ ਸਾਨੂੰ ਮਿਲਦੀ ਹੈ ਨਾ, ਉਹ ਸਿੱਖਿਆ ਜੀਵਨ ਦੇ ਲਈ ਬਹੁਤ ਹੀ ਜ਼ਰੂਰੀ ਹੁੰਦੀ ਹੈ ਔਰ ਜੀਵਨ ਦੀ ਰਾਹ ਨੂੰ ਸੁਖਾਲੀ ਕਰ ਦਿੰਦੀ ਹੈ। ਅਤੇ ਦੱਸ ਦੇਵਾਂ ਵੀ ਸਟੂਡੀਓ ਦੀ ਕੜੀ ਦੇ ਵਿੱਚ 7:54

ਜਾਂਦੇ ਜਾਂਦੇ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਹੁਣ ਅਲਵਿਦਾ ਕਹਿਣ ਦਾ ਵਕਤ ਹੋ ਗਿਆ ਹੈ, ਪਰ ਅਲਵਿਦਾ ਕਹਿਣ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਇੱਕ ਅਨਮੋਲ ਗੱਲ ਸਾਂਝੀ ਕਰਨੀ ਹੈ ਸੂਫੀ ਸੰਤ ਹਜ਼ਰਤ ਸ਼ਾਹ ਹੁਸੈਨ ਹੋਣਾ ਦੀ। ਉਹਨਾਂ ਨੇ ਕਿਹਾ ਹੈ, ਬਈ ਸਾਜਨ ਮੇਰੇ ਰੰਗ ਰੰਗਾਇਆ, ਕੀ ਹੋਇਆ ਜੇ ਜੱਗ ਭੁਲਾਇਆ। ਦੇਖੋ ਇਹ ਕਿੰਨੀ ਖੂਬਸੂਰਤ ਗੱਲ ਹੈ, ਵੀ ਯਾਨੀ ਜੇ ਤੁਹਾਡਾ ਮਨ ਸਾਫ਼ ਹੈ, ਤੁਹਾਡੇ ਦਿਲ ਵਿੱਚ ਸੱਚਾ ਪਿਆਰ ਅਤੇ ਇਨਸਾਨੀਅਤ ਹੈ, ਤਾਂ ਫਿਰ ਦੁਨੀਆ ਕੀ ਕਹਿੰਦੀ ਹੈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਬਸ ਆਪਣੇ ਆਪ 'ਤੇ ਭਰੋਸਾ ਰੱਖੋ, ਕਿਉਂਕਿ ਕੁਦਰਤ ਨੇ ਤੁਹਾਨੂੰ ਬਹੁਤ ਖਾਸ ਬਣਾਇਆ ਹੈ। ਜੋ ਇਨਸਾਨ ਆਪਣੇ ਅੰਦਰ ਦੀ ਯਾਤਰਾ ਕਰ ਲੈਂਦਾ ਨਾ, ਉਸ ਲਈ ਦੁਨੀਆ ਦੀ ਹਰ ਮੰਜ਼ਿਲ ਆਸਾਨ ਹੋ ਜਾਂਦੀ ਹੈ। ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ, ਬਦਲਦੇ ਮੌਸਮ ਵਿੱਚ ਕੋਸਾ ਪਾਣੀ ਪੀਓ, ਪਰਿਵਾਰ ਨਾਲ ਹੱਸਦੇ ਖੇਡਦੇ ਰਹੋ ਅਤੇ ਬੇਜ਼ੁਬਾਨ ਜਾਨਵਰਾਂ 'ਤੇ ਰਹਿਮ ਕਰੋ। ਇਸ ਦੇ ਨਾਲ ਹੀ ਮੈਨੂੰ ਆਪਣੀ ਹੋਸਟ ਦੋਸਤ ਗਨੀਸ਼ਾ ਨੂੰ ਦਿਓ ਜੀ ਪ੍ਰੋਗਰਾਮ ਸੋਹਣੀ ਸਵੇਰ ਖਤਮ ਕਰਨ ਦੀ ਇਜਾਜ਼ਤ, ਪਰ ਭੁੱਲਣਾ ਨਹੀਂ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

ਤੁਸੀਂ ਮਸੀਹੀ ਭਜਨ ਸਰਵਣ ਕਰ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 9 ਵੱਜ ਗਏ ਨੇ, ਪੇਸ਼ ਨੇ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ।

0: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਮੁੜ ਗਠਨ ਕੀਤਾ ਹੈ ਤੇ ਉਹਨਾਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਨੇ। ਨੀਤੀ ਆਯੋਗ ਦੇ ਮੈਂਬਰ ਰਾਜੀਵ ਗੌਬਾ ਨੇ ਤੇਜ਼ੀ ਨਾਲ ਬਦਲਦੇ ਭੂ ਰਾਜਨੀਤਿਕ, ਤਕਨੀਕੀ ਅਤੇ ਆਰਥਿਕ ਮਾਹੌਲ ਦੇ ਨਾਲ ਨਾਲ ਨੇਮਬਦੀ ਢਾਂਚਿਆਂ 'ਚ ਬਦਲਾਅ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਮਾਲੀ ਸੂਝਬੂਝ, ਬੁਨਿਆਦੀ ਢਾਂਚਾ, ਨਿਵੇਸ਼ ਅਤੇ ਬਿਹਤਰ ਡਿਲੀਵਰੀ ਵਿਧੀਆਂ ਦੇ ਸੁਮੇਲ ਨੇ ਪਿਛਲੇ ਦਹਾਕੇ ਦੌਰਾਨ ਭਾਰਤ ਦੀ ਆਰਥਿਕ ਤਾਕਤ ਅਤੇ ਲਚਕੀਲੇਪਣ ਨੂੰ ਮਜ਼ਬੂਤ ਕੀਤਾ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸਰਕਾਰ ਪਸ਼ੂ ਪਾਲਣ ਆਧਾਰਿਤ ਪ੍ਰਣਾਲੀਆਂ ਵਿਕਸਿਤ ਕਰ ਰਹੀ ਹੈ ਅਤੇ ਦਿਹਾਤੀ ਆਰਥਿਕਤਾ ਨੂੰ ਉਤਸ਼ਾਹਿਤ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ 'ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਮਨਜ਼ੂਰ। ਸਿੱਖਿਆ ਮੰਤਰਾਲੇ ਨੇ ਕਲਾਸੀਕਲ ਭਾਸ਼ਾਵਾਂ ਵਿੱਚ ਅਧਿਐਨ ਲਈ 5 ਸੈਂਟਰ ਆਫ ਐਕਸਲੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ। ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਸੂਬੇ 'ਚ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 75,810 ਹੋ ਗਈ ਏ। ਪੰਜਾਬ ਵਿੱਚ ਸਰਕਾਰੀ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਜਲਦ ਹੀ HIV, ਹੈਪੇਟਾਈਟਿਸ ਬੀ ਅਤੇ ਹੈਪੇਟਾਈਟਿਸ ਸੀ ਦੀ ਜਾਂਚ ਲਈ HHH ਸਕਰੀਨਿੰਗ ਸ਼ੁਰੂ ਕੀਤੀ ਜਾਵੇਗੀ। ਸੂਬੇ 'ਚ ਦਿਵਿਆਂਗ ਵਿਅਕਤੀਆਂ ਨੂੰ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਏ। ਮਰਦਾਂ ਦੇ ਕ੍ਰਿਕਟ ਵਿੱਚ ਭਾਰਤ ਨੇ ਵੈਸਟ ਇੰਡੀਜ਼ ਨੂੰ 3 ਮੈਚਾਂ ਦੀ ਲੜੀ ਵਿੱਚ 2-1 ਨਾਲ ਹਰਾ ਕੇ ਜਿੱਤ ਹਾਸਲ ਕੀਤੀ ਏ। ਇਹ ਸਨ ਹੁਣ ਤੱਕ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਗਿਆਨ ਵਿਗਿਆਨ।
1: ਗਿਆਨ ਵਿਗਿਆਨ

ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਹੀ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਇਸ ਵਿੱਚ ਡਾਕਟਰ ਰਿਸ਼ੀ ਕੁਮਾਰ ਹੋਰਾਂ ਦੀ ਵਾਰਤਾ ਹੋਏਗੀ, ਵਿਸ਼ਵ ਜੰਗਲੀ ਜੀਵ ਹਫ਼ਤਾ। ਇਸ ਤੋਂ ਇਲਾਵਾ ਵਿਗਿਆਨ ਤੱਥ ਅਤੇ ਖ਼ਬਰਾਂ ਵੀ ਹੋਣਗੀਆਂ। ਗਿਆਨ ਵਿਗਿਆਨ ਵਿੱਚ ਗੱਲ ਕਰਦੇ ਹਾਂ ਵਿਸ਼ ਪੁਲਾੜ ਹਫ਼ਤੇ ਬਾਰੇ। ਹਰ ਸਾਲ 4 ਤੋਂ ਲੈ ਕੇ 10 ਅਕਤੂਬਰ ਤੱਕ ਵਿਸ਼ ਪੁਲਾੜ ਹਫ਼ਤਾ ਮਨਾਇਆ ਜਾਂਦਾ ਹੈ। ਇਹ ਵਿਸ਼ ਪੱਧਰੀ ਸਮਾਗਮ ਮਨੁੱਖਤਾ ਲਈ ਪੁਲਾੜ ਵਿਗਿਆਨ ਅਤੇ ਟੈਕਨੋਲੋਜੀ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਇਸ ਦੌਰਾਨ ਲੋਕਾਂ, ਖਾਸ ਕਰਕੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪੁਲਾੜ ਵਿਗਿਆਨ, ਖੋਜ, ਸੈਟੇਲਾਈਟ ਟੈਕਨੋਲੋਜੀ ਅਤੇ ਭਵਿੱਖ ਦੀਆਂ ਪੁਲਾੜੀ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਸ਼ ਪੁਲਾੜ ਹਫ਼ਤੇ ਲਈ 4 ਅਕਤੂਬਰ ਤੋਂ ਲੈ ਕੇ 10 ਅਕਤੂਬਰ ਦੀਆਂ ਤਾਰੀਖਾਂ ਇਤਿਹਾਸਿਕ ਮਹੱਤਤਾ ਰੱਖਦੀਆਂ ਨੇ। 4 ਅਕਤੂਬਰ 1957 ਨੂੰ ਸੋਵੀਅਤ ਯੂਨੀਅਨ ਨੇ ਸਪੁਟਨਿਕ 1 ਉਪਗ੍ਰਹਿ ਪੁਲਾੜ ਵਿੱਚ ਭੇਜਿਆ ਸੀ। ਇਹ ਮਨੁੱਖ ਵੱਲੋਂ ਪੁਲਾੜ ਵਿੱਚ ਭੇਜਿਆ ਗਿਆ ਪਹਿਲਾ ਕ੍ਰਿਤਰਿਮ ਉਪਗ੍ਰਹਿ ਸੀ। ਅਤੇ ਇਸੇ ਤਰ੍ਹਾਂ 10 ਅਕਤੂਬਰ 1967 ਨੂੰ ਆਊਟਰ ਸਪੇਸ ਟ੍ਰੀਟੀ ਲਾਗੂ ਹੋਈ, ਜਿਸ ਨੇ ਪੁਲਾੜ ਦੀ ਸ਼ਾਂਤੀਪੂਰਨ ਵਰਤੋਂ ਅਤੇ ਅੰਤਰਰਾਸ਼ਟਰੀ ਸਹਿਯੋਗ ਲਈ ਮਹੱਤਵਪੂਰਨ ਕਾਨੂੰਨੀ ਢਾਂਚਾ ਪ੍ਰਦਾਨ ਕੀਤਾ। ਇਹਨਾਂ ਦੋ ਇਤਿਹਾਸਿਕ ਘਟਨਾਵਾਂ ਦੀ ਯਾਦ ਵਿੱਚ ਸੰਯੁਕਤ ਰਾਸ਼ਟਰ ਵੱਲੋਂ 4 ਤੋਂ ਲੈ ਕੇ 10 ਅਕਤੂਬਰ ਨੂੰ ਵਿਸ਼ ਪੁਲਾੜ ਹਫ਼ਤੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਪੁਲਾੜ ਵਿਗਿਆਨ ਹੁਣ ਸਿਰਫ਼ ਚੰਦ ਜਾਂ ਫਿਰ ਮੰਗਲ ਦੀ ਖੋਜ ਤੱਕ ਸੀਮਿਤ ਨਹੀਂ ਰਿਹਾ। ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਪੁਲਾੜ ਟੈਕਨੋਲੋਜੀ ਦੀ ਭੂਮਿਕਾ ਬਹੁਤ ਹੀ ਵੱਡੀ ਹੈ। ਮੌਸਮ ਦੀ ਭਵਿੱਖਬਾਣੀ, ਟੈਲੀਵਿਜ਼ਨ ਪ੍ਰਸਾਰਣ, ਦੂਰ ਸੰਚਾਰ, GPS ਅਤੇ ਨੈਵੀਗੇਸ਼ਨ, ਖੇਤੀਬਾੜੀ, ਆਫਤ ਪ੍ਰਬੰਧਨ, ਸਮੁੰਦਰੀ ਨਿਗਰਾਨੀ ਅਤੇ ਵਾਤਾਵਰਣ ਦੀ ਨਿਗਰਾਨੀ ਲਈ ਸੈਟੇਲਾਈਟ ਮਹੱਤਵਪੂਰਨ ਨੇ। ਕਿਸੇ ਤੂਫਾਨ, ਹੜ੍ਹ, ਜੰਗਲ ਦੀ ਅੱਗ ਜਾਂ ਹੋਰ ਕੁਦਰਤੀ ਆਫ਼ਤ ਬਾਰੇ ਸਮੇਂ ਸਿਰ ਜਾਣਕਾਰੀ ਪ੍ਰਾਪਤ ਕਰਨ ਵਿੱਚ ਵੀ ਪੁਲਾੜ ਟੈਕਨੋਲੋਜੀ ਮਦਦਗਾਰ ਹੈ। ਭਾਰਤ ਨੇ ਵੀ ਪੁਲਾੜ ਦੇ ਖੇਤਰ ਵਿੱਚ ਮਹੱਤਵਪੂਰਨ ਸਥਾਨ ਬਣਾਇਆ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਸੈਟੇਲਾਈਟ ਸੰਚਾਰ, ਧਰਤੀ ਨਿਰੀਖਣ ਅਤੇ ਗ੍ਰਹਿ ਖੋਜ ਦੇ ਖੇਤਰ ਵਿੱਚ ਕਈ ਮਹੱਤਵਪੂਰਨ ਮਿਸ਼ਨ ਕੀਤੇ ਨੇ। ਚੰਦਰਯਾਨ 3 ਦੀ ਸਫਲਤਾ ਨੇ ਭਾਰਤ ਦੀ ਪੁਲਾੜ ਸਮਰੱਥਾ ਨੂੰ ਵਿਸ਼ਵ ਪੱਧਰ 'ਤੇ ਹੋਰ ਮਜ਼ਬੂਤ ਕੀਤਾ। ਭਾਰਤ ਦਾ ਮੰਗਲਯਾਨ ਮਿਸ਼ਨ ਵੀ ਦੇਸ਼ ਦੀ ਵਿਗਿਆਨਿਕ ਸਮਰੱਥਾ ਅਤੇ ਇੰਜੀਨੀਅਰਿੰਗ ਯੋਗਤਾ ਦਾ ਮਹੱਤਵਪੂਰਨ ਉਦਾਹਰਨ ਹੈ। ਪੁਲਾੜ ਖੋਜ ਦਾ ਇੱਕ ਹੋਰ ਮਹੱਤਵਪੂਰਨ ਪੱਖ ਧਰਤੀ ਅਤੇ ਵਾਤਾਵਰਣ ਦੀ ਸੁਰੱਖਿਆ ਹੈ। ਸੈਟੇਲਾਈਟਾਂ ਰਾਹੀਂ ਜੰਗਲਾਂ, ਹਿਮ ਨਦੀਆਂ, ਸਮੁੰਦਰਾਂ, ਫਸਲਾਂ ਅਤੇ ਜ਼ਮੀਨੀ ਵਰਤੋਂ ਵਿੱਚ ਹੋ ਰਹੀਆਂ ਤਬਦੀਲੀਆਂ ਦੀ

0: ਬਣਾਏ ਰੱਖਦੇ ਆ ਇਕੱਠੇ ਜੀ ਸਕਣ।
1: ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਵਿਸ਼ਵ ਜੰਗਲੀ ਜੀਵ ਹਫ਼ਤਾ ਹਰ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਜੰਗਲੀ ਜੀਵਾਂ ਅਤੇ ਉਹਨਾਂ ਦੇ ਕੁਦਰਤੀ ਵਾਸ ਸਥਾਨਾਂ ਦੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਧਰਤੀ 'ਤੇ ਮਨੁੱਖ, ਜਾਨਵਰ, ਪੰਛੀ ਅਤੇ ਪੌਦੇ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ। ਜੇ ਕੜੀ ਟੁੱਟ ਜਾਵੇ ਤਾਂ ਕੁਦਰਤ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸ ਹਫ਼ਤੇ ਦੌਰਾਨ ਸਕੂਲਾਂ, ਸੰਸਥਾਵਾਂ ਵਿੱਚ ਸੈਮੀਨਾਰ, ਚਿੱਤਰਕਲਾ ਮੁਕਾਬਲੇ ਅਤੇ ਜਾਗਰੂਕਤਾ ਰੈਲੀਆਂ ਕਰਵਾਈਆਂ ਜਾਂਦੀਆਂ ਨੇ। ਅਤੇ ਆਓ ਅਸੀਂ ਸਭ ਵੀ ਰਲ ਕੇ ਜੰਗਲੀ ਜੀਵਾਂ ਨੂੰ ਬਚਾਉਣ ਦਾ ਪ੍ਰਣ ਕਰੀਏ, ਕਿਉਂਕਿ ਜੰਗਲੀ ਜੀਵਾਂ ਦੀ ਸੁਰੱਖਿਆ ਹੀ ਸਾਡੇ ਭਵਿੱਖ ਅਤੇ ਧਰਤੀ ਦੀ ਸੁੰਦਰਤਾ ਦੀ ਸੁਰੱਖਿਆ ਹੈ। ਅਤੇ ਫਿਰ ਆਓ ਸੁਣਦੇ ਹਾਂ ਡਾਕਟਰ ਰਿਸ਼ੀ ਕੁਮਾਰ ਹੋਰਾਂ ਦੀ ਵਾਰਤਾ ਵਿਸ਼ਵ ਜੰਗਲੀ ਜੀਵ ਹਫ਼ਤਾ।
2: ਪ੍ਰੋਗਰਾਮ ਗਿਆਨ ਵਿਗਿਆਨ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੇ ਵਿਸ਼ੇ ਬਾਰੇ ਗੱਲ ਕਰਨ ਜਾ ਰਿਹਾ ਹਾਂ ਜਿਸ ਦਾ ਸੰਬੰਧ ਸਿਰਫ ਜੰਗਲਾਂ, ਪੰਛੀਆਂ ਜਾਂ ਜਾਨਵਰਾਂ ਨਾਲ ਨਹੀਂ, ਸਗੋਂ ਸਾਡੇ ਆਪਣੇ ਜੀਵਨ, ਸਾਡੀ ਸਿਹਤ, ਸਾਡੀ ਖੇਤੀ, ਸਾਡੇ ਪਾਣੀ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਹੈ। ਵਿਸ਼ਾ ਹੈ ਜੰਗਲੀ ਜੀਵ ਹਫ਼ਤਾ ਅਰਥਾਤ ਵਾਈਲਡ ਲਾਈਫ ਵੀਕ, ਜੋ ਹਰ ਸਾਲ 2 ਅਕਤੂਬਰ ਤੋਂ 8 ਅਕਤੂਬਰ ਤੱਕ ਦੇਸ਼ ਵਿੱਚ ਮਨਾਇਆ ਜਾਂਦਾ ਹੈ। ਇਸ ਹਫ਼ਤੇ ਦਾ ਮੁੱਖ ਉਦੇਸ਼ ਲੋਕਾਂ, ਖਾਸ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਜੰਗਲੀ ਜੀਵਾਂ ਅਤੇ ਕੁਦਰਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਹੈ। ਪਰ ਇੱਕ ਸਵਾਲ ਸਾਡੇ ਮਨ ਵਿੱਚ ਆ ਸਕਦਾ ਹੈ, ਆਖਰ ਜੰਗਲੀ ਜੀਵ ਹਫ਼ਤਾ ਮਨਾਉਣ ਦੀ ਲੋੜ ਕੀ ਹੈ? ਅਸਲ ਵਿੱਚ ਮਨੁੱਖ ਆਪਣੇ ਆਪ ਨੂੰ ਕੁਦਰਤ ਤੋਂ ਵੱਖਰਾ ਸਮਝਣ ਲੱਗ ਪਿਆ ਹੈ, ਜਦਕਿ ਸੱਚਾਈ ਇਹ ਹੈ ਕਿ ਮਨੁੱਖ ਵੀ ਕੁਦਰਤ ਦੀ ਵਿਸ਼ਾਲ ਪ੍ਰਣਾਲੀ ਦਾ ਇੱਕ ਹਿੱਸਾ ਹੈ। ਧਰਤੀ ਉੱਤੇ ਪੌਦੇ, ਪੰਛੀ, ਜਾਨਵਰ, ਕੀੜੇ ਮਕੌੜੇ, ਮੱਛੀਆਂ, ਦਰਿਆ, ਜੰਗਲ ਅਤੇ ਵੈਟਲੈਂਡ, ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜੇ ਇਸ ਕੁਦਰਤੀ ਲੜੀ ਦੀ ਇੱਕ ਕੜੀ ਵੀ ਕਮਜ਼ੋਰ ਹੁੰਦੀ ਹੈ ਤਾਂ ਉਸਦਾ ਪ੍ਰਭਾਵ ਹੌਲੀ ਹੌਲੀ ਪੂਰੇ ਵਾਤਾਵਰਣ ਉੱਤੇ ਪੈਂਦਾ ਹੈ। ਆਮ ਤੌਰ 'ਤੇ ਅਸੀਂ ਜੰਗਲੀ ਜੀਵ ਸੁਣ ਕੇ ਸ਼ੇਰ, ਹਿਰਨ ਜਾਂ ਚਿੱਤੇ ਬਾਰੇ ਸੋਚਦੇ ਹਾਂ, ਪਰ ਜੰਗਲੀ ਜੀਵ ਦਾ ਅਰਥ ਇਸ ਤੋਂ ਕਾਫ਼ੀ ਵਿਸ਼ਾਲ ਹੈ। ਉਹ ਸਾਰੇ ਜੀਵ ਜੋ ਆਪਣੇ ਕੁਦਰਤੀ ਵਾਤਾਵਰਣ ਵਿੱਚ ਰਹਿੰਦੇ ਹਨ, ਜੰਗਲੀ ਜਾਨਵਰ, ਪੰਛੀ, ਸੱਪ ਅਤੇ ਹੋਰ ਰਿੰਗਣ ਵਾਲੇ ਜੀਵ, ਡੱਡੂ, ਮੱਛੀਆਂ, ਤਿੱਤਲੀਆਂ, ਮਧੂਮੱਖੀਆਂ, ਹੋਰ ਕੀੜੇ ਮਕੌੜੇ ਅਤੇ ਕੁਦਰਤੀ ਤੌਰ 'ਤੇ ਉੱਗਣ ਵਾਲੀਆਂ ਵਨਸਪਤੀਆਂ ਸਾਡੇ ਜੰਗਲੀ ਜੀਵਨ ਅਤੇ ਜੈਵ ਵਿਭਿੰਨਤਾ ਦਾ ਹਿੱਸਾ ਹਨ। ਹੁਣ ਸਵਾਲ ਹੈ ਕਿ ਜੰਗਲੀ ਜੀਵਾਂ ਦੀ ਸੰਭਾਲ ਸਾਡੇ ਲਈ ਕਿਉਂ ਜ਼ਰੂਰੀ ਹੈ? ਹਰੇਕ ਜੀਵ ਕੁਦਰਤ ਵਿੱਚ ਕੋਈ ਨਾ ਕੋਈ ਭੂਮਿਕਾ ਨਿਭਾਉਂਦਾ ਹੈ। ਮਧੂਮੱਖੀਆਂ ਅਤੇ ਤਿੱਤਲੀਆਂ ਪਰਾਗਣ ਵਿੱਚ ਮਦਦ ਕਰਦੀਆਂ ਹਨ। ਬਹੁਤ ਸਾਰੇ ਪੰਛੀ ਅਤੇ ਛੋਟੇ ਜੀਵ ਕੀੜਿਆਂ ਦੀ ਗਿਣਤੀ ਨੂੰ ਸੰਤੁਲਿਤ ਰੱਖਦੇ ਹਨ। ਗਿੱਧ ਅਤੇ ਹੋਰ ਮੁਰਦਾਖੋਰ ਜੀਵ ਕੁਦਰਤ ਦੇ ਸਫਾਈ ਕਰਮਚਾਰੀ ਹਨ। ਜਲ ਜੀਵ ਸਾਡੇ ਦਰਿਆਵਾਂ ਅਤੇ ਵੈਟਲੈਂਡਾਂ ਦੀ ਸਿਹਤ ਬਾਰੇ ਸਾਨੂੰ ਸੰਕੇਤ ਦਿੰਦੇ ਹਨ। ਇਸ ਲਈ ਕਿਸੇ ਇੱਕ ਪ੍ਰਜਾਤੀ ਦਾ ਖਤਮ ਹੋਣਾ ਕੇਵਲ ਉਸ ਜੀਵ ਦਾ ਨੁਕਸਾਨ ਨਹੀਂ ਹੁੰਦਾ, ਸਗੋਂ ਪੂਰੇ ਪਰਿਸਥਿਤਿਕ ਤੰਤਰ ਵਿੱਚ ਅਸੰਤੁਲਨ ਪੈਦਾ ਕਰਦਾ ਹੈ। ਆਓ ਹੁਣ ਪੰਜਾਬ ਅਤੇ ਜੰਗਲੀ ਜੀਵਾਂ ਦੀ ਗੱਲ ਕਰੀਏ। ਪੰਜਾਬ ਦੀ ਪਹਿਚਾਣ ਖੇਤੀਬਾੜੀ ਨਾਲ ਹੈ, ਪਰ ਪੰਜਾਬ ਦੀ ਕੁਦਰਤੀ ਵਿਰਾਸਤ ਵੀ ਬਹੁਤ ਮਹੱਤਵਪੂਰਨ ਹੈ। ਸਾਡੇ ਕੋਲ ਸ਼ਿਵਾਲਿਕ ਪਹਾੜੀਆਂ ਹਨ, ਦਰਿਆ ਹਨ, ਵੈਟਲੈਂਡ ਹਨ, ਬੀੜ ਅਤੇ ਜੰਗਲੀ ਖੇਤਰ ਹਨ। ਪੰਜਾਬ ਵਿੱਚ ਵਾਈਲਡ ਲਾਈਫ ਸੈਂਚੁਰੀਆਂ, ਕੰਜ਼ਰਵੇਸ਼ਨ ਰਿਜ਼ਰਵ, ਕਮਿਊਨਿਟੀ ਰਿਜ਼ਰਵ ਦਾ ਇੱਕ ਮਹੱਤਵਪੂਰਨ ਸੁਰੱਖਣ ਜਾਲ ਮੌਜੂਦ ਹੈ। ਪੰਜਾਬ ਦੀਆਂ ਮਹੱਤਵਪੂਰਨ ਜੰਗਲੀ ਜੀਵ ਥਾਵਾਂ ਵਿੱਚ ਹਰੀਕੇ ਵਾਈਲਡ ਲਾਈਫ ਸੈਂਚੁਰੀ, ਅਬੋਹਰ ਵਾਈਲਡ ਲਾਈਫ ਸੈਂਚੁਰੀ, ਤਖਨੀ, ਰਹਿਮਾਪੁਰ, ਬੀੜ, ਮੋਤੀਬਾਗ ਅਤੇ ਹੋਰ ਕਈ ਸੁਰੱਖਿਅਤ ਖੇਤਰ ਸ਼ਾਮਲ ਹਨ। ਇਸੇ ਤਰ੍ਹਾਂ ਕੇਸ਼ੋਪੁਰ ਮਿਆਣੀ ਕਮਿਊਨਿਟੀ ਰਿਜ਼ਰਵ, ਬਿਆਸ ਕੰਜ਼ਰਵੇਸ਼ਨ ਰਿਜ਼ਰਵ, ਰੋਪੜ, ਕਾਂਜਲੀ ਅਤੇ ਨੰਗਲ ਵਰਗੀਆਂ ਥਾਵਾਂ ਪੰਜਾਬ ਦੀ ਜੈਵ ਵਿਭਿੰਨਤਾ ਲਈ ਬੇਹੱਦ ਕੀਮਤੀ ਹਨ। ਵੈਟਲੈਂਡਸ ਜਾਂ ਅਸੀਂ ਕਹੀਏ ਜਲਗਾਹਾਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਹਰੀਕੇ ਜਲਗਾਹ ਵਿਸ਼ੇਸ਼ ਮਹੱਤਵ ਰੱਖਦੀ ਹੈ। ਇਹ ਸਰਦੀਆਂ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਪੰਛੀਆਂ ਨੂੰ ਆਸਰਾ ਦਿੰਦੀ ਹੈ। ਬਿਆਸ ਦਰਿਆ ਦਾ ਸੁਰੱਖਿਅਤ ਹਿੱਸਾ ਮੱਛੀਆਂ, ਪੰਛੀਆਂ ਅਤੇ ਹੋਰ ਜੀਵਾਂ ਲਈ ਮਹੱਤਵਪੂਰਨ ਹੈ। ਇੱਥੇ ਇੰਡਸ ਦਰਿਆਈ ਡੋਲਫਿਨ

ਇਨ ਵਰਗੀਆਂ ਮਹੱਤਵਪੂਰਨ ਪ੍ਰਜਾਤੀਆਂ ਵੀ ਮਿਲਦੀਆਂ ਹਨ। ਪੰਜਾਬ ਦਾ ਅਬੋਹਰ ਵਾਈਲਡ ਲਾਈਫ ਸੈਂਚੂਰੀ ਸਾਨੂੰ ਇੱਕ ਸੁੰਦਰ ਸਬਕ ਦਿੰਦਾ ਹੈ। ਇੱਥੇ ਖੇਤਾਂ ਅਤੇ ਪਿੰਡਾਂ ਦੇ ਵਿਚਕਾਰ ਕਾਲੇ ਹਿਰਨ ਅਰਥਾਤ ਬਲੈਕ ਬਕ ਰਹਿੰਦੇ ਹਨ। ਬਿਸ਼ਨੋਈ ਭਾਈਚਾਰੇ ਨੇ ਪੀੜ੍ਹੀਆਂ ਤੋਂ ਇਹਨਾਂ ਜੀਵਾਂ ਦੀ ਰੱਖਿਆ ਕੀਤੀ ਹੈ। ਇਹ ਸਾਨੂੰ ਦੱਸਦਾ ਹੈ ਕਿ ਜੰਗਲੀ ਜੀਵਾਂ ਦੀ ਸੰਭਾਲ ਸਿਰਫ ਸਰਕਾਰ ਅਤੇ ਕਾਨੂੰਨਾਂ ਨਾਲ ਨਹੀਂ ਸਗੋਂ ਲੋਕਾਂ ਦੇ ਸੰਸਕਾਰ ਅਤੇ ਸਹਿਯੋਗ ਨਾਲ ਵੀ ਸੰਭਵ ਹੈ। ਪੰਜਾਬ ਵਿੱਚ ਬਲੈਕ ਬਕ ਤੋਂ ਇਲਾਵਾ ਨੀਲਗਾਂ, ਸਾਂਬਰ, ਜੰਗਲੀ ਸੂਰ, ਸਿਆਰ, ਖਰਗੋਸ਼, ਸੇ ਅਤੇ ਹੋਰ ਕਈ ਛੋਟੇ ਜੀਵ ਮਿਲਦੇ ਹਨ। ਮੋਰ, ਤੋਤੇ, ਉੱਲੂ, ਕਿੰਗਫਿਸ਼ਰ, ਬਗਲੇ, ਬੱਤਖਾਂ ਅਤੇ ਸਰਦੀਆਂ ਵਿੱਚ ਆਉਣ ਵਾਲੇ ਅਨੇਕਾਂ ਪ੍ਰਵਾਸੀ ਪੰਛੀ ਪੰਜਾਬ ਦੇ ਕੁਦਰਤੀ ਦ੍ਰਿਸ਼ ਨੂੰ ਹੋਰ ਸੁੰਦਰ ਬਣਾਉਂਦੇ ਹਨ। ਇੱਥੇ ਜਲਗਾਹਾਂ ਦੀ ਮਹੱਤਤਾ ਸਮਝਣੀ ਬਹੁਤ ਜ਼ਰੂਰੀ ਹੈ। ਕਈ ਲੋਕ ਜਲਗਾਹ ਨੂੰ ਸਿਰਫ ਪਾਣੀ ਭਰੀ ਜਾਂ ਦਲਦਲੀ ਜ਼ਮੀਨ ਸਮਝਦੇ ਹਨ, ਪਰ ਇਹ ਕੁਦਰਤ ਲਈ ਬਹੁਤ ਕੀਮਤੀ ਹਨ। ਇਹ ਪੰਛੀਆਂ ਅਤੇ ਜਲ ਜੀਵਾਂ ਨੂੰ ਭੋਜਨ ਅਤੇ ਆਸਰਾ ਦਿੰਦੇ ਹਨ। ਇਹ ਵਾਧੂ ਪਾਣੀ ਨੂੰ ਸੰਭਾਲਣ, ਭੂਜਲ ਨਾਲ ਸੰਬੰਧ ਬਣਾਈ ਰੱਖਣ ਅਤੇ ਪਰਿਸਥਿਤਿਕ ਸੰਤੁਲਨ ਕਾਇਮ ਰੱਖਣ ਵਿੱਚ ਮਦਦ ਕਰਦੇ ਹਨ। ਜਲਗਾਹਾਂ ਅਨੇਕਾਂ ਜੀਵਾਂ ਲਈ ਕੁਦਰਤੀ ਨਰਸਰੀ ਅਤੇ ਘਰ ਹਨ, ਪਰ ਪੰਜਾਬ ਦੇ ਜੰਗਲੀ ਜੀਵਾਂ ਸਾਹਮਣੇ ਕਈ ਚੁਣੌਤੀਆਂ ਵੀ ਹਨ। ਕੁਦਰਤੀ ਆਵਾਜ਼ ਦਾ ਨਾਸ਼ ਅਤੇ ਟੁਕੜਿਆਂ ਵਿੱਚ ਵੰਡਿਆ ਜਾਣਾ, ਦਰਖਤਾਂ ਅਤੇ ਜੰਗਲੀ ਬਨਸਪਤੀ ਦਾ ਘਟਣਾ, ਦਰਿਆਵਾਂ ਅਤੇ ਜਲਗਾਹਾਂ ਦਾ ਪ੍ਰਦੂਸ਼ਣ, ਗੈਰ ਕਾਨੂੰਨੀ ਸ਼ਿਕਾਰ ਅਤੇ ਜੰਗਲੀ ਜੀਵਾਂ ਦਾ ਵਪਾਰ, ਪਲਾਸਟਿਕ ਅਤੇ ਹੋਰ ਕੂੜਾ, ਮੌਸਮੀ ਤਬਦੀਲੀ, ਬੇਤਰਤੀਬ ਸ਼ਹਿਰੀਕਰਨ ਅਤੇ ਸੜਕਾਂ 'ਤੇ ਹੋਰ ਬੁਨਿਆਦੀ ਢਾਂਚੇ ਦਾ ਵਾਧਾ, ਇਹ ਸਾਰੀਆਂ ਸਮੱਸਿਆਵਾਂ ਜੰਗਲੀ ਜੀਵਾਂ ਦੇ ਕੁਦਰਤੀ ਘਰ ਅਤੇ ਜੀਵਨ ਚੱਕਰ ਨੂੰ ਪ੍ਰਭਾਵਿਤ ਕਰਦੀਆਂ ਹਨ। ਮਨੁੱਖ ਅਤੇ ਜੰਗਲੀ ਜੀਵਾਂ ਵਿੱਚ ਟਕਰਾਅ ਨਹੀਂ, ਸਹਿ ਅਸਤਿਤਵ ਦੀ ਜ਼ਰੂਰਤ ਹੈ। ਜਦੋਂ ਕਿਸੇ ਜਾਨਵਰ ਦਾ ਰਹਿਣ ਵਾਲਾ ਖੇਤਰ ਛੋਟਾ ਹੋ ਜਾਂਦਾ ਹੈ, ਉਸ ਦੇ ਰਵਾਇਤੀ ਰਸਤੇ ਟੁੱਟ ਜਾਂਦੇ ਹਨ ਜਾਂ ਭੋਜਨ ਅਤੇ ਪਾਣੀ ਘੱਟ ਜਾਂਦਾ ਹੈ, ਤਾਂ ਉਹ ਮਨੁੱਖੀ ਬਸਤੀਆਂ ਵੱਲ ਜਾਣ ਲੱਗਦਾ ਹੈ। ਇੱਥੋਂ ਹੀ ਸ਼ੁਰੂ ਹੁੰਦਾ ਹੈ ਹਿਊਮਨ ਵਾਈਲਡ ਲਾਈਫ ਕਨਫਲਿਕਟ ਅਰਥਾਤ ਮਨੁੱਖ ਅਤੇ ਜੰਗਲੀ ਜੀਵਾਂ ਵਿਚਕਾਰ ਟਕਰਾਅ। ਕਦੇ ਨੀਲ ਗਾਇਨ ਜਾਂ ਜੰਗਲੀ ਸੂਰ ਖੇਤਾਂ ਵਿੱਚ ਆ ਜਾਂਦੇ ਹਨ ਅਤੇ ਫਸਲ ਨੂੰ ਨੁਕਸਾਨ ਪਹੁੰਚਦਾ ਹੈ। ਕਦੇ ਕੋਈ ਸੱਪ ਘਰ ਜਾਂ ਦੁਕਾਨ ਵਿੱਚ ਦਾਖਲ ਹੋ ਜਾਂਦਾ ਹੈ। ਕਦੇ ਕੋਈ ਜੰਗਲੀ ਜਾਨਵਰ ਪਿੰਡ ਜਾਂ ਸ਼ਹਿਰੀ ਖੇਤਰ ਦੇ ਨੇੜੇ ਪਹੁੰਚ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮਨੁੱਖੀ ਡਰ ਸੁਭਾਵਿਕ ਹੈ। ਕਿਸਾਨ ਦੀ ਫਸਲ ਅਤੇ ਪਸ਼ੂ ਧਨ ਵੀ ਉਸ ਦੀ ਜੀਵਿਕਾ ਹੈ। ਇਸ ਲਈ ਮਨੁੱਖ ਦੀ ਸੁਰੱਖਿਆ ਅਤੇ ਜੀਵਿਕਾ ਦੀ ਚਿੰਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਪਰ ਇਸ ਦਾ ਹੱਲ ਬਦਲਾ ਲੈਣਾ ਜਾਂ ਜਾਨਵਰ ਨੂੰ ਮਾਰ ਦੇਣਾ ਨਹੀਂ ਹੈ। ਸਭ ਤੋਂ ਪਹਿਲਾਂ ਉਸ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੋ, ਭੀੜ ਇਕੱਠੀ ਨਾ ਕਰੋ, ਉਸ ਨੂੰ ਘੇਰੋ ਨਾ, ਪੱਥਰ ਨਾ ਮਾਰੋ, ਸ਼ੋਰ ਨਾ ਪਾਓ ਅਤੇ ਉਸ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ। ਜੇ ਕੋਈ ਜੰਗਲੀ ਜੀਵ ਜ਼ਖਮੀ ਹੈ, ਫਸਿਆ ਹੋਇਆ ਹੈ ਜਾਂ ਆਬਾਦੀ ਵਿੱਚ ਦਾਖਲ ਹੋ ਗਿਆ ਹੈ, ਤਾਂ ਸਥਾਨਕ ਵਨ ਅਤੇ ਵਾਈਲਡ ਲਾਈਫ ਵਿਭਾਗ ਜਾਂ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਬਚਾਅ ਦਾ ਕੰਮ ਤਜਰਬੇਕਾਰ ਟੀਮ ਨੂੰ ਕਰਨ ਦੇਣਾ ਚਾਹੀਦਾ ਹੈ। ਸਾਨੂੰ ਕੰਫਰੰਟੇਸ਼ਨ ਨਹੀਂ, ਕੋ ਐਗਜ਼ਿਸਟੈਂਸ ਮਤਲਬ ਕਿ ਟਕਰਾਅ ਨਹੀਂ, ਸਹਿ ਅਸਤਿਤਵ ਦੀ ਸੋਚ ਅਪਣਾਉਣੀ ਹੋਵੇਗੀ। ਹੁਣ ਸਭ ਤੋਂ ਮਹੱਤਵਪੂਰਨ ਗੱਲ, ਇੱਕ ਆਮ ਨਾਗਰਿਕ ਕੀ ਕਰ ਸਕਦਾ ਹੈ? ਸਾਨੂੰ ਕੋਈ ਵੱਡਾ ਵਿਗਿਆਨੀ ਜਾਂ ਵਨ ਅਧਿਕਾਰੀ ਬਣਨ ਦੀ ਲੋੜ ਨਹੀਂ। ਆਪਣੇ ਰੋਜ਼ਾਨਾ ਜੀਵਨ ਵਿੱਚ ਛੋਟੀਆਂ ਛੋਟੀਆਂ ਗੱਲਾਂ ਨਾਲ ਵੀ ਅਸੀਂ ਵੱਡਾ ਯੋਗਦਾਨ ਪਾ ਸਕਦੇ ਹਾਂ। ਕਦੇ ਵੀ ਜੰਗਲੀ ਜੀਵਾਂ ਦੇ ਅੰਗਾਂ, ਚਮੜੀ, ਪੰਖਾਂ ਜਾਂ ਹੋਰ ਹਿੱਸਿਆਂ ਦੀ ਤੋਂ ਬਣੀ ਵਸਤੂ ਨਾ ਖਰੀਦੋ। ਪੰਛੀਆਂ ਦੇ ਆਲਣੇ ਨਾ ਤੋੜੋ ਅਤੇ ਆਂਡਿਆਂ ਜਾਂ ਬੱਚਿਆਂ ਨੂੰ ਨਾ ਛੇੜੋ। ਵੈਟਲੈਂਡ, ਛੱਪੜ, ਦਰਿਆ ਅਤੇ ਆਪਣੇ ਆਲੇ ਦੁਆਲੇ ਦੇ ਖੇਤਰ ਨੂੰ ਕੂੜੇ ਅਤੇ ਪਲਾਸਟਿਕ ਤੋਂ ਸਾਫ਼ ਰੱਖੋ। ਇੱਕ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਵਰਤੋਂ ਘਟਾਓ। ਸਥਾਨਕ ਕਿਸਮਾਂ ਦੇ ਦਰਖਤ ਲਗਾਓ ਅਤੇ ਲੱਗੇ ਹੋਏ ਦਰਖਤਾਂ ਦੀ ਸੰਭਾਲ ਕਰੋ। ਗਰਮੀ ਦੇ ਬਹੁਤ ਤਿੱਖੇ ਦਿਨਾਂ ਵਿੱਚ ਪੰਛੀਆਂ ਲਈ ਸਾਫ਼ ਪਾਣੀ ਉਚਿਤ ਅਤੇ ਸੁਰੱਖਿਅਤ ਥਾਂ 'ਤੇ ਰੱਖੇ ਅਤੇ ਬਰਤਨ ਨੂੰ ਨਿਯਮਿਤ ਸਾਫ਼ ਵੀ ਕਰੋ। ਵੈਟਲੈਂਡ ਜਾਂ ਜੰਗਲੀ ਜੀਵਾਂ ਵਾਲੇ ਇਲਾਕਿਆਂ ਵਿੱਚ ਵਾਹਨ ਚਲਾਉਂਦੇ ਸਮੇਂ ਗਤੀ ਹੌਲੀ ਰੱਖੋ। ਸੜਕ ਪਾਰ ਕਰਦੇ ਸਮੇਂ ਕਿਸੇ ਜਾਨਵਰ ਨੂੰ ਰਸਤਾ ਦਿਓ। ਕੋਈ ਜੰਗਲੀ ਜੀਵ ਜ਼ਖਮੀ ਮਿਲੇ ਜਾਂ ਕਿਸੇ ਨੇ ਉਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਫੜਿਆ ਹੋਵੇ, ਤਾਂ ਇਸ ਦੀ ਸੂਚਨਾ ਸੰਬੰਧਿਤ ਅਧਿਕਾਰੀਆਂ ਨੂੰ ਦਿਓ। ਅਤੇ ਸਭ ਤੋਂ ਵੱਡੀ ਗੱਲ, ਆਪਣੇ ਬੱਚਿਆਂ ਨੂੰ ਕੁਦਰਤ ਨਾਲ ਪਿਆਰ ਕਰਨਾ ਸਿਖਾਓ।
ਉਹਨਾਂ ਨੂੰ ਇਹ ਨਾ ਸਿਖਾਓ

0: कि हर कीड़े नूं मारना है, हर सप नूं मारना है, जां हर जंगली जानवर तो नफरत करनी है। उन्हां नूं दसो कि धरती सिर्फ मनुखां दी नहीं है, इस उत्ते हर जीव का अपना हक अते अपनी भूमिका है। प्यारे श्रोतियो, जंगली जीव हफ्ता सिर्फ 7 दिनों का प्रोग्राम नहीं होना चाहिए। ये 7 दिन सानू साल के बाकी दिनों भी अपनी जिम्मेवारी याद दवाने चाहिए हैं। जदों सवेरे किसी पंछी की आवाज़ सुनाई देती है, जदों खेत के नेड़े कोई मोर पंख खोलता है, जदों सर्दियों विच हज़ारा किलोमीटर का सफ़र करके कोई प्रवासी पंछी पंजाब की जलगाह विच उतरता है, तो वह सानू एक सुनेहा दिता है कि धरती उत्ते जीवन की कहानी सिर्फ मनुख की कहानी नहीं है। जंगली जीव सिर्फ जंगलों की जायदाद नहीं हैं, वो साड़ी सांझी कुदरती विरासत हैं। सरकार कानून अते संरक्षित खेतर बना सकती है, विज्ञानी खोज कर सकते हैं, वन विभाग निगरानी कर सकता है, पर जदों तक समाज अते हर नागरिक इस मुहिम का हिस्सा नहीं बनता, संरक्षण की कोशिश अधूरी रहेगी। आओ इस जंगली जीव हफ्ते दौरान असी एक संकल्प करिए, किसी जीव नूं बेवजह नुकसान नहीं पहुँचावांगे, कुदरती आवासां दा सत्कार करांगे, पानी अते जलगाहां नूं साफ रखांगे, प्लास्टिक घटावांगे, दरख्तां दी रख्या करांगे अते अपनी अगली पीढ़ी नूं कुदरत दा सत्कार करना सिखावांगे। क्योंकि जे पंछियां दी चहचहाट खामोश हो गई, जे वैटलैंड सुक गए, जे जंगली जीव सिर्फ किताबां दीआं तस्वीरां विच रह गए, तां इह सिर्फ उन्हां दी हार नहीं होवेगी, इह साडी वी हार होवेगी। अंत विच मैं सिर्फ ये कहना चाहांगा, कुदरत सानू जीवन दिंदी है, हुण कुदरत अते जंगली जीवां नूं बचाउणा साडी वारी है। आओ 2-8 अक्तूबर दे जंगली जीव हफ्ते नूं केवल एक समारोह ना बनाईए, सगों कुदरत नाल अपने रिश्ते नूं दुबारा समझण अते निभाउण दा मौका बनाईए। जीव बचणगे तां कुदरत बचेगी, कुदरत बचेगी तां असी बचांगे। धन्नवाद, सत श्री अकाल।
1: विश्व जंगली जीव हफ्ता, ਇਹ ਸੀ ਡਾਕਟਰ ਰਿਸ਼ੀ ਕੁਮਾਰ ਹੋਰਾਂ ਦੀ ਵਾਰਤਾ। ਹੁਣ ਚੱਲਦੇ ਹਾਂ ਵਿਗਿਆਨਿਕ ਤੱਥ ਵੱਲ।
2: ਇੱਕ ਆਦਮੀ ਸੂਰ ਦੇ ਗੁਰਦੇ ਨਾਲ 271 ਦਿਨਾਂ ਤੱਕ ਡਾਇਲਸਿਸ ਤੋਂ ਬਚਿਆ। ਆਓ ਜਾਣੀਏ ਇਸ ਬਾਰੇ। ਅਮਰੀਕੀ ਡਾਕਟਰਾਂ ਦੇ ਅਨੁਸਾਰ ਸੂਰ ਤੋਂ ਟਰਾਂਸਪਲਾਂਟ ਕੀਤਾ ਗਿਆ ਸੂਰ ਦਾ ਗੁਰਦਾ 271 ਦਿਨਾਂ ਤੱਕ ਇੱਕ ਮਰੀਜ਼ ਦੇ ਸਰੀਰ ਵਿੱਚ ਕੰਮ ਕਰਦਾ ਰਿਹਾ। ਇਹ ਹੁਣ ਤੱਕ ਦਾ ਸਭ ਤੋਂ ਲੰਬਾ ਰਿਕਾਰਡ ਹੈ। ਮਰੀਜ਼ ਟਿਮ ਐਂਡਰਿਊਜ਼ ਨੇ ਕਿਹਾ ਕਿ ਟਰਾਂਸਪਲਾਂਟ ਨੇ ਉਸਨੂੰ ਨਵੀਂ ਉਮੀਦ ਦਿੱਤੀ ਅਤੇ ਉਸਨੂੰ ਡਾਇਲਸਿਸ ਮਸ਼ੀਨ ਦੁਆਰਾ ਆਪਣਾ ਖੂਨ ਸਾਫ਼ ਕਰਨ ਲਈ ਕਈ ਮਹੀਨਿਆਂ ਤੱਕ ਹਸਪਤਾਲ ਜਾਣ ਤੋਂ ਬਚਾਇਆ। ਮਾਸ ਜਨਰਲ ਬ੍ਰਿਗਮ ਹਸਪਤਾਲ ਦੀ ਟੀਮ ਦਾ ਕਹਿਣਾ ਹੈ ਕਿ ਉਹਨਾਂ ਦਾ ਕੰਮ ਦਰਸਾਉਂਦਾ ਹੈ ਕਿ ਸੂਰ ਦੇ ਅੰਗਾਂ ਨੂੰ ਇੱਕ ਅਸਥਾਈ ਪੁੱਲ ਵਜੋਂ ਵਰਤਿਆ ਜਾ ਸਕਦਾ ਹੈ ਜਦੋਂ ਤੱਕ ਮਨੁੱਖੀ ਗੁਰਦੇ ਉਪਲਬਧ ਨਹੀਂ ਹੋ ਜਾਂਦੇ। ਹਾਲਾਂਕਿ ਸੂਰ ਦੇ ਗੁਰਦੇ ਨੇ ਅੰਤ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਇਸ ਨੂੰ ਹਟਾਉਣਾ ਪਿਆ। ਫਿਰ ਐਂਡਰਿਊਜ਼ ਨੂੰ ਕੁਝ ਸਮੇਂ ਲਈ ਡਾਇਲਸਿਸ ਕਰਵਾਉਣਾ ਪਿਆ ਜਦੋਂ ਤੱਕ ਇੱਕ ਦਾਨੀ ਨਹੀਂ ਮਿਲ ਜਾਂਦਾ। ਟਰਾਂਸਪਲਾਂਟ ਲਈ ਅੰਗਾਂ ਦੀ ਘਾਟ ਕਾਰਨ ਡਾਕਟਰ ਅਤੇ ਵਿਗਿਆਨੀ ਜ਼ੈਨੋ ਟਰਾਂਸਪਲਾਂਟੇਸ਼ਨ ਦੀ ਖੋਜ ਕਰ ਰਹੇ ਹਨ ਜੋ ਦੂਜੇ ਜਾਨਵਰਾਂ ਦੇ ਅੰਗਾਂ ਦੀ ਵਰਤੋਂ ਕਰਦਾ ਹੈ। ਅਮਰੀਕਾ ਵਿੱਚ ਲਗਭਗ 1,00,000 ਲੋਕ ਗੁਰਦੇ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ ਜਦੋਂ ਕਿ ਹਰ ਸਾਲ ਸਿਰਫ 25,000 ਟਰਾਂਸਪਲਾਂਟ ਹੀ ਹੁੰਦੇ ਹਨ। ਬ੍ਰਿਟੇਨ ਵਿੱਚ 7,000 ਤੋਂ ਵੱਧ ਲੋਕ ਟਰਾਂਸਪਲਾਂਟ ਸੂਚੀ ਵਿੱਚ ਹਨ। ਐਂਡਰਿਊਜ਼ ਨੂੰ ਦੱਸਿਆ ਗਿਆ ਕਿ ਉਸਦੀ ਵਾਰੀ ਆਉਣ ਵਿੱਚ 7 ਸਾਲ ਲੱਗ ਸਕਦੇ ਹਨ। ਹਾਲਾਂਕਿ ਡਾਇਲਸਿਸ ਦੇ ਲੋਕ ਔਸਤਨ ਸਿਰਫ 5 ਸਾਲ ਹੀ ਜਿਉਂਦੇ ਹਨ। ਉਸਨੇ ਕਿਹਾ, ਮੇਰੇ ਕੋਲ ਥੋੜ੍ਹਾ ਘੱਟ ਸਮਾਂ ਸੀ, ਇਹ ਬਹੁਤ ਨਿਰਾਸ਼ਾਜਨਕ ਹੋ ਜਾਂਦਾ ਹੈ। ਪਰ ਉਸਨੇ ਸੂਰ ਦੇ ਗੁਰਦੇ ਦੇ ਟਰਾਂਸਪਲਾਂਟ ਦੇ ਵਿਚਾਰ ਨੂੰ ਉਮੀਦ ਅਤੇ ਇੱਕ ਹਨੇਰੀ ਸੁਰੰਗ ਦੇ ਅੰਤ ਵਿੱਚ ਇੱਕ ਰੌਸ਼ਨੀ ਕਿਹਾ। ਉਸਨੇ ਕਿਹਾ, ਉਮੀਦ ਸਭ ਤੋਂ ਵੱਡੀ ਚੀਜ਼ ਹੈ ਜਿਸਨੇ ਮੈਨੂੰ ਮਸ਼ੀਨ ਤੋਂ ਮੁਕਤ ਹੋਣ ਅਤੇ ਆਪਣੀ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ। ਸੂਰਾਂ ਨੂੰ ਜ਼ੈਨੋ ਟਰਾਂਸਪਲਾਂਟੇਸ਼ਨ ਲਈ ਸਭ ਤੋਂ ਵਧੀਆ ਜਾਨਵਰ ਮੰਨਿਆ ਜਾਂਦਾ ਹੈ। ਉਹਨਾਂ ਦੇ ਅੰਗ ਆਕਾਰ ਵਿੱਚ ਲਗਭਗ ਸੰਪੂਰਨ ਹਨ ਅਤੇ ਮਨੁੱਖਾਂ ਕੋਲ ਉਹਨਾਂ ਨੂੰ ਪਾਲਣ ਦਾ ਸਾਲਾਂ ਦਾ ਤਜਰਬਾ ਹੈ। ਪਰ ਤੁਸੀਂ ਸਿਰਫ ਇੱਕ ਫਾਰਮ ਵਿੱਚ ਨਹੀਂ ਜਾ ਸਕਦੇ, ਸੂਰ ਦਾ ਗੁਰਦਾ ਕੱਢ ਕੇ ਇਸ ਨੂੰ ਮਨੁੱਖੀ ਸਰੀਰ ਵਿੱਚ ਨਹੀਂ ਲਗਾ ਸਕਦੇ। ਮਨੁੱਖੀ ਸਰੀਰ ਤੁਰੰਤ ਅੰਗ ਨੂੰ ਵਿਦੇਸ਼ੀ ਵਜੋਂ ਪਛਾਣ ਲਵੇਗਾ ਅਤੇ ਇੱਕ ਇਮਿਊਨ ਪ੍ਰਤੀਕ੍ਰਿਆ ਸ਼ੁਰੂ ਕਰੇਗਾ ਜੋ ਗੁਰਦੇ ਨੂੰ ਨਸ਼ਟ ਕਰ ਦੇਵੇਗਾ। ਮਿੰਟਾਂ ਦੇ ਅੰਦਰ ਛੇਕ ਦਿਖਾਈ ਦੇਣਗੇ, ਇਸ ਵਿੱਚ ਹਰ ਸੈੱਲ ਖਰਾਬ ਹੋ ਜਾਵੇਗਾ ਅਤੇ ਅੰਗ ਅੰਦਰ ਖੂਨ ਦੇ ਜੰਮਣ ਕਾਰਨ ਕਾਲਾ ਹੋ ਜਾਵੇਗਾ। ਇਸ ਲਈ ਖੋਜਕਰਤਾਵਾਂ ਨੇ ਯੂਕਾਟਨ ਮਿਨੀਏਚਰ

0: ਪਿਗ ਵਿਕਸਿਤ ਕੀਤਾ। ਉਹਨਾਂ ਦੇ ਅੰਗਾਂ ਨੂੰ ਮਨੁੱਖੀ ਅਨੁਕੂਲ ਬਣਾਉਣ ਲਈ ਉਹਨਾਂ ਦੇ ਜੀਣਾਂ ਵਿੱਚ 69 ਬਦਲਾਅ ਕੀਤੇ ਗਏ। ਇਹ ਬਦਲਾਅ ਸੂਰ ਸੈੱਲਾਂ ਦੀਆਂ ਕੁਝ ਵਿਸ਼ੇਸ਼ਤਾਵਾਂ ਨੂੰ ਹਟਾਉਂਦੇ ਹਨ ਜਿਨ੍ਹਾਂ ਨੂੰ ਸਾਡੀ ਇਮਿਊਨ ਸਿਸਟਮ ਪਛਾਣਦੀ ਹੈ ਅਤੇ ਹਮਲਾ ਕਰਦੀ ਹੈ। ਇਸ ਤੋਂ ਇਲਾਵਾ ਕੁਝ ਮਨੁੱਖੀ DNA ਜੋੜਿਆ ਜਾਂਦਾ ਹੈ, ਇੱਕ ਛਲਾਵਾ ਬਣਾਉਂਦਾ ਹੈ ਜੋ ਸੂਰ ਦੇ ਟਿਸ਼ੂ ਨੂੰ ਮਨੁੱਖੀ ਇਮਿਊਨ ਸਿਸਟਮ ਤੋਂ ਛੁਪਾਉਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਸੂਰ ਦੇ DNA ਵਿੱਚ ਬਦਲਾਅ ਕੀਤੇ ਜਾਂਦੇ ਨੇ ਤਾਂ ਜੋ ਲਾਗ ਨੂੰ ਰੋਕਣ ਲਈ ਅੰਦਰ ਲੁਕੇ ਵਾਇਰਸ ਨੂੰ ਅਕ੍ਰਿਆਸ਼ੀਲ ਕੀਤਾ ਜਾ ਸਕੇ। ਐਂਡਰਿਊਜ਼ ਨੂੰ ਟਾਈਪ 2 ਡਾਇਬੀਟੀਜ਼ ਕਾਰਨ ਗੁਰਦੇ ਦੀ ਗੰਭੀਰ ਬਿਮਾਰੀ ਹੋ ਗਈ ਸੀ ਅਤੇ ਉਸਦੇ ਗੁਰਦੇ ਫੇਲ ਹੋ ਰਹੇ ਸਨ। 25 ਜਨਵਰੀ 2025 ਨੂੰ ਜਦੋਂ ਉਸਦਾ ਜ਼ੈਨੋ ਟ੍ਰਾਂਸਪਲਾਂਟੇਸ਼ਨ ਹੋਇਆ ਤਾਂ ਉਹ 66 ਸਾਲਾਂ ਦਾ ਸੀ। ਹਾਲ ਹੀ ਵਿੱਚ ਮੈਡੀਕਲ ਜਨਰਲ ਦਾ ਲੈਂਸੈਟ ਵਿੱਚ ਪ੍ਰਕਾਸ਼ਿਤ ਜਾਣਕਾਰੀ ਅਨੁਸਾਰ ਟ੍ਰਾਂਸਪਲਾਂਟ ਕੀਤਾ ਸੂਰ ਦਾ ਗੁਰਦਾ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਗੁਰਦਾ ਉਸ ਸਾਲ ਅਕਤੂਬਰ ਵਿੱਚ ਹਟਾਏ ਜਾਣ ਤੋਂ ਪਹਿਲਾਂ 271 ਦਿਨਾਂ ਤੱਕ ਕੰਮ ਕਰਦਾ ਸੀ। ਫਿਰ ਟਿਮ ਨੇ ਇਸ ਸਾਲ ਜਨਵਰੀ ਵਿੱਚ ਇੱਕ ਦਾਨੀ ਤੋਂ ਗੁਰਦਾ ਪ੍ਰਾਪਤ ਕਰਨ ਤੱਕ 82 ਦਿਨਾਂ ਤੱਕ ਡਾਇਲਸਿਸ ਕੀਤਾ। ਉਹ ਗੁਰਦਾ ਹੁਣ ਚੰਗੀ ਤਰ੍ਹਾਂ ਕੰਮ ਕਰ ਰਿਹਾ। ਸ਼ੁਰੂ ਵਿੱਚ ਅਜਿਹੇ ਸੰਕੇਤ ਮਿਲੇ ਸਨ ਕਿ ਐਂਡਰਿਊਜ਼ ਦਾ ਇਮਿਊਨ ਸਿਸਟਮ ਅੰਗ ਨੂੰ ਰੱਦ ਕਰ ਰਿਹਾ ਸੀ, ਪਰ ਉਸਦੀ ਦਵਾਈ ਬਦਲ ਕੇ ਇਸਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ। ਹਾਲਾਂਕਿ ਲਗਭਗ 6 ਮਹੀਨਿਆਂ ਬਾਅਦ ਗੁਰਦੇ ਦੀਆਂ ਖੂਨ ਦੀਆਂ ਨਾੜੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਅੰਗ ਸੋਜ਼ਸ਼ ਹੋ ਗਿਆ ਅਤੇ ਫਿਰ ਕੰਮ ਕਰਨਾ ਬੰਦ ਕਰ ਦਿੱਤਾ। ਸਹੀ ਕਾਰਨ ਸਪਸ਼ਟ ਹੈ ਕਿਉਂਕਿ ਸੂਰ ਦੇ ਗੁਰਦੇ ਤੇ ਐਂਟੀਬਾਡੀ ਹਮਲੇ ਦੇ ਕੋਈ ਸੰਕੇਤ ਨਹੀਂ ਸਨ। ਦ ਲੈਂਸੈਟ ਵਿੱਚ ਆਪਣੇ ਲੇਖ ਵਿੱਚ ਡਾਕਟਰਾਂ ਨੇ ਕਿਹਾ, ਇਹ ਮਾਮਲਾ ਕਲੀਨਿਕਲ ਗੁਰਦੇ ਜ਼ੈਨੋ ਟ੍ਰਾਂਸਪਲਾਂਟੇਸ਼ਨ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਦੋਵਾਂ ਨੂੰ ਉਜਾਗਰ ਕਰਦਾ ਹੈ।
1: ਸੋਨਿਕ ਹਥਿਆਰਾਂ ਤੋਂ ਲੈ ਕੇ ਝਗੜਾ ਕਰਨ ਵਾਲੀਆਂ ਮੱਛੀਆਂ ਤੱਕ, ਇਹ ਕੀ ਹੈ? ਆਓ ਲੈਂਦੇ ਹਾਂ ਇਸ ਤੇ ਜਾਣਕਾਰੀ। ਸਮੁੰਦਰਾਂ, ਨਦੀਆਂ ਤੇ ਤਲਾਬਾਂ ਦੀ ਸਤਹ ਤੇ ਹੇਠਾਂ ਆਵਾਜ਼ਾਂ ਦੀ ਇੱਕ ਲੁਕੀ ਹੋਈ ਦੁਨੀਆ। ਇਹ ਦੁਨੀਆ ਝਟਕੇ, ਕਣਕਣ ਤੇ ਗਾਣਿਆਂ ਦੀਆਂ ਆਵਾਜ਼ਾਂ ਨਾਲ ਜ਼ਿੰਦਾ ਹੈ। ਮੱਛੀਆਂ ਸਫਾਈ ਸਟੇਸ਼ਨਾਂ ਤੇ ਲੜ ਰਹੀਆਂ ਨੇ, ਚੀਂਗਾ ਸੋਨਿਕ ਹਥਿਆਰਾਂ ਨਾਲ ਆਪਣੇ ਸ਼ਿਕਾਰ ਨੂੰ ਹੈਰਾਨ ਕਰ ਰਹੇ ਨੇ। ਇੱਕ ਛੋਟਾ ਜਿਹਾ ਕੀੜਾ ਇੱਕ ਆਰਕੈਸਟਰਾ ਜਿੰਨਾ ਹੀ ਸ਼ੋਰ ਕਰ ਰਿਹਾ, ਫਿਰ ਵੀ ਇਹ ਸਾਊਂਡ ਟਰੈਕ ਜ਼ਮੀਨ ਤੇ ਲੋਕਾਂ ਦੁਆਰਾ ਵੱਡੇ ਪੱਧਰ ਤੇ ਅਣਸੁਣਿਆ ਰਹਿੰਦਾ ਹੈ। ਭੌਤਿਕ ਵਿਗਿਆਨੀ ਹੈਲਨ ਜ਼ਾਰਸਕੀ ਕਹਿੰਦੀ ਹੈ, ਹੈਲਨ BBC ਰੇਡੀਓ ਪ੍ਰੋਗਰਾਮ ਰੇਅਰ ਅਰਥ ਦੀ ਪੇਸ਼ਕਾਰੀ ਕਰਨ ਵਾਲੀ ਤੇ ਬਲੂ ਮਸ਼ੀਨ ਕਿਤਾਬ ਦੀ ਲੇਖਕ ਹੈ, ਜੋ ਇਸ ਗੱਲ ਦੀ ਪੜਚੋਲ ਕਰਦੀ ਹੈ ਕਿ ਸਮੁੰਦਰ ਸਾਡੀ ਦੁਨੀਆ ਨੂੰ ਕਿਵੇਂ ਆਕਾਰ ਦਿੰਦਾ ਹੈ। ਸਮੁੰਦਰ ਦੀ ਸਤਹ 2 ਪਾਸੜ ਸ਼ੀਸ਼ੇ ਵਾਂਗ ਕੰਮ ਕਰਦੀ ਹੈ, ਹਵਾ ਤੋਂ ਆਵਾਜ਼ ਹੇਠਾਂ ਵੱਲ ਯਾਤਰਾ ਕਰਦੀ ਹੈ ਤੇ ਸਤਹ ਤੋਂ ਉਛਲਦੀ ਹੈ। ਪਾਣੀ ਦੇ ਹੇਠਾਂ ਸਾਰੀਆਂ ਆਵਾਜ਼ਾਂ ਸਤਹ ਤੱਕ ਪਹੁੰਚ ਸਕਦੀਆਂ ਨੇ, ਪਰ ਇਹ ਵਾਪਸ ਹੇਠਾਂ ਉਛਲਦੀਆਂ ਨੇ, ਇਸ ਲਈ ਇਹ ਕਦੇ ਵੀ ਸਾਡੇ ਤੱਕ ਨਹੀਂ ਪਹੁੰਚਦੀਆਂ। ਦ੍ਰਿਸ਼ਟੀ ਨਾਲੋਂ ਆਵਾਜ਼ ਜ਼ਿਆਦਾ ਮਹੱਤਵਪੂਰਨ ਹੈ। ਮਨੁੱਖਾਂ ਲਈ ਦ੍ਰਿਸ਼ਟੀ ਸਭ ਤੋਂ ਮਹੱਤਵਪੂਰਨ ਹੈ, ਪਰ ਪਾਣੀ ਦੇ ਹੇਠਾਂ ਨਿਯਮ ਵੱਖਰੇ ਨੇ। ਰੋਸ਼ਨੀ 200 ਮੀਟਰ ਦੀ ਡੂੰਘਾਈ ਤੱਕ ਨਹੀਂ ਪਹੁੰਚਦੀ, ਇਸ ਲਈ ਸਮੁੰਦਰੀ ਜਾਨਵਰਾਂ ਲਈ, ਖਾਸ ਕਰਕੇ ਲੰਬੀ ਦੂਰੀ ਤੇ ਆਵਾਜ਼, ਨੈਵੀਗੇਸ਼ਨ ਤੇ ਸੰਚਾਰ ਦਾ ਮੁੱਖ ਸਾਧਨ ਬਣ ਜਾਂਦੀ ਹੈ। UK ਵਿੱਚ ਬ੍ਰਿਸਟਲ ਯੂਨੀਵਰਸਿਟੀ ਦੇ ਸਮੁੰਦਰੀ ਜੀਵ ਵਿਗਿਆਨੀ ਪ੍ਰੋਫੈਸਰ ਸਟੀਵ ਸਿਮਸਨ ਕਹਿੰਦੇ ਨੇ, ਪਾਣੀ ਆਵਾਜ਼ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਚਾਰਿਤ ਕਰਦਾ ਹੈ। ਇਹ ਹਵਾ ਨਾਲੋਂ 4.5 ਤੋਂ 5 ਗੁਣਾ ਤੇਜ਼ੀ ਨਾਲ ਯਾਤਰਾ ਕਰਦਾ ਹੈ। ਉਹਨਾਂ ਦੀ ਟੀਮ ਨੇ ਇਸ ਤੇ ਅਧਿਐਨ ਕੀਤਾ ਤੇ ਇਸ ਵਿੱਚ ਪਾਇਆ ਗਿਆ ਕਿ ਮੱਛੀਆਂ ਪਹਿਲਾਂ ਕੋਰਲ ਰੀਫਾਂ ਨੂੰ ਲੱਭਣ ਲਈ ਆਵਾਜ਼ ਦੀ ਵਰਤੋਂ ਕਰਦੀਆਂ ਨੇ ਤੇ ਉਸ ਤੋਂ ਬਾਅਦ ਹੀ ਹੋਰ ਸੰਕੇਤ ਮਹੱਤਵਪੂਰਨ ਬਣ ਜਾਂਦੇ ਨੇ। ਇੱਕ ਵਾਰ ਜਦੋਂ ਇਸ ਤੱਕ ਪਹੁੰਚ ਜਾਂਦੇ ਨੇ ਤਾਂ ਉਹ ਖਾਸ ਨਿਵਾਸ ਸਥਾਨਾਂ ਨੂੰ ਸੁੰਘ ਸਕਦੇ ਨੇ ਅਤੇ ਜਦੋਂ ਆਪਣੇ ਝੁੰਡ ਸਾਥੀਆਂ ਦੇ ਨੇੜੇ ਜਾਂਦੇ ਨੇ ਤਾਂ ਇੱਕ ਦੂਜੇ ਨੂੰ ਦੇਖ ਸਕਦੇ ਨੇ। ਸਿਮਸਨ ਦਾ ਕਹਿਣਾ ਹੈ, ਸ਼ੋਰ ਵਾਲੇ ਜੀਵਾਂ ਨੂੰ ਮਿਲੋ। ਸਮੁੰਦਰੀ ਜੀਵਾਂ ਨੇ ਆਵਾਜ਼ਾਂ ਪੈਦਾ ਕਰਨ ਦੇ ਬਹੁਤ ਸਾਰੇ ਵਿਲੱਖਣ ਤਰੀਕੇ ਵਿਕਸਿਤ ਕੀਤੇ ਨੇ ਜੋ ਪਾਣੀ ਦੇ ਅੰਦਰ ਸ਼ੋਰ ਦੇ ਪੱਧਰ ਨੂੰ ਵਧਾਉਂਦੇ ਨੇ। ਵੇਲ ਆਪਣੇ ਸਰੀਰ ਵਿੱਚ ਵਿਸ਼ੇਸ਼ ਧੁਨੀ ਨਿਕਾਸ ਕਰਨ ਵਾਲੇ ਅੰਗਾਂ ਵਿੱਚੋਂ ਹਵਾ ਲੰਘਾ ਕੇ ਆਵਾਜ਼ ਪੈਦਾ ਕਰਦੇ ਨੇ। ਬਲੀਨ ਖਵਾਉਣ ਵਾਲੀਆਂ ਵੇਲਾਂ ਜਿਵੇਂ ਕਿ ਨੀਲੀਆਂ ਵੇਲਾਂ ਤੇ ਫਿਨ ਵੇਲਾਂ ਬਹੁਤ ਹੀ ਉੱਚੀਆਂ ਘੱਟ ਵਰਤੀ ਵਾਲੀਆਂ ਆਵਾਜ਼ਾਂ ਪੈਦਾ ਕਰਦੀਆਂ ਨੇ ਜੋ ਸਮੁੰਦਰ ਵਿੱਚ ਬਹੁਤ ਦੂਰੀ ਤੈਅ ਕਰ ਸਕਦੀਆਂ ਨੇ। ਸਿਮਸਨ ਕਹਿੰਦਾ, ਕੁਝ ਵੇਲ ਪ੍ਰਜਾਤੀਆਂ ਪ੍ਰਸ਼ਾਂਤ ਮਹਾਸਾਗਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਂ ਅਟਲਾਂਟਿਕ ਮਹਾਸਾਗਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇੱਕ ਦੂਜੇ ਨਾਲ ਗੱਲ ਕਰਨ ਦੇ ਯੋਗ ਵੀ ਹੋ ਸਕਦੀਆਂ ਨੇ। ਆਸ ਪਾਸ ਦੇ ਦੰਦਾਂ ਵਾਲੀਆਂ ਵੇਲਾਂ ਤੇ ਡੋਲਫਿਨ ਆਪਣੀਆਂ ਸਥਿਤੀਆਂ ਦਾ ਪਤਾ ਲਗਾਉਣ ਲਈ ਈਕੋਲੋਕੇਸ਼ਨ ਦੀ ਵਰਤੋਂ ਕਰਦੀਆਂ ਨੇ, ਜਿਸ ਵਿੱਚ ਉਹ ਕਲਿਕ ਤੇ ਗੂੰਜਦੀਆਂ ਆਵਾਜ਼ਾਂ ਕੱਢਦੀਆਂ ਨੇ। ਕੁਝ ਮੱਛੀਆਂ ਆਵਾਜ਼ਾਂ ਕੱਢਣ ਲਈ ਆਪਣੇ ਸਰੀਰ ਦੇ ਅੰਦਰ ਇੱਕ ਹਵਾ ਨਾਲ ਭਰੀ ਥੈਲੀ ਨੂੰ ਵਾਈਬ੍ਰੇਟ ਕਰਦੀਆਂ ਨੇ, ਜਿਸ ਨੂੰ ਤੈਰਾਕੀ ਬਲੈਡਰ ਕਿਹਾ ਜਾਂਦਾ ਹੈ। ਦੂਜੀਆਂ ਆਪਣੇ ਦੰਦ ਰਗੜਦੀਆਂ ਨੇ ਜਾਂ ਆਪਣੇ ਜਬਾੜੇ ਤੋੜਦੀਆਂ ਨੇ। ਸਿਮਸਨ ਕਹਿੰਦਾ ਹੈ ਕਿ

0: ਡੰਡੇਦਾਰ ਚਿੰਗਾ ਆਪਣੀ ਅੱਖਾਂ ਦੇ ਹੇਠਾਂ ਇੱਕ ਖੁਰਦਰੀ ਸਤਾ ਤੇ ਆਪਣੇ ਐਂਟੀਨਾ ਤੇ ਇੱਕ ਹਿੱਸੇ ਨੂੰ ਰਗੜ ਕੇ ਕਰਕਰਾਹਟ ਦੀ ਆਵਾਜ਼ ਕੱਢਦੀਆਂ ਨੇ। ਇਹ ਇੱਕ ਫਿਡਲਰ ਵਾਇਲਿਨ ਵਜਾਉਂਦਾ ਹੈ ਦੇ ਸਮਾਨ ਹੈ। ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਨਰ ਐਬੋਨ ਡੈਮਪ ਸੈਲਫਿਸ਼ ਨੇ ਇੱਕ ਵਿਲੱਖਣ ਉੱਚੀ ਪਿੱਚ ਵਾਲੀ ਕੌਲ ਪੈਦਾ ਕਰਨ ਦੀ ਯੋਗਤਾ ਵਿਕਸਿਤ ਕੀਤੀ ਜੋ ਕਿ ਕੁਝ ਹੱਦ ਤੱਕ ਪੰਛੀ ਦੀ ਕੌਲ ਵਰਗੀ ਹੈ। ਮਾਦਾਵਾਂ ਨੂੰ ਆਪਣੇ ਆਲੜਿਆਂ ਵਿੱਚ ਅੰਡੇ ਦੇਣ ਲਈ ਆਕਰਸ਼ਿਤ ਕਰਨ ਲਈ ਸਿਮਸਨ ਦਾ ਕਹਿਣਾ ਹੈ ਕਿ ਇਹ ਇੱਕ ਫ੍ਰੀਕੁਐਂਸੀ ਹੈ ਜੋ ਕਿਸੇ ਹੋਰ ਜਾਨਵਰ ਦੁਆਰਾ ਘੱਟ ਹੀ ਵਰਤੀ ਜਾਂਦੀ ਹੈ। ਇਹ ਰੌਲੇ ਰੱਪੇ ਵਾਲੇ ਵਾਤਾਵਰਣ ਵਿੱਚ ਵੀ ਉਹਨਾਂ ਦੀਆਂ ਕੌਲਾਂ ਨੂੰ ਵੱਖਰਾ ਬਣਾਉਂਦਾ ਹੈ। ਇੱਕ ਦੋਸਤ ਦੇ ਉਸ ਜਾਣੇ ਪਛਾਣੇ ਹਾਸੇ ਵਰਗਾ ਹੈ ਜਿਸ ਨੂੰ ਤੁਸੀਂ ਭੀੜ ਭੜੱਕੇ ਵਾਲੀ ਪਾਰਟੀ ਵਿੱਚ ਵੀ ਪਛਾਣ ਸਕਦੇ ਹੋ। ਇਹ ਸਨ ਵਿਗਿਆਨਿਕ ਤੱਤ ਤੇ ਇਸ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੁੰਦਾ ਹੈ। ਆਗਿਆ ਚਾਹਾਂਗੇ। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗਿਆਨ ਵਿਗਿਆਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਸਾਹਿਤਕ ਰਸਾਲਾ ਸਿਰਜਣਾ।
2: ਸੁਣਿਆ ਸੀ ਵਕਤ ਗੁਜ਼ਰ ਜਾਂਦਾ ਹੈ ਪਰ ਸਮਝਿਆ ਉਦੋਂ ਜਦੋਂ ਸਾਰਾ ਵਕਤ ਮੇਰੇ ਵਿੱਚੋਂ ਦੀ ਗੁਜ਼ਰਿਆ। ਅਦਬੀ ਪੱਤਰਿਕਾ ਪ੍ਰੋਗਰਾਮ ਸਿਰਜਣਾ 'ਚ ਆਪ ਸਭ ਦਾ ਸਵਾਗਤ। ਸਾਹਿਤਕ ਅਜਿਹਾ ਸ਼ੀਸ਼ਾ ਹੁੰਦਾ ਹੈ ਜਿਸ ਵਿੱਚ ਸਮਾਜ ਦਾ ਦਿਲ ਧੜਕਦਾ ਹੈ ਅਤੇ ਖਾਸ ਕਰਕੇ ਉਦੋਂ ਜਦੋਂ ਗੱਲ ਤੁਰਦੀ ਹੈ ਕਵਿਤਾ ਦੀ। ਕਵਿਤਾ ਸਿਰਫ ਕਾਗਜ਼ 'ਤੇ ਲਿਖੇ ਅੱਖਰ ਨਹੀਂ ਹੁੰਦੇ ਸਗੋਂ ਸਾਡੀ ਰੂਹ ਵਿੱਚ ਉਤਰੇ ਅਹਿਸਾਸ ਹੁੰਦੇ ਨੇ। ਜੀ ਹਾਂ, ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਪੰਜਾਬੀ ਕਾਵਿ ਜਗਤ ਦੀ ਅਜਿਹੀ ਨਾਮਵਰ ਸ਼ਾਇਰਾ ਜਿਨ੍ਹਾਂ ਦੀ ਕਲਮ ਵਿੱਚ ਔਰਤ ਦੇ ਮਨ ਦੇ ਅਹਿਸਾਸ ਨੇ ਦਰਦ ਹੈ ਅਤੇ ਹੱਕਾਂ ਲਈ ਉੱਠਦੀ ਇੱਕ ਸ਼ਾਂਤ ਪਰ ਬੁਲੰਦ ਆਵਾਜ਼ ਵੀ ਹੈ। ਉਹਨਾਂ ਨੇ ਆਪਣੇ ਆਲੇ ਦੁਆਲੇ ਜੋ ਵਾਪਰਦਾ ਵੇਖਿਆ ਉਸ ਨੂੰ ਸ਼ਬਦਾਂ ਰਾਹੀਂ ਕਵਿਤਾ ਦਾ ਰੂਪ ਦੇ ਦਿੱਤਾ। ਮੇਰੀ ਮੁਰਾਦ ਹੈ ਅਰਤਿੰਦਰ ਸੰਧੂ ਹੋਰਾਂ ਤੋਂ, ਜੋ ਕਿ ਇੱਕ ਨਾਮਵਰ ਸ਼ਾਇਰਾ ਨੇ ਤੇ ਏਕਮ ਮੈਗਜ਼ੀਨ ਦੀ ਸੰਪਾਦਨਾ ਵੀ ਕਰਦੇ ਨੇ। ਅਰਤਿੰਦਰ ਸੰਧੂ ਬੜੇ ਹੀ ਸੁਲਝੇ ਹੋਏ ਢੰਗ ਨਾਲ ਆਪਣੀ ਕਵਿਤਾ ਕਹਿੰਦੇ ਨੇ, ਜਿਹੜੀ ਕਿ ਦਿਲ ਦੇ ਕਿਸੇ ਨਾ ਕਿਸੇ ਕੋਨੇ ਤੇ ਡੂੰਘੀ ਛਾਪ ਛੱਡ ਜਾਂਦੀ ਏ। ਉਹਨਾਂ ਦੀ ਕਲਮ ਕਹਿੰਦੀ ਏ ਕਿ ਔਰਤ ਸਿਰਫ ਤਿਆਗ ਦੀ ਮੂਰਤ ਨਹੀਂ, ਉਸ ਦੀ ਆਪਣੀ ਵੀ ਇੱਕ ਹੋਂਦ ਹੈ, ਇੱਕ ਆਜ਼ਾਦ ਸੋਚ ਹੈ। ਕੁਝ ਗੱਲਾਂ ਜੋ ਅਣਕਈਆਂ ਰਹਿ ਗਈਆਂ ਉਹੀ ਤਾਂ ਜ਼ਿੰਦਗੀ ਦਾ ਹਾਸਲ ਬਣ ਗਈਆਂ। ਤੇ ਆਓ ਫਿਰ ਜਾਣੀਏ ਅਰਤਿੰਦਰ ਸੰਧੂ ਦੀ ਲੇਖਣ ਬਾਰੇ ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਡਾਕਟਰ ਲਖਵਿੰਦਰ ਚੌਹਲ।
3: ਅੱਜ ਅਸੀਂ ਆਕਾਸ਼ਵਾਣੀ ਦੇ ਸਿਰਜਣਾ ਪ੍ਰੋਗਰਾਮ ਦੇ ਵਿੱਚ ਅਰਤਿੰਦਰ ਸੰਧੂ ਜੀ ਨਾਲ ਮੁਲਾਕਾਤ ਕਰਾਂਗੇ, ਉਹਨਾਂ ਦੀ ਸਿਰਜਣ ਪ੍ਰਕਿਰਿਆ ਬਾਰੇ, ਉਹਨਾਂ ਦੇ ਸਮੁੱਚੇ ਸਾਹਿਤਕ ਸਫ਼ਰ ਬਾਰੇ, ਉਹਨਾਂ ਦੇ ਸਮੁੱਚੇ ਸੰਪਾਦਨ ਦੇ ਸਫ਼ਰ ਬਾਰੇ ਵੀ। ਅਤੇ ਅਰਤਿੰਦਰ ਸੰਧੂ ਜੀ ਬਹੁਤ ਹੀ ਜ਼ਹੀਨ ਕਵੀ ਨੇ, ਬਹੁਤ ਹੀ ਜ਼ਹੀਨ ਲੇਖਕ ਨੇ ਔਰ ਬਹੁਤ ਹੀ ਜ਼ਹੀਨ ਸੰਪਾਦਕ ਨੇ। ਲੰਮੇ ਸਮੇਂ ਤੋਂ ਉਹ ਇੱਕ ਮੈਗਜ਼ੀਨ ਏਕਮ ਵੀ ਛਾਪਦੇ ਨੇ ਔਰ ਲਗਭਗ 16 ਤੋਂ ਜ਼ਿਆਦਾ ਕਿਤਾਬਾਂ ਉਹਨਾਂ ਦੀਆਂ ਹੁਣ ਤੱਕ ਛਪ ਚੁੱਕੀਆਂ ਨੇ, ਜਿਹਦੇ 'ਚ ਕਵਿਤਾ ਵੀ ਹੈ, ਵਾਰਤਕ ਵੀ ਹੈ, ਬਹੁਤ ਸਾਰੀਆਂ ਕਿਤਾਬਾਂ ਉਹਨਾਂ ਨੇ ਅਨੁਵਾਦ ਵੀ ਕੀਤੀਆਂ। ਅਤੇ ਆਮ ਤੌਰ 'ਤੇ ਸਾਹਿਤਕਾਰਾਂ ਵਿੱਚ ਇਹ ਗੱਲ ਸਮਝੀ ਜਾਂਦੀ ਹੈ ਕਿ ਅਰਤਿੰਦਰ ਸੰਧੂ ਸਹਿਜ, ਸਿਦਕ, ਸਿਰੜ, ਸਾਦਗੀ ਅਤੇ ਸਪਸ਼ਟਤਾ ਦੀ ਉਹ ਮੂਰਤ ਹੈ ਜਿਹਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ, ਉਹਨਾਂ ਨਾਲ ਗੱਲਾਂ ਕਰਨਾ ਚਾਹੁੰਦਾ ਹੈ, ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਜਿਹੜਾ ਉਹ ਜਾਣਨਾ ਚਾਹੁੰਦਾ ਹੈ। ਅਤੇ ਅੱਜ ਅਸੀਂ ਜਿਹੜਾ ਉਹਨਾਂ ਦੇ ਸਾਹਿਤਕ ਸਫ਼ਰ ਬਾਰੇ ਜਾਣਨਾ ਸ਼ੁਰੂ ਕਰਾਂਗੇ। ਅਰਤਿੰਦਰ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਿ ਤੁਸੀਂ ਅੱਜ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ 'ਚ ਆਏ ਹੋ। ਅਤੇ ਸਵਾਲ ਪਹਿਲਾਂ ਮੈਂ ਇੱਥੋਂ ਹੀ ਸ਼ੁਰੂ ਕਰੂੰਗਾ ਕਿ ਤੁਸੀਂ ਕਵਿਤਾ ਦਾ ਆਪਣਾ ਸਫ਼ਰ ਕਦੋਂ ਸ਼ੁਰੂ ਕੀਤਾ ਅਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਅਸਲ ਵਿੱਚ ਤੁਸੀਂ ਕਵਿਤਾ ਲਿਖਣੀ ਆ?
4: ਸਭ ਤੋਂ ਪਹਿਲਾਂ ਤਾਂ ਆਕਾਸ਼ਵਾਣੀ ਦਾ ਸ਼ੁਕਰੀਆ ਅਤੇ ਲਖਵਿੰਦਰ ਜੌਹਲ ਹੋਰਾਂ ਦਾ ਸ਼ੁਕਰੀਆ ਕਿ ਮੈਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਕਵਿਤਾ ਦਾ ਸਫ਼ਰ ਮੇਰਾ ਸਕੂਲ ਵਿੱਚ ਪੜ੍ਹਦਿਆਂ ਹੀ ਸ਼ੁਰੂ ਹੋਇਆ ਸੀ, ਪਰ ਉਦੋਂ ਇਹ ਨਹੀਂ ਪਤਾ ਹੁੰਦਾ ਆਪਾਂ ਨੂੰ ਕਿ ਇਹ ਕਵਿਤਾ ਹੈ ਜਾਂ ਕਿਸ ਕਰਕੇ ਜਿੰਨੀ ਸੀਰੀਅਸਨੈਸ ਆਪਾਂ

0: ਉਹਨ ਕਵਿਤਾ ਵਾਸਤੇ ਆ, ਉਦੋਂ ਇਸ ਤਰ੍ਹਾਂ ਨਹੀਂ ਸੀ, ਉਦੋਂ ਅਹਿਸਾਸ ਹੀ ਜਿਹੜੇ ਸੀ, ਜੋ ਤੁਹਾਨੂੰ ਮਹਿਸੂਸ ਹੁੰਦਾ ਉਹੀ ਲਿਖ ਰਹੇ ਸੀ ਕਿ ਅਸੀਂ ਦੇਸ਼ ਬਾਰੇ ਲਿਖ ਰਹੇ ਹਾਂ, ਕਿਸਾਨ ਬਾਰੇ ਲਿਖ ਰਹੇ ਹਾਂ, ਲੋਕਾਂ ਬਾਰੇ ਲਿਖ ਰਹੇ ਹਾਂ। ਉਦੋਂ ਇੰਨੀ ਉਮਰ ਹੁੰਦੀ ਸੀ ਕਿ ਸ਼ਨਿਚਰਵਾਰ ਨੂੰ ਬਾਲ ਸਭਾ ਵਿੱਚ ਬੋਲਣੀ ਹੈ, ਨਵੀਂ ਕਵਿਤਾ ਲਿਖ ਲਓ, ਉਹ ਬੋਲੀ ਗਈ ਅਤੇ ਉਹ ਖਤਮ ਹੋ ਗਈ। ਇਸ ਕਰਕੇ ਮੇਰੇ ਕੋਲ ਉਹਨਾਂ ਕਵਿਤਾਵਾਂ ਦਾ ਕੋਈ ਰਿਕਾਰਡ ਨਹੀਂ ਹੈ ਹੁਣ ਵੀ, ਪਰ ਇਹ ਇੱਕ ਅਹਿਸਾਸ ਨੂੰ ਜ਼ਾਹਰ ਕਰਨ ਦਾ ਇੱਕ ਨਜ਼ਰੀਆ ਸੀ ਮੇਰਾ, ਜਾਂ ਸਮਝੋ ਕੁਦਰਤੀ ਇਹ ਚੀਜ਼ ਸੀ ਕਿ ਆਪਣੇ ਸ਼ਬਦਾਂ ਨੂੰ ਕਵਿਤਾ ਵਿੱਚ ਢਾਲਿਆ ਜਾਵੇ ਜਾਂ ਕਿਸੇ ਹੋਰ ਰੂਪ ਵਿੱਚ ਢਾਲਿਆ ਜਾਵੇ, ਇਹੀ ਅਹਿਸਾਸ ਸੀ ਜਿਹੜਾ ਇਹ ਲਿਖਾਉਂਦਾ ਰਿਹਾ ਸਾਰਾ ਕੁਝ।
1: ਅਤੇ ਫਿਰ ਤੁਹਾਡੀ ਪਹਿਲੀ ਕਵਿਤਾ ਜਦੋਂ ਛਪੀ, ਮੇਰੇ ਖਿਆਲ ਨੌਵੀਂ ਜਮਾਤ 'ਚ ਤੁਸੀਂ ਪੜ੍ਹਦੇ ਸੀ ਜਦੋਂ ਤੁਹਾਡੀ ਪਹਿਲੀ ਕਵਿਤਾ ਛਪੀ, ਅਤੇ ਇਹ ਕਿੱਦਾਂ ਤੁਹਾਡੇ ਮਨ 'ਚ ਖਿਆਲ ਆਇਆ ਵੀ ਹੁਣ ਇਹ ਕਵਿਤਾ ਛਪਣ ਯੋਗ ਹੈ ਅਤੇ ਮੈਂ ਇਹਨੂੰ ਛਪਵਾ ਦੇਵਾਂ, ਇਹ ਕਿਵੇਂ ਸਮਝਿਆ?
0: ਅਸਲ 'ਚ ਹੁਣ ਦੇ ਮੁਕਾਬਲੇ 'ਚ ਉਦੋਂ ਦੁਨੀਆ ਬਹੁਤ ਸਾਦੀ ਸੀ, ਮੈਨੂੰ ਬਿਲਕੁਲ ਜਾਂਚ ਨਹੀਂ ਸੀ ਕਵਿਤਾ ਕਿਵੇਂ ਭੇਜੀ ਜਾਂਦੀ ਹੈ। ਉਹ ਤਾਂ ਪ੍ਰੀਤਮ ਅਰਸ਼ੀ ਹੋਰੀ ਐਡੀਟਰ ਸੀ ਕਮਲ ਮੈਗਜ਼ੀਨ ਦੇ, ਅਤੇ ਉਹਨਾਂ ਨੇ ਹੀ ਕਵਿਤਾ ਵੇਖੀਆਂ ਅਤੇ ਉਹਨਾਂ ਨੇ ਇੱਕ ਚੁਣ ਲਈ। ਦੂਸਰਾ ਮੇਰੇ ਮਾਮਾ ਜੀ ਕਿਰਪਾਲ ਸਿੰਘ ਕਸੇਲ ਜਦੋਂ ਘਰ ਆਉਂਦੇ ਅਤੇ ਮੈਂ ਉਹਨਾਂ ਨੂੰ ਆਪਣੀ ਕਾਪੀ ਦਿਖਾ ਦਿੰਦੀ, ਪਰ ਇਹ ਨਹੀਂ ਸੀ ਦੱਸਦੀ ਕਿ ਮੇਰੀਆਂ ਕਵਿਤਾ, ਮੈਂ ਕਹਿਣਾ ਮੇਰੀ ਸਹੇਲੀ ਦੀਆਂ ਕਵਿਤਾ। ਪਹਿਲਾਂ ਲੱਗਦਾ ਸੀ ਕਿ ਪਤਾ ਨਹੀਂ ਇਹ ਚੰਗੀਆਂ ਲੱਗਣਗੀਆਂ ਕਿ ਨਹੀਂ, ਪਰ ਉਦੋਂ ਹੀ ਉਹਨਾਂ ਨੇ ਵੀ ਚੁਣ ਕੇ ਮੇਰੀਆਂ ਕਵਿਤਾਵਾਂ ਅਲੱਗ ਅਲੱਗ ਮੈਗਜ਼ੀਨਾਂ 'ਚ ਭੇਜੀਆਂ ਅਤੇ ਉਹ ਮੈਗਜ਼ੀਨਾਂ ਮੈਨੂੰ ਘਰ ਆਉਂਦੀਆਂ ਸੀ ਅਤੇ ਪਤਾ ਲੱਗ ਜਾਂਦਾ ਸੀ, ਪਰ ਮੈਨੂੰ ਉਦੋਂ ਪਤਾ ਨਹੀਂ ਸੀ ਇਹ ਮੈਨੂੰ ਕਿ ਇਹ ਛਪਣੀ ਹੈ ਕਿਵੇਂ, ਜਾਂਚ ਨਹੀਂ ਸੀ ਉਦੋਂ। ਹੁਣ ਲੋਕਾਂ ਨੂੰ ਬਹੁਤ ਕੁਛ ਪਤਾ ਹੈ, ਉਦੋਂ ਇਹੋ ਜਿਹਾ ਜ਼ਮਾਨਾ ਸੀ।
1: ਦੇਖੋ ਪਹਿਲੀ ਕਵਿਤਾ ਜਦੋਂ ਤੁਹਾਡੀ ਛਪੀ, ਤੁਹਾਨੂੰ ਮਤਲਬ ਇੱਦਾਂ ਲੱਗਿਆ ਕਿ ਛਪਣਯੋਗ ਹੈ ਕਿ ਨਹੀਂ, ਤੁਹਾਨੂੰ ਇੱਦਾਂ ਲੱਗ ਰਿਹਾ ਸੀ? ਅਤੇ ਫਿਰ 2001 ਦੇ ਆਸ ਪਾਸ ਤੁਹਾਡੀ ਪਹਿਲੀ ਕਿਤਾਬ ਆਉਂਦੀ ਹੈ, ਅਤੇ ਉਸ ਕਿਤਾਬ ਨਾਲ ਉਹ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਲੜੀ ਲੱਗ ਗਈ ਤੁਹਾਡੀਆਂ ਕਿਤਾਬਾਂ ਦੀ, ਜਿਹਦੇ 'ਚ ਬਹੁਤ ਸਾਰੀਆਂ ਜਿਹੜੀਆਂ ਉਹ ਆਪਾਂ ਗਿਣ ਸਕਦੇ ਹਾਂ, ਜਿਹਦੇ ਵਿੱਚ ਸਜਦੇ ਜੁਗਨੂਆਂ ਨੂੰ ਸੰਪਦਨ, ਇੱਕ ਟੋਟਾ ਬਰੇਸ, ਏਕਮ ਦੀ ਫਾਂਕ, ਕਿਣਮਿਣ ਅੱਖਰ, ਸ਼ੀਸ਼ੇ ਦੀ ਜੂਨ, ਕਿੱਥੋਂ ਆਉਂਦੀ ਕਵਿਤਾ, ਕਦੇ ਕਿਤਾਈ, ਘਰ ਘਰ, ਆਪਣੇ ਤੋਂ ਆਪਣੇ ਤੱਕ, ਕਦੇ ਤਾਂ ਮਿਲ ਜ਼ਿੰਦਗੀ, ਵਿਚਲਾ ਮੌਸਮ, ਘਰ ਘਰ ਤੇ ਘਰ, ਮਿੱਟੀ ਦੀ ਗੌਰਵ ਗਾਥਾ ਵਾਰਤਕ ਵੀ ਆ ਜਾਂਦੀ ਇਹਦੇ 'ਚ, ਮਨ ਦਾ ਮੌਸਮ, ਵਗੈਰਾ ਵਗੈਰਾ। ਮਤਲਬ ਇਹਨਾਂ 25-26 ਸਾਲਾਂ ਦੇ ਵਿੱਚ, 2001 ਤੋਂ ਸ਼ੁਰੂ ਕਰਕੇ 2026 ਦੇ ਵਿੱਚ ਆਪਾਂ ਅੱਜ ਬੈਠੇ ਹਾਂ ਕਿ 26 ਦੇ ਵੀ 3 ਮਹੀਨੇ ਬਾਕੀ ਰਹਿ ਗਏ, ਅਤੇ ਇੰਨੀਆਂ ਕਿਤਾਬਾਂ ਜਿਹੜੀਆਂ 16 ਤੋਂ ਵੱਧ ਕਿਤਾਬਾਂ ਤੁਸੀਂ ਛਪਵਾ ਦਿੱਤੀਆਂ, ਜਿਹਦੇ 'ਚ ਕਵਿਤਾ ਵੀ ਹੈ ਅਤੇ ਬਹੁਤ ਸਾਰੇ ਅਨੁਵਾਦ ਵੀ ਨੇ, ਅਤੇ ਇਹ ਮਤਲਬ ਲੜੀ ਜਿਹੜੀ ਆ ਲਗਭਗ, ਜੇ ਅਸੀਂ ਦੇਖੀਏ ਹੁਣ ਤੱਕ 16 ਤੋਂ ਵੱਧ ਕਿਤਾਬਾਂ ਦੀ, ਅਤੇ ਲਗਭਗ ਸਾਲ ਸਵਾ ਸਾਲ ਬਾਅਦ ਤੁਹਾਡੀ ਇੱਕ ਕਿਤਾਬ ਆ ਜਾਂਦੀ ਹੈ, ਅਤੇ ਇੰਨੀ ਤੇਜ਼ ਰਫ਼ਤਾਰ ਨਾਲ ਲਿਖਣਾ, ਔਰ ਇਸ ਦੇ ਬਾਵਜੂਦ ਕਿ ਤੁਸੀਂ ਬਕਾਇਦਾ ਜਿਹੜਾ ਉਹ ਸਾਹਿਤ ਦਾ ਕਾਰਜ ਹੈ ਉਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਸ਼ੁਰੂ ਕੀਤਾ, ਇਹ ਵਿਹਲ ਕਿਵੇਂ ਕੱਢਦੇ ਹੋ ਅਤੇ ਇੰਨਾ ਜ਼ਿਆਦਾ ਸੋਚਦੇ ਕਿਵੇਂ ਹੋ, ਇਸ ਤਰ੍ਹਾਂ ਦੀ ਸਿਰਜਣਾਤਮਕਤਾ ਜਿਹੜੀ ਉਹ ਪੈਦਾ ਕਿਵੇਂ ਹੁੰਦੀ ਹੈ, ਇਹਦਾ ਕਦੇ ਅਹਿਸਾਸ ਹੋਇਆ ਤੁਹਾਨੂੰ?
0: ਅਸਲ 'ਚ ਕਵਿਤਾ ਤਾਂ ਕੁਦਰਤ ਵੱਲੋਂ ਹੀ ਦਿੱਤੀ ਮੇਰੇ ਕੋਲ ਸੀ, ਕਾਲਜ ਦੇ ਟਾਈਮ ਵਿੱਚ ਕਵਿਤਾਵਾਂ ਕਾਫੀ ਸਾਰੀਆਂ ਲਿਖੀਆਂ ਗਈਆਂ
1: ਜੀ,
0: ਅਤੇ ਉਦੋਂ ਪਤਾ ਨਹੀਂ ਸੀ ਗਜ਼ਲ ਕੀ ਹੈ, ਪਰ ਗਜ਼ਲ ਟਾਈਪ ਕਵਿਤਾਵਾਂ ਵੀ ਲਿਖੀਆਂ ਗਈਆਂ, ਹਰ ਤਰ੍ਹਾਂ ਦੀ ਕਵਿਤਾ ਲਿਖੀ ਗਈ, ਅਤੇ ਉਹ ਕਾਪੀ ਜਿਹੜੀ ਸੀ ਉਹ ਮੇਰੀ ਵਿਆਹ ਤੱਕ ਪਈ ਰਹੀ, ਅਤੇ ਉਦੋਂ ਮੈਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਕਵਿਤਾ ਛਪਣ ਯੋਗ ਹੈ ਜਾਂ ਨਹੀਂ, ਲੱਗਦਾ ਸੀ ਕਿਤਾਬ ਕੌਣ ਪੜ੍ਹੇਗਾ। ਇਹ ਕਾਪੀ ਮੇਰੀ 27 ਸਾਲ ਪਈ ਰਹੀ, ਜਦੋਂ ਤੱਕ ਵਿਆਹ ਤੋਂ ਬਾਅਦ ਬੱਚਿਆਂ ਨੂੰ ਪਾਲਣਾ, ਪੜ੍ਹਾਉਣਾ, ਉਹਨਾਂ ਲਈ ਕੰਮ ਕਰਨਾ, ਕਿਉਂਕਿ ਲੇਡੀਜ਼ 'ਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਪੈ ਜਾਂਦੀਆਂ ਵਿਆਹ ਤੋਂ ਬਾਅਦ, ਨੌਕਰੀ ਦੇ ਨਾਲ ਨਾਲ ਘਰ ਸੰਭਾਲਣਾ, ਇਹ ਸਾਰਾ ਕੁਛ ਕਰਦਿਆਂ ਮੇਰੀ ਉਹ ਕਾਪੀ ਅਲਮਾਰੀ 'ਚ ਪਈ ਰਹੀ। ਮੈਂ ਕਦੀ ਕਦੀ ਉਹਨੂੰ ਬਾਹਰੋਂ ਤਾਂ ਵੇਖਦੀ ਸੀ, ਪਰ ਮੈਂ ਉਹਨੂੰ ਕਦੀ ਖੋਲ੍ਹ ਨਹੀਂ ਸਕੀ। ਇਸ ਦੌਰਾਨ ਇੰਨੇ ਕੁ ਸਾਲਾਂ ਵਿੱਚ ਜੇ ਮੈਂ ਲਿਖਿਆ ਤਾਂ ਬੱਚਿਆਂ ਵਾਸਤੇ ਲਿਖਿਆ, ਸਕੂਲ ਦੇ ਬੱਚਿਆਂ ਵਾਸਤੇ ਲਿਖਿਆ, ਅਤੇ ਜੇ ਕੁਛ ਕਦੀ ਕਦੀ ਬਹੁਤ ਬੇਚੈਨ ਕੀਤਾ ਕਿਸੇ ਚੀਜ਼ ਨੇ, ਅਤੇ ਕੁਛ ਕਵਿਤਾਵਾਂ ਉਸ ਦੌਰਾਨ ਬਹੁਤ ਘੱਟ ਲਿਖੀਆਂ ਗਈਆਂ, ਜਿਵੇਂ ਅਫਗਾਨਿਸਤਾਨ 'ਤੇ ਜਦੋਂ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਅਫਗਾਨਿਸਤਾਨ ਬਾਰੇ ਲਿਖੀ ਗਈ, ਇਸ ਤਰ੍ਹਾਂ ਦੀਆਂ ਕਵਿਤਾ ਕਦੀ ਕਦਾਈ ਲਿਖੀਆਂ, ਬਹੁਤ ਘੱਟ। ਪਰ 27 ਸਾਲ ਬਾਅਦ ਵੀ ਮੈਂ ਸ਼ਾਇਦ ਕਦੀ ਨਾ ਛਪਾਉਂਦੀ, ਮੇਰੀ ਇੱਕ ਅਧਿਆਪਕਾ ਸੀ ਉਹਨੇ ਕਿਹਾ ਕਿ ਤੁਸੀਂ ਕਿਤਾਬ 'ਚ ਪਾ ਲਓ ਕਵਿਤਾਵਾਂ ਦੀ, ਤਾਂ ਮੈਂ ਕਿਹਾ ਇਹਨੂੰ ਪੜ੍ਹਨਾ ਕਿੰਨੇ, ਉਹ ਕਹਿੰਦੀ ਕੋਈ ਨਾ ਪੜ੍ਹੇ ਇਹ ਕਿਤਾਬ, ਤੁਹਾਡੀ ਕਵਿਤਾਵਾਂ ਤਾਂ ਸਾਂਭੀਆਂ ਜਾਣਗੀਆਂ ਨਾ। ਸੋ ਕਵਿਤਾਵਾਂ ਸਾਂਭਣ ਵਾਸਤੇ ਪਹਿਲੀ ਕਿਤਾਬ ਛਪੀ ਸਿੱਧੇ ਜੁਗਨੂਆਂ ਨੂੰ, ਅਤੇ

0: ਇਤਫਾਕ ਐਸਾ ਹੋਇਆ ਕਿ ਇਹਦੀ ਪਰੂਫ ਰੀਡਿੰਗ ਕਰਦਿਆਂ ਕਰਦਿਆਂ ਮੈਨੂੰ ਕੁਛ ਨਹੀਂ ਸੀ ਪਤਾ ਕਿਤਾਬ ਕਿਵੇਂ ਛਪਦੀ ਹੈ। ਉਹ ਜਿਹਨੇ ਛਾਪਣਾ ਸੀ ਉਹਨੇ ਕਿਹਾ ਤੁਸੀਂ ਪੜ੍ਹੋ, ਮੈਂ ਕਿਹਾ ਇਹ ਤਾਂ ਬੜੀ ਗੱਲ ਮੁਸ਼ਕਲ ਹੈ, ਪਰ ਐਨੀਵੇ ਪੜ੍ਹਦਿਆਂ ਪੜ੍ਹਦਿਆਂ ਦੁਬਾਰਾ ਤੋਂ ਮੈਂ ਕਵਿਤਾ ਨਾਲ ਜੁੜ ਗਈ ਅਤੇ ਉਹਦੇ ਬਾਅਦ ਕਵਿਤਾ ਇਸ ਤਰ੍ਹਾਂ ਆਈ ਕਿ ਜਿਵੇਂ ਮੇਰੇ ਕੋਲੋਂ ਇੰਨੇ 27 ਸਾਲਾਂ ਦਾ ਹਿਸਾਬ ਲੈ ਰਹੀ ਸੀ। ਤਾਂ ਜਲਦੀ ਜਲਦੀ ਕਵਿਤਾਵਾਂ ਆਉਂਦੀਆਂ ਰਹੀਆਂ, ਤਾਂ ਜਲਦੀ ਜਲਦੀ ਲਿਖੀਆਂ ਜਾਂਦੀਆਂ ਰਹੀਆਂ, ਨਾਲ ਉਹ ਕਿਤਾਬ ਦੇ ਰੂਪ ਵਿੱਚ ਵੀ ਛਪਦੀਆਂ ਰਹੀਆਂ। ਪਰ ਇਸ ਦੌਰਾਨ ਸਿੱਖਣ ਦਾ ਸਫ਼ਰ ਜ਼ਿਆਦਾ ਜਾਰੀ ਰਿਹਾ, ਕਿਉਂਕਿ ਜਿਸ ਦੌਰਾਨ ਕਵਿਤਾ ਲਿਖੀ ਨਹੀਂ ਪੜ੍ਹਦੀ ਤਾਂ ਮੈਂ ਉਸ ਦੌਰਾਨ ਵੀ ਰਹੀ, ਪਰ ਇਹ ਰਿਟਾਇਰਮੈਂਟ ਤੋਂ ਬਾਅਦ ਖਾਸ ਕਰਕੇ ਮੇਰਾ ਪੜ੍ਹਨ ਦਾ ਜਿਹੜਾ ਪ੍ਰੋਸੈਸ ਸੀ ਉਹ ਜ਼ਿਆਦਾ ਤੇਜ਼ ਹੋ ਗਿਆ। ਜ਼ਿਆਦਾ ਪੜ੍ਹਨ ਨਾਲ ਕਵਿਤਾ ਦੇ ਰੂਪ ਵਿੱਚ ਵੀ ਫਰਕ ਆਉਂਦਾ ਰਿਹਾ। ਮੇਰੀ ਹਰ ਕਿਤਾਬ ਦਾ ਇਹ ਪਹਿਲੀ ਕਿਤਾਬ ਨਾਲੋਂ ਉਹਦਾ ਨਜ਼ਰੀਆ ਫਰਕ ਹੁੰਦਾ, ਉਹਦੇ ਵਿਸ਼ੇ ਫਰਕ ਹੁੰਦੇ ਨੇ। ਸੋ ਜਿਵੇਂ ਜਿਵੇਂ ਇਹ ਵਿਸ਼ੇ ਆਉਂਦੇ ਰਹੇ, ਸਮਾਜ ਨੂੰ ਵੇਖਦਿਆਂ, ਪਰਿਵਾਰ ਨੂੰ ਵੇਖਦਿਆਂ, ਆਲੇ ਦੁਆਲੇ ਵੇਖਦਿਆਂ, ਉਸੇ ਤਰ੍ਹਾਂ ਹੀ ਇਹ ਕਵਿਤਾ ਆਉਂਦੀ ਰਹੀ ਅਤੇ ਲਿਖੀ ਜਾਂਦੀ ਰਹੀ ਅਤੇ ਛਪਦੀ ਰਹੀ।
1: ਦੇਖੋ, ਮੈਂ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਅਰਤਿੰਦਰ ਸੰਧੂ ਜਿਹੜੇ ਨੇ ਉਹ ਸਬਰ ਅਤੇ ਸਿਦਕ ਕਰਕੇ ਜਾਣੇ ਜਾਂਦੇ ਨੇ, ਇਹਨਾਂ ਦੇ ਸੁਭਾਅ ਦੀ ਇੱਕ ਵਿਸ਼ੇਸ਼ਤਾ। ਅਤੇ ਤੁਹਾਡੀ ਇਹ ਗੱਲ ਦੱਸਣ ਨਾਲ ਕਿ 27 ਸਾਲ ਤੁਸੀਂ ਇਹ ਵੀ ਸਬਰ ਕੀਤਾ ਕਿ ਤੁਸੀਂ ਇੱਕ ਕਾਪੀ ਜਿਹੜੀ ਉਹ ਕਵਿਤਾਵਾਂ ਦੀ ਭਰ ਲਈ, ਪਰ ਉਹਨੂੰ ਛਪਾਉਣ ਲਈ ਤੁਸੀਂ ਉਹ ਸਮਾਂ ਉਡੀਕਦੇ ਰਹੇ ਜਾਂ ਮਤਲਬ ਇਸ ਤਰ੍ਹਾਂ ਸੋਚਦੇ ਰਹੇ। ਬਹੁਤ ਮੁਸ਼ਕਲ ਹੁੰਦਾ ਕਿਸੇ ਸਿਰਜਣਾਤਮਕ ਵਿਅਕਤੀ ਲਈ, ਕਿਸੇ ਸਾਹਿਤਕਾਰ ਲਈ, ਕਿ ਉਹ ਕੁਛ ਲਿਖੇ ਅਤੇ ਉਹਨੂੰ 27 ਸਾਲ ਤੱਕ ਲੋਕਾਂ ਤੱਕ ਪਹੁੰਚਾਉਣ ਤੋਂ ਰੋਕੀ ਰੱਖੇ। ਇਹ ਆਪਣੇ ਆਪ ਦੇ ਵਿੱਚ ਬਹੁਤ ਵਿਲੱਖਣ ਗੱਲ ਹੈ। ਅਤੇ ਇਸੇ ਗੱਲ ਨੂੰ ਮੈਂ ਹੁਣ ਦੂਸਰੇ ਤਰ੍ਹਾਂ ਵੀ ਕਹਿੰਦਾ ਕਿ ਇਹਨਾਂ ਦਿਨਾਂ 'ਚ ਜਿਵੇਂ ਹੁਣ ਤਾਜ਼ਾ ਇੱਕ ਮਦਾਂਕ ਹੈ, ਉਹਦੇ ਵਿੱਚ ਤੁਹਾਡੀ ਇੱਕ ਕਹਾਣੀ ਵੀ ਛਪੀ ਹੈ, ਅਤੇ ਇਹ ਕਹਾਣੀਆਂ ਦਾ ਸਫ਼ਰ ਵੀ ਕੁਛ ਇਸੇ ਤਰ੍ਹਾਂ ਆ ਕਿ ਕਹਾਣੀਆਂ ਤੁਸੀਂ ਸ਼ੁਰੂ ਸ਼ੁਰੂ 'ਚ ਲਿਖੀਆਂ ਹੋਣ ਅਤੇ ਬਹੁਤ ਸਾਰੀਆਂ ਪਈਆਂ ਹੋਣ ਅਤੇ ਅਜੇ ਤੁਸੀਂ 56 ਨਾ ਹੋਣ, ਇਹਦੇ ਬਾਰੇ ਵੀ ਜ਼ਰਾ ਸਾਡੇ ਜਿਹੜਾ ਉਹ ਸਰੋਤਿਆਂ ਨੂੰ ਦੱਸੋ।
0: ਅਸਲ 'ਚ ਮੇਰੇ ਕੋਲ ਕਹਾਣੀਆਂ ਵੀ ਇਸ ਤਰ੍ਹਾਂ ਆਈਆਂ ਜਿਵੇਂ ਕਵਿਤਾ ਹੀ ਆਉਂਦੀ ਹੈ। ਮੈਨੂੰ ਪਲੈਨ ਕਰਨ ਦਾ ਢੰਗ ਨਹੀਂ ਆਉਂਦਾ ਲੋਕਾਂ ਦੀ ਤਰ੍ਹਾਂ ਕਿ ਮੈਂ ਕਿਸੇ ਵਿਸ਼ੇ ਵਿੱਚ ਆਪਣੀ ਕਲਪਨਾ ਨਾਲ ਸਾਰੇ ਕਰ ਲਵਾਂ। ਮੇਰੇ ਕੋਲ ਉਹ ਕਹਾਣੀਆਂ ਨੇ ਜਿਹੜੀਆਂ ਸਮਾਜ ਵਿੱਚ ਜਿਹੜੇ ਵੇਖੇ ਹੋਏ ਲੋਕ ਨੇ, ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ, ਦਰਦ ਨੇ, ਉਹਨਾਂ ਨੇ ਮੈਨੂੰ ਟੁੰਬਿਆ ਅਤੇ ਮੈਂ ਉਹਨਾਂ ਬਾਰੇ ਸਮੇਂ ਸਮੇਂ ਕਹਾਣੀਆਂ ਲਿਖੀਆਂ। ਇੱਕ ਕਹਾਣੀ ਜਿਵੇਂ ਸਾਡਾ ਕੁੱਤਾ ਸੀ ਜੈਕ, ਉਹਦੇ ਬਾਰੇ ਹੀ ਸੀਗੀ। ਤਾਂ ਜਿਹੜੀ ਚੀਜ਼ ਨੇ ਵੀ ਜਿਸ ਵਿਸ਼ੇ ਨੇ ਟੁੰਬਿਆ, ਤਕਲੀਫ ਦਿੱਤੀ, ਉਹਦੇ ਬਾਰੇ ਉਹ ਕਹਾਣੀਆਂ ਲਿਖੀਆਂ ਗਈਆਂ। ਇਹਨਾਂ ਵਿੱਚ ਸਮਾਜ ਦੇ ਵਿਸ਼ੇ ਨੇ, ਔਰਤ ਦੇ ਵਿਸ਼ੇ ਨੇ, ਜਨਰਲ ਜਦੋਂ ਸਾਹਮਣੇ ਆਉਣਗੀਆਂ ਤਾਂ ਫਿਰ ਪੜ੍ਹੀਆਂ ਜਾਣਗੀਆਂ। ਅਜੇ ਤਾਂ ਮੈਂ ਉਹਨਾਂ ਨੂੰ ਲਿਖ ਕੇ ਬਸ
1: ਸਬਰ ਕੀਤਾ ਹੋਇਆ ਅਜੇ ਫੋਨ ਤੋਂ। ਅਤੇ ਗੱਲ ਕਰੀਏ ਆਪਾਂ ਏਕਮ ਦੀ। ਏਕਮ ਤੁਹਾਡਾ ਮੈਗਜ਼ੀਨ ਜਿਹੜਾ ਤੁਹਾਡੇ ਨਾਮ ਨਾਲ ਜੁੜਿਆ ਹੋਇਆ, ਅਤੇ ਤੁਸੀਂ ਦੋਨੋਂ ਜੀ, ਤੁਸੀਂ ਅਤੇ ਤੁਹਾਡੇ ਹਸਬੈਂਡ, ਔਰ ਬੜੀ ਮਿਹਨਤ ਦੇ ਨਾਲ, ਬੜੀ ਸ਼ਿੱਦਤ ਦੇ ਨਾਲ, ਬੜੀ ਰੈਗੂਲੈਰਿਟੀ ਦੇ ਨਾਲ ਉਸ ਪਰਚੇ ਨੂੰ ਕੱਢਦੇ ਹੋ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਪਰਚਾ ਸ਼ੁਰੂ ਹੋਇਆ, ਲਗਭਗ 2012 ਦੇ ਆਸ ਪਾਸ ਸ਼ੁਰੂ ਹੋਇਆ, ਇਹ ਖਿਆਲ ਕਿਵੇਂ ਆਇਆ ਕਿ ਤੁਹਾਨੂੰ ਅਸਲ ਦੇ ਵਿੱਚ, ਕਿਉਂਕਿ ਸਿਰਜਣਾਤਮਕ ਵਿਅਕਤੀ ਜਦੋਂ ਸੰਪਾਦਨਾ ਵੱਲ ਜਾਂਦੇ ਆ, ਪਰਚਾ ਜਿਹੜਾ ਉਹ ਛਾਪਣ ਵੱਲ ਜਾਂਦੇ ਆ, ਅਤੇ ਉਹ ਕਈ ਵਾਰੀ ਥੋੜ੍ਹਾ ਜਿਹਾ ਅਟਪਟਾ ਲੱਗਦਾ ਹੁੰਦਾ ਕਿ ਸਿਰਜਣਾਤਮਕ ਕੰਮ ਹੈ, ਉਹਦੇ ਵਿੱਚ ਮਿਹਨਤ ਹੈ, ਕੁਛ ਜਿਹੜਾ ਇੱਧਰੋਂ ਉੱਧਰੋਂ ਇਕੱਠਾ ਕਰਨਾ, ਸਮਾਨ ਛਾਪਣਾ, ਫਿਰ ਬਹੁਤ ਸਾਰਾ ਪੜ੍ਹਨਾ, ਪੜ੍ਹਨ ਦੇ ਵਿੱਚ ਤੁਹਾਡੀ ਇੱਕ ਨੀਜ ਅਲੱਗ ਤਰ੍ਹਾਂ ਦੀ ਹੁੰਦੀ ਹੈ ਸਿਰਜਣਾਤਮਕ ਵਿਅਕਤੀ ਦੀ। ਤੁਸੀਂ ਇਹ ਕਿਵੇਂ ਸੋਚਿਆ ਕਿ ਤੁਹਾਨੂੰ ਜਿਹੜਾ ਇਸ ਤਰ੍ਹਾਂ ਪਰਚਾ ਕੋਈ ਕੱਢਣਾ ਚਾਹੀਦਾ, ਛਾਪਣਾ ਚਾਹੀਦਾ, ਕੀ ਉਦੋਂ ਤੱਕ ਛਪਦੇ ਪਰਚਿਆਂ ਤੋਂ ਤੁਸੀਂ ਸੰਤੁਸ਼ਟ ਨਹੀਂ ਸੀ ਜਾਂ ਕੋਈ ਹੋਰ ਕਾਰਨ ਸੀ?
0: ਨਹੀਂ, ਅਸਲ 'ਚ ਮੈਨੂੰ ਇਸ ਤਰ੍ਹਾਂ ਦਾ ਕੁਛ ਵੀ ਨਹੀਂ ਸੀ। ਸੰਪਾਦਕਾਂ ਨਾਲ ਰਾਬਤਾ ਤਾਂ ਹੈ ਸੀ, ਪਰਮਿੰਦਰਜੀਤ, ਅਮਰਜੀਤ ਕੌਂਕੇ ਹੋਰ, ਪਰ ਮੈਨੂੰ ਆਪ ਨੇ ਸੰਪਾਦਕ ਬਣਨ ਦਾ ਕੋਈ ਵਿਚਾਰ ਨਹੀਂ ਸੀ। ਇਹ ਤਾਂ ਜਤਿੰਦਰ ਔਲਖ ਨੇ ਮੇਘਲਾ ਲੈ ਲਿਆ ਜਦੋਂ, ਤਾਂ ਉਹਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਨਾਂ ਸੰਪਾਦਕ ਦੇ ਤੌਰ 'ਤੇ ਲਿਖ ਦਿੰਦਾ, ਤਾਂ ਉਹਨੇ ਮੇਰਾ ਨਾਂ ਲਿਖਣਾ ਸ਼ੁਰੂ ਕਰ ਦਿੱਤਾ। 2-2.5 ਸਾਲ ਚੱਲਿਆ, ਫਿਰ ਉਹਨੇ ਆਪਣੇ ਆਪ ਹੀ ਕੁਛ ਵਿਸ਼ੇਸ਼ ਅੰਕ ਕੁਛ ਲੋਕਾਂ ਦੇ ਕੱਢਣੇ ਸ਼ੁਰੂ ਕਰਤੇ। ਚੰਗਾ ਨਹੀਂ ਰਿਹਾ ਤਜਰਬਾ, ਤਾਂ ਮੈਂ ਉਹਨੂੰ ਕਿਹਾ ਕਿ ਮੇਰਾ ਨਾਂ ਤੂੰ ਕੱਟ ਦੇ। ਉਹਦੇ ਬਾਅਦ ਤਕਰੀਬਨ 2-3 ਸਾਲ ਇਹੀ ਰਿਹਾ ਕਿ ਮੇਰਾ ਆਪਣਾ ਮੈਗਜ਼ੀਨ ਹੋਵੇ ਅਤੇ ਮੈਂ ਆਪਣੀ ਮਰਜ਼ੀ ਦਾ ਕੰਮ ਕਰ ਸਕਾਂ ਉਹਦੇ ਵਿੱਚ। ਮੈਂ ਪਰਮਿੰਦਰਜੀਤ ਨੂੰ ਵੀ ਕਿਹਾ, ਮੈਂ ਕਿਹਾ ਕਿ ਇਸ ਤਰ੍ਹਾਂ ਦਾ ਮੈਗਜ਼ੀਨ ਹੋਣਾ ਚਾਹੀਦਾ ਜਿਹਦੇ ਵਿੱਚ ਹਰ ਵਿਧਾ ਦਾ ਸਾਹਿਤ ਛਪੇ। ਉਹ ਕਹਿੰਦਾ ਕਿ ਸਾਰੇ ਹੀ ਛਾਪ ਰਹੇ, 7 ਮੈਗਜ਼ੀਨ ਹੈ, ਸਭ ਕੁਛ ਛਪ ਰਿਹਾ। ਤਾਂ ਮੈਂ ਹੋਰ ਸੰਪਾਦਕਾਂ ਤੋਂ ਸਲਾਹ ਲਈ।

ਮੈਨੂੰ ਕਿਸੇ ਨੇ ਹਾਂ ਨਹੀਂ ਕੀਤੀ, ਮੈਨੂੰ ਕਿਹਾ ਗਿਆ ਕਿ ਨਹੀਂ ਇਹ ਬੜਾ ਔਖਾ ਕੰਮ ਹੈ ਤੂੰ ਛੱਡ ਕਰੇ, ਪਰ ਉਹ ਕਈ ਵਾਰ ਇੱਕ ਜੋਸ਼ ਸਮਝੋ ਇੱਕ ਵਿਚਾਰ ਹਾਵੀ ਹੋ ਜਾਂਦਾ। ਸੋ ਮੈਂ 2012 ਵਿੱਚ ਇਹ ਕੰਮ ਸ਼ੁਰੂ ਕੀਤਾ ਸੀ, ਤਾਂ ਮੈਂ ਸੋਚਦੀ ਸੀ ਕਿ ਮੈਂ ਥੋੜ੍ਹਾ ਜਿਹਾ ਕੁਛ ਸਾਰੀਆਂ ਵਿਧਾਵਾਂ ਇਹਦੇ ਵਿੱਚ ਛਾਪਣ ਦੇ ਨਾਲ ਨਾਲ ਕੁਛ ਵੱਖਰਾ ਵੀ ਕਰਾਂ। ਸੋ ਮੈਂ ਵੱਖਰਾ ਕਰਨ ਵਾਸਤੇ ਸ਼ਾਇਰ ਵਿਸ਼ੇਸ਼ ਤਾਂ ਇੱਕ ਸ਼ਾਇਰ ਨੂੰ ਛਾਪਦੇ ਹੀ ਹਾਂ, ਮੈਂ ਨਾਲ ਸ਼ੁਰੂ ਕੀਤਾ ਸੀ ਕਿ ਨਵੇਂ ਜਿਹੜੇ ਵਿਦਿਆਰਥੀ ਨੇ ਨਵੇਂ ਕਵਿਤਾ ਲਿਖਣ ਵਾਲੇ ਉਹਨਾਂ ਨੂੰ ਵੀ ਛਾਪਿਆ ਜਾਵੇ। ਸ਼ੁਰੂ ਸ਼ੁਰੂ 'ਚ ਮੈਂ ਸਾਰਿਆਂ ਨੂੰ ਛਾਪਿਆ, ਹੁਣ ਵੀ ਜਦੋਂ ਕਵਿਤਾ ਮਿਲ ਜਾਂਦੀ ਛਾਪਿਆ ਜਾਂਦਾ। ਪਰ ਸ਼ੁਰੂ ਵਿੱਚ ਮੈਂ ਇੱਕ ਵਿਸ਼ੇਸ਼ ਕਥਾਕਾਰ ਵੀ ਛਾਪਣਾ ਸ਼ੁਰੂ ਕੀਤਾ ਸੀ, ਪਰ ਜਦੋਂ ਕਹਾਣੀਆਂ ਮਿਲ ਜਾਂਦੀਆਂ ਵਿਸ਼ੇਸ਼ ਉਦੋਂ ਉਹ ਛਾਪ ਦਿੰਦੇ ਹਾਂ, ਤਾਂ ਕਥਾਕਾਰ ਕਵੀ ਵਿਸ਼ੇਸ਼ ਤਾਂ ਹਮੇਸ਼ਾ ਛਾਪ ਰਹੇ ਹਾਂ, ਸ਼ਾਇਰ ਵਿਸ਼ੇਸ਼ ਚੱਲ ਰਿਹਾ। ਤਾਂ ਉਹਦੇ ਨਾਲ ਮੈਨੂੰ ਹੁੰਦਾ ਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਇਸ ਸਮਾਜ ਬਾਰੇ ਵੀ ਗੱਲ ਕਰਨੀ। ਜਿਹੜੀਆਂ ਮੇਰੀਆਂ ਸੰਪਾਦਕੀਆਂ ਨੇ ਉਹ ਸਮਾਜ ਦੇ ਵਿਸ਼ਿਆਂ ਬਾਰੇ, ਤਕਲੀਫਾਂ ਬਾਰੇ, ਉਹਦੇ ਨਾਲ ਇਨਸਾਨ ਦੇ ਜੁੜਨ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ

0: ਵਿਸ਼ ਉਦੋਂ ਉਹ ਛਾਪ ਦਿੰਦੇ ਹਾਂ ਤਾਂ ਕਥਾਕਾਰ ਕਵੀ ਵਿਸ਼ੇਸ਼ ਤਾਂ ਹਮੇਸ਼ਾ ਛਾਪ ਰਿਹਾ, ਸ਼ਾਇਰ ਵਿਸ਼ੇਸ਼ ਚੱਲ ਰਿਹਾ। ਤਾਂ ਉਹਦੇ ਨਾਲ ਮੈਨੂੰ ਹੁੰਦਾ ਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਇਸ ਸਮਾਜ ਬਾਰੇ ਵੀ ਗੱਲ ਕਰਨੀ। ਜਿਹੜੀਆਂ ਮੇਰੀਆਂ ਸੰਪਾਦਕੀਆਂ ਨੇ ਉਹ ਸਮਾਜ ਦੇ ਵਿਸ਼ਿਆਂ ਬਾਰੇ, ਤਕਲੀਫਾਂ ਬਾਰੇ, ਉਹਦੇ ਨਾਲ ਇਨਸਾਨ ਦੇ ਜੁੜਨ ਵਿੱਚ ਜੋ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਹੁੰਦੀਆਂ ਨੇ। ਟਾਈਟਲ ਤੋਂ ਅੰਦਰਲਾ ਸਫ਼ਾ ਜਿਹੜਾ ਮੈਂ ਉਹ ਐਜੂਕੇਸ਼ਨ ਵਾਸਤੇ ਰੱਖਿਆ ਕਿ ਭਾਵੇਂ ਉਹ ਪੰਜਾਬ ਦੀ ਐਜੂਕੇਸ਼ਨ ਹੈ, ਭਾਵੇਂ ਦੇਸ਼ ਦੀ ਹੈ, ਭਾਵੇਂ ਅੰਤਰਰਾਸ਼ਟਰੀ ਵਿਸ਼ਾ ਹੈ ਕੋਈ, ਉਹਦੇ ਵਿੱਦਿਆ ਦੇ ਬਾਰੇ 'ਚ ਹੁੰਦਾ ਹੈ। ਬੈਕ ਟਾਈਟਲ ਦੇ ਅੰਦਰ ਵਾਲਾ ਸਫ਼ਾ ਜਿਹੜਾ ਹੈ ਉਹ ਮੈਂ ਹਵਾ ਦੇ ਨਾਮ ਔਰਤਾਂ ਨੂੰ ਸਮਰਪਿਤ ਕੀਤਾ ਹੋਇਆ ਕਿ ਉਹਦੇ ਵਿੱਚ ਭਾਵੇਂ ਈਰਾਨ ਦੀਆਂ ਔਰਤਾਂ ਆਉਣ, ਭਾਵੇਂ ਸਵਿਟਜ਼ਰਲੈਂਡ ਦੀਆਂ, ਭਾਵੇਂ ਅਮਰੀਕਾ, ਭਾਵੇਂ ਆਪਣੇ ਦੇਸ਼ ਦੀਆਂ, ਭਾਵੇਂ ਦੱਖਣ ਅਸਾਮ, ਜਿੱਥੋਂ ਦੀਆਂ ਵੀ ਔਰਤਾਂ ਦੇ ਜੋ ਮਸਲੇ ਆ ਉਹਦੇ ਵਿੱਚ ਇਹ ਹਾਈਲਾਈਟ ਕੀਤੇ ਜਾਂਦੇ ਆ। ਪਰ ਇਹ ਕਰਦਿਆਂ ਕਰਦਿਆਂ ਇੰਨੇ ਸਾਲ ਹੁਣ ਮੈਨੂੰ ਲੱਗਾ ਜਿਹੜਾ ਇਸ ਅੰਕ ਦਾ ਹਵਾ ਦੇ ਨਾਮ ਲਿਖਦਿਆਂ ਕੋਲਮ, ਮੈਨੂੰ ਲੱਗਾ ਕਿ ਔਰਤ ਵੀ ਕਿਤੇ ਗਲਤ ਹੋ ਰਹੀ ਹੈ। ਇਸ ਕਰਕੇ ਮੈਂ ਜਿਹੜਾ ਸਾਲ ਡੇਢ ਸਾਲ ਵਿੱਚ ਜੋ ਖਬਰਾਂ ਪੜੀਆਂ ਨੇ ਉਹਨਾਂ 'ਤੇ ਆਧਾਰਿਤ ਹਵਾ ਦੇ ਨਾਮ ਇਸ ਵਾਰ ਲਿਖਿਆ ਹੈ ਕਿ ਅਗਰ ਔਰਤਾਂ ਵੀ ਉਹ ਕੰਮ ਕਰਨ ਲੱਗ ਪਈਆਂ ਜਿਨ੍ਹਾਂ ਤੋਂ ਉਹ ਪਰੇਸ਼ਾਨ ਨੇ ਤਾਂ ਫਿਰ ਸਮਾਜ ਟੁੱਟ ਸਕਦਾ ਹੈ। ਇਸ ਕਰਕੇ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਵੀ ਲਿਖਣੀਆਂ ਸ਼ੁਰੂ ਕੀਤੀਆਂ। ਸੰਪਾਦਕੀ ਵੀ ਤੁਸੀਂ ਪੜ੍ਹਦੇ ਹੋਵੋਗੇ ਉਹਦੇ ਵਿੱਚ,
1: ਬਿਲਕੁਲ ਇਹ ਗੱਲ ਮੈਂ ਵੀ ਮਹਿਸੂਸ ਕਰਦਾ ਕਿ ਜਿੰਨੇ ਵੀ ਸੰਪਾਦਕੀ ਤੁਸੀਂ ਏਕਮ ਦੇ ਲਿਖਦੇ ਹੋ ਉਹ ਸਮਾਜਿਕ ਸਾਰਥਿਕਤਾ ਵਾਲੇ ਹੁੰਦੇ ਆ, ਸੇਧ ਦੇਣ ਵਾਲੇ ਹੁੰਦੇ ਆ। ਔਰ ਵਾਪਸ ਤੁਹਾਡੀ ਕਵਿਤਾ ਵਾਲੇ ਪਾਸੇ ਨੂੰ ਪਰਤੀਏ, ਮੈਂ ਜਿੰਨੀ ਕੁ ਤੁਹਾਡੀ ਕਵਿਤਾ ਪੜ੍ਹੀ ਆ, ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਸਿਰਲੇਖ ਦੇ ਵਿੱਚ ਘਰ ਸ਼ਬਦ ਆਉਂਦਾ ਹੈ, ਅਤੇ ਤੁਹਾਡੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਕਿਤਾਬਾਂ ਦੇ ਵਿੱਚ ਘਰ ਸਿਰਲੇਖ ਨਾਲ ਲਿਖੀਆਂ ਜਾਂਦੀਆਂ। ਮੈਂ ਮਤਲਬ 20-25 ਕਵਿਤਾਵਾਂ ਇਸ ਤਰ੍ਹਾਂ ਦੀਆਂ ਕੱਢ ਸਕਦਾ ਜਿਹਦੇ ਵਿੱਚ ਘਰ ਦਾ ਵਾਰ ਵਾਰ ਜ਼ਿਕਰ ਆਉਂਦਾ ਹੈ। ਅਤੇ ਘਰ ਬਾਰੇ ਇੱਕ ਕਵਿਤਾ 'ਚ ਤੁਸੀਂ ਇਹ ਵੀ ਲਿਖਿਆ ਸੀਗਾ ਕਿ ਮੈਂ ਆਪਣੇ ਘਰ ਦੀ ਬਹੁਤ ਸ਼ੁਕਰਗੁਜ਼ਾਰ ਹਾਂ, ਅਤੇ ਤੁਹਾਡੀਆਂ ਆਪਣੀਆਂ ਲਾਈਨਾਂ ਸੀ ਕਿ ਸ਼ੁਕਰਗੁਜ਼ਾਰ ਹਾਂ ਤੇਰੀ ਮੇਰੇ ਘਰ, ਤੂੰ ਮੇਰਾ ਹੈ ਅਤੇ ਹੋਰ ਕਈਆਂ ਦਾ ਵੀ, ਧੰਨਵਾਦ ਤੇਰਾ ਬਰਿਆਂ ਦੇ ਬਰੇ ਮੇਰੀ ਭਰੋਸੇਬੰਦ ਸ਼ਰਨਗਾਹ ਬਣੇ ਰਹਿਣ ਵਾਸਤੇ। ਇਹ ਘਰ ਦਾ ਜਿਹੜਾ ਕੰਸੈਪਟ ਹੈ, ਜਿਹੜਾ ਸੰਕਲਪ ਆ, ਇਹ ਵਾਰ ਵਾਰ ਤੁਹਾਡੀਆਂ ਕਵਿਤਾਵਾਂ 'ਚ ਕਿਉਂ ਆਉਂਦਾ, ਜੇ ਮੈਂ ਸਿੱਧਾ ਸਵਾਲ ਕਰਾਂ। ਦੂਸਰਾ ਇਹ ਹੈ ਕਿ ਕੀ ਤੁਸੀਂ ਘਰ ਨਾਲ ਇੰਨੇ ਜ਼ਿਆਦਾ ਅਟੈਚਡ ਜਾਂ ਜੁੜੇ ਹੋਏ ਹੋ ਕਿ ਇਹ ਤੁਹਾਡੀ ਮਾਨਸਿਕਤਾ 'ਚੋਂ ਬਾਹਰ ਨਹੀਂ ਨਿਕਲਦਾ। ਆਮ ਤੌਰ 'ਤੇ ਕਿਹਾ ਜਾਂਦਾ ਕਿ ਪ੍ਰਗਤੀ ਦੇ ਰਾਸਤੇ ਘਰਾਂ ਤੋਂ ਉਲਟ ਦਿਸ਼ਾ ਵੱਲ ਜਾਂਦੇ ਆ, ਅਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਘਰ ਪਰਿਵਾਰ ਨੂੰ ਸੰਭਾਲਦੇ ਹੋਏ ਔਰ ਘਰ ਪਰਿਵਾਰ ਦੇ ਨਾਲ ਰਹਿੰਦੇ ਹੋਏ ਔਰ ਇੰਨੀ ਸ਼ਿੱਦਤ ਦੇ ਨਾਲ ਘਰ ਨਾਲ ਜੁੜੇ ਹੋਏ, ਤੁਸੀਂ ਜ਼ਿੰਦਗੀ 'ਚ ਉਹ ਕੁਛ ਪ੍ਰਾਪਤ ਕੀਤਾ ਜੋ ਤੁਸੀਂ ਚਾਹਿਆ, ਕੀ ਕਹਿਣਾ ਚਾਹੁੰਦੇ ਹੋ?
0: ਅਸਲ 'ਚ ਇਹ ਸਿਲਸਿਲਾ ਸ਼ੁਰੂ ਉਦੋਂ ਹੋਇਆ ਸੀ ਘਰ ਬਾਰੇ ਕਵਿਤਾਵਾਂ ਲਿਖਣ ਦਾ, ਜਦੋਂ ਮੇਰੇ ਬੱਚੇ ਬਾਹਰ ਚਲੇ ਗਏ। ਮੈਂ ਬਹੁਤ ਅਟੈਚਡ ਰਹੀ ਹਾਂ ਬੱਚਿਆਂ ਨਾਲ ਅਤੇ ਬਹੁਤ ਸਾਰਾ ਇਹਨਾਂ ਨੂੰ ਉਹ ਸਮਝੋ ਪੜ੍ਹਾਇਆ, ਜੋ ਵੀ ਹੈ ਉਹ ਬਹੁਤ ਸਾਰਾ ਹਿੱਸਾ ਸੀ ਉਹਨਾਂ ਦੀ ਜ਼ਿੰਦਗੀ ਬਣਾਉਣ ਵਿੱਚ ਮੇਰਾ। ਜਦੋਂ ਬੇਟਾ ਵੀ ਬਾਹਰ ਚਲਾ ਗਿਆ ਤਾਂ ਉਸ ਵੇਲੇ ਇੱਕ ਡਿਪਰੈਸ਼ਨ ਆ ਗਿਆ ਸੀ ਮੇਰੇ 'ਚ, ਤਾਂ ਮੇਰੇ ਖਿਆਲ ਆਉਣ ਲੱਗਿਆ ਕਿ ਅਸੀਂ ਘਰ ਇੰਨਾ ਪੱਕਾ ਸੀਮੈਂਟ ਸਰੀਏ ਕੋਈ ਕੁਛ ਲਾ ਕੇ ਬਣਾਉਂਦੇ ਹਾਂ, ਅਤੇ ਉਦੋਂ ਖਿਆਲ ਹੁੰਦਾ ਕਿ ਬੱਚਿਆਂ ਨੇ ਵੀ ਰਹਿਣਾ, ਇਹਨਾਂ ਦੀਆਂ ਜ਼ਰੂਰਤਾਂ ਮੁਤਾਬਕ ਵੀ ਬਣਾਇਆ ਜਾਵੇ। ਜਦੋਂ ਬੱਚੇ ਦੂਰ ਚਲੇ ਜਾਂਦੇ ਆ ਤਾਂ ਉਹ ਘਰ ਉਹਦਾ ਰੂਪ ਬਦਲ ਜਾਂਦਾ ਹੈ, ਉਹਦੇ ਅਹਿਸਾਸ ਬਦਲ ਜਾਂਦੇ, ਉਹਦੇ ਪ੍ਰਤੀ ਸਾਡੇ ਅਹਿਸਾਸ ਬਦਲ ਜਾਂਦੇ ਆ, ਤਾਂ ਉਦੋਂ ਉਦਾਸੀ ਪੈਦਾ ਹੋਣ ਲੱਗੀ। ਸ਼ੁਰੂ ਇਹ ਉਦਾਸੀ ਤੋਂ ਹੀ ਹੋਈ ਸੀ। ਜਦੋਂ ਪਹਿਲੀ ਕਿਤਾਬ ਦੇ ਵਿੱਚ ਕਿੱਥੋਂ ਦੀ ਕਵਿਤਾ ਵਿੱਚ ਘਰ ਬਾਰੇ 9-10 ਕਵਿਤਾਵਾਂ ਸੀ, ਤਾਂ ਉਹਦੇ ਬਾਅਦ ਇਹ ਸਿਲਸਿਲਾ ਚੱਲਦਾ ਰਿਹਾ। ਫਿਰ ਮੈਨੂੰ ਖਿਆਲ ਆਇਆ ਕਿ ਇਹ ਘਰ ਧਰਤੀ 'ਤੇ ਰਹਿਣ ਵਾਲਿਆਂ ਕੋਲ ਆਇਆ ਕਿੱਥੋਂ। ਉਦੋਂ ਫਿਰ ਇਹ ਘਰ ਘਰ ਅਤੇ ਘਰ ਕਿਤਾਬ ਦੀ ਕਵਿਤਾ ਸ਼ੁਰੂ ਹੋਈ ਸੀ ਕਿ ਧਰਤੀ ਜਦੋਂ ਸੂਰਜ ਤੋਂ ਅਲੱਗ ਹੋ ਕੇ ਆਈ, ਅਸਲ ਵਿੱਚ ਉਹ ਘਰ ਦਾ ਕੋਨਸੈਪਟ ਨਾਲ ਲੈ ਕੇ ਆਈ ਸੀ ਕਿ ਘਰ ਦੇ ਕੋਨਸੈਪਟ ਵਿੱਚ ਜਿਹੜਾ ਮੁੱਢ ਹੈ, ਜਿਹੜਾ ਬੇਸ ਹੈ ਮੈਂ ਸਮਝਦੀ ਹਾਂ, ਉਹ ਇਹ ਹੈ ਕਿ ਘਰ ਦੇ ਆਲੇ ਦੁਆਲੇ ਘੁੰਮਦੇ ਰਹਿਣਾ, ਜਿਵੇਂ ਧਰਤੀ ਸੂਰਜ ਤੋਂ ਆਈ, ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਪਰ ਉਹਦੇ ਨਾਲ ਇਹ ਆਪਣੇ ਧੁਰੇ ਦੁਆਲੇ ਵੀ ਘੁੰਮ ਰਹੀ ਹੈ। ਯਾਨੀ ਕਿ ਆਪਣੇ ਆਪ ਨੂੰ ਵੀ ਅਸੀਂ ਨਗਲੈਕਟ ਨਹੀਂ ਕਰਨਾ, ਉਹਦੇ ਤੋਂ ਦੂਰ ਨਹੀਂ ਜਾਣਾ, ਕਿ ਆਪਣੇ ਆਪ ਵਿੱਚ ਰਹਿੰਦਿਆਂ ਹੋਇਆ ਘਰ ਨਾਲ ਜੁੜੇ ਰਹਿਣਾ। ਹੁਣ ਜਦੋਂ ਮੈਂ ਆਪਣੇ ਆਪ ਘਰ ਨਾਲ ਜੁੜੀ ਰਹੀ ਹਾਂ ਤਾਂ ਮੈਂ ਤਕਰੀਬਨ 30-40 ਸਾਲਾਂ

0: ਵਿੱਚ ਘਰ ਦੇ ਰੂਪ ਬਹੁਤ ਸਾਰੇ ਬਦਲਦੇ ਵੇਖਿਆ। ਉਹਦੇ ਵਿੱਚ ਕਵਿਤਾ ਸੀ ਪਹਿਲੀ ਘਰ ਘਰ ਅਤੇ ਘਰ ਵਿੱਚ ਸੀ ਕਿ ਧਰਤੀ ਜਦੋਂ ਆਈ ਉਦੋਂ ਉਹਦੇ ਕੋਲ ਕੁਛ ਨਹੀਂ ਸੀ, ਉਦੋਂ ਉਹਨੇ ਪਹਿਲਾਂ ਤਾਂ ਕਵਿਤਾਵਾਂ ਲਿਖੀਆਂ, ਜਦੋਂ ਫੁੱਲ ਬਣਾਏ, ਫੁੱਲ ਪਾਣੀ, ਜਦੋਂ ਇਹ ਕੁਛ, ਇਹ ਧਰਤੀ ਦੀਆਂ ਕਵਿਤਾਵਾਂ ਸਨ। ਫਿਰ ਜਦੋਂ ਇਨਸਾਨ ਨੇ ਘਰ ਬਣਾਉਣੇ ਸ਼ੁਰੂ ਕੀਤੇ, ਉਸ ਤੋਂ ਪਹਿਲਾਂ ਵੀ ਜੀਵ ਘਰ ਬਣਾ ਰਿਹਾ ਸੀ, ਪੰਛੀਆਲ ਨੇ ਬਣਾ ਰਿਹਾ ਸੀ। ਅਤੇ ਮੋਨਾਰਕ ਤਿੱਤਲੀਆਂ ਇਨਸਾਨ ਤੋਂ ਪਹਿਲਾਂ ਪੈਦਾ ਹੋਈਆਂ, ਉਹ ਇੱਕ ਦੇਸ਼ਾਂ ਤੋਂ ਦੂਜਿਆਂ ਜਾ ਰਹੀਆਂ ਸੀ। ਇਹ ਵਰਤਾਰੇ ਸਾਰੇ ਪਹਿਲਾਂ ਹੀ ਸਨ, ਇਨਸਾਨ ਤੋਂ ਵੀ ਪਹਿਲਾਂ ਸਨ। ਤਾਂ ਧਰਤੀ ਦੇ ਵਿੱਚ ਜਿਹੜਾ ਲਾਵਾ ਜੰਮਿਆ ਸੀ, ਜੋ ਕੁਛ ਉਹਦਾ ਬਣ ਗਿਆ ਸੀ, ਉਹ ਸਾਰਾ ਕੁਛ ਸਾਡੇ ਵਿੱਚ ਵੀ ਹੁੰਦਾ। ਅਤੇ ਇਹਦਾ ਬੇਸ ਇਹ ਹੈ ਕਿ ਜਿਹੜੀ ਲਾਈਨ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਕਿ ਸਾਡੇ ਵਿੱਚ ਸਾਰਾ ਬ੍ਰਹਿਮੰਡ ਹੈ। ਜਦੋਂ ਅਸੀਂ ਉਸ ਬ੍ਰਹਿਮੰਡ ਦੇ ਬਾਰੇ ਜੁੜ ਕੇ ਉਹਦੇ ਨਾਲ ਗੱਲਾਂ ਕਰਦੇ ਹਾਂ, ਤਾਂ ਉਹ ਸਾਰਾ ਕੁਛ ਸਾਡੇ ਅੰਦਰ ਆ ਜਾਂਦਾ ਹੈ। ਹੁਣ ਮੈਂ ਵੇਖਦੀ ਹਾਂ ਕਿ ਅਸੀਂ ਸੋਚਦੇ ਸੀ ਕਿ ਸਾਡੇ ਬੱਚੇ ਜਿਵੇਂ ਸਾਡੇ ਨਾਲ ਬਹੁਤ ਜੁੜੇ ਹੋਏ ਸੀ, ਜਿਵੇਂ ਉਹ ਰਿਸ਼ਤੇਦਾਰਾਂ ਨਾਲ ਜੁੜੇ ਸੀ, ਰਿਸ਼ਤੇਦਾਰ ਆਉਂਦੇ ਜਾਂਦੇ ਸੀ। ਹੁਣ ਮੈਂ ਵੇਖਦੀ ਹਾਂ ਕਿ ਇੱਕ ਕਵਿਤਾ ਹੈ ਕਿ ਇੱਛਾ ਸੀ ਕਿ ਘਰ, ਮੈਂ ਉਹਦਾ ਬੇਸ ਹੀ ਦੱਸ ਰਹੀ ਹਾਂ ਕਵਿਤਾ ਦਾ ਮੁੱਖ ਵਿਚਾਰ, ਕਿ ਇੱਛਾ ਸੀ ਕਿ ਘਰ ਵੱਡਾ ਹੋਵੇ। ਜਦੋਂ ਘਰ ਵੱਡਾ ਹੋ ਗਿਆ, ਜਿਵੇਂ ਬੱਚਿਆਂ ਕੋਲ ਜਾਂਦੇ ਹਾਂ, ਬਾਹਰਲੇ ਦੇਸ਼ਾਂ 'ਚ ਬਹੁਤ ਵੱਡੇ ਘਰ ਨੇ, ਸਾਡੇ ਘਰ ਦੇ ਮੁਕਾਬਲੇ 7-8-10 ਗੁਣਾ ਵੱਡੇ ਆ, ਪਰ ਉਸ ਘਰ ਵਿੱਚ ਉਹ ਮੋਹ ਨਹੀਂ ਹੈ ਜਿਹੜਾ ਮੋਹ ਅਸੀਂ ਚਿਤਵਿਆ ਸੀ ਕਿ ਸਾਡੇ ਬੱਚੇ ਹੋਣਗੇ, ਸਾਡਾ ਮੋਹ ਹੈ ਉਹਨਾਂ ਦੇ ਬੱਚਿਆਂ ਨਾਲ, ਸਾਡਾ ਮੋਹ ਹੋਏਗਾ, ਉਹ ਨਹੀਂ ਹੈ। ਸਾਡੇ ਕੋਲ ਮੋਹ ਹੈ ਘਰ, ਪਰ ਸਾਡੇ ਕੋਲ ਮੋਹ ਨੂੰ ਸ਼ਾਵਰ ਕਰਨ ਵਾਸਤੇ ਅੱਗੇ ਕੋਈ ਨਹੀਂ ਹੈ। ਉਹ ਬੱਚੇ ਮਾਡਰਨ ਜ਼ਮੇ ਦੇ ਬੱਚੇ ਨੇ, ਅਤੇ ਉਹ ਜਿਹੜੀਆਂ ਹੁਣ ਵਿਚਾਰ ਨੇ, ਜਿਹੜੇ ਹੁਣ ਵਿਸ਼ਾ ਵਸਤੂ ਜੋ ਉਹਨਾਂ ਨੂੰ ਮਿਲ ਰਿਹਾ, ਉਹਦੇ ਮੁਤਾਬਕ ਵੱਡੇ ਹੋ ਰਹੇ ਨੇ। ਉਹਨਾਂ ਦੇ ਵਿੱਚ ਸਾਡੇ ਬੱਚਿਆਂ ਵਾਲੀਆਂ ਉਹ ਇੱਛਾਵਾਂ, ਉਹ ਚਾਹਤਾਂ ਜਿਹੜੀਆਂ ਅਸੀਂ ਉੱਥੋਂ ਤੁਰੇ ਹਾਂ ਕਿ ਛੋਟੀਆਂ ਛੋਟੀਆਂ ਚਾਹਤਾਂ ਵੀ ਬਹੁਤ ਜ਼ਰੂਰੀ ਸਨ ਸਾਡੇ ਲਈ। ਹੁਣ ਜਦੋਂ ਬੱਚਿਆਂ ਨੂੰ ਬਹੁਤ ਕੁਛ ਮਿਲ ਰਿਹਾ ਹੈ, ਉਹਨਾਂ ਦੀ ਸੋਚ ਫਰਕ ਪੈ ਗਈ ਹੈ। ਅਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਦੀ ਜਨਰੇਸ਼ਨ ਜਿਹੜੀ ਹੈ, ਇਹ ਉਹ ਜਨਰੇਸ਼ਨ ਹੈ ਜਿਨ੍ਹਾਂ ਦੇ ਮਾਂ ਪਿਓ ਵੀ ਮੋਬਾਈਲ ਵਰਤ ਰਹੇ ਸੀ। ਅਸੀਂ ਜੁਆਇੰਟ ਫੈਮਿਲੀਜ਼ ਵਿੱਚ ਕਾਫੀ ਹੱਦ ਤੱਕ ਪਲੇ ਹਾਂ, ਉਹਦੇ ਬਾਅਦ ਜਦੋਂ ਯੂਨੀਟਰੀ ਫੈਮਿਲੀਜ਼ ਹੋ ਗਈਆਂ, ਪੇਰੈਂਟਸ ਵੱਖਰੇ ਹੋਣ ਲੱਗ ਪਏ, ਬੱਚਿਆਂ ਦੇ ਸੁਭਾਅ ਫਰਕ ਪੈ ਗਏ, ਅਤੇ ਹੁਣ ਜਦੋਂ ਉਹ ਵੀ ਫਰਕ ਪੈ ਗਿਆ, ਜਦੋਂ ਮੋਬਾਈਲ ਨਾਲ ਸਾਰੇ ਪਰਿਵਾਰ ਦੇ ਜੀਵ ਵੀ ਅਲੱਗ ਅਲੱਗ ਹੋ ਗਏ ਨੇ, ਇਕੱਠੇ ਬੈਠੇ ਵੀ ਉਹ ਅਲੱਗ ਅਲੱਗ ਹੁੰਦੇ, ਮੋਬਾਈਲ ਨਾਲ ਜੁੜੇ ਹੁੰਦੇ ਆ, ਤਾਂ ਉਹਦੇ ਨਾਲ ਕੋਈ ਥੈਂਕਫੁਲਨੈਸ, ਆਪਸ ਵਿੱਚ ਜੁੜਨ ਦੀ ਇੱਛਾ ਜਾਂ ਮੋਹ ਉਹ ਨਹੀਂ ਰਿਹਾ। ਮੋਹ ਤਾਂ ਇਨਸਾਨ ਦੇ ਅੰਦਰ ਹੁੰਦਾ ਹੈ, ਪਰ ਉਹਦਾ ਮੋਹ ਆਪਣੇ ਨਾਲ ਪੈ ਰਿਹਾ ਜ਼ਿਆਦਾ, ਜਾਂ ਆਪਣੀਆਂ ਇੱਛਾਵਾਂ ਨਾਲ ਪੈ ਰਿਹਾ ਹੈ, ਜਾਂ ਆਪਣੇ ਦੂਰ ਦੇ ਮਿੱਤਰਾਂ ਨਾਲ ਪੈ ਰਿਹਾ ਹੈ, ਨੇੜੇ ਦੇ ਜਿਹੜੇ ਰਿਸ਼ਤੇ ਉਹਨਾਂ ਨਾਲ ਮੋਹ ਟੁੱਟ ਰਿਹਾ ਹੈ। ਤੁਰਦਿਆਂ ਤੁਰਦਿਆਂ ਹੀ ਕਰਦਾ ਅਹਿਸਾਸ ਜਿਹੜਾ ਬਦਲਿਆ ਇੰਨੇ ਸਾਲਾਂ ਵਿੱਚ, ਉਹ ਇਸ ਕਿਤਾਬ ਦੀਆਂ ਕਵਿਤਾਵਾਂ ਵਿੱਚ ਆਇਆ ਹੈ। ਅਤੇ ਅਖੀਰ ਵਿੱਚ ਜਦੋਂ ਧੰਨਵਾਦ ਹੈ ਕਿ ਇਹ ਸਾਰਾ ਕੁਛ ਮੈਂ ਸਮਝਦੀ ਹਾਂ ਕਿ ਅਗਰ ਅਸੀਂ ਆਪਣੀਆਂ ਜੜ੍ਹਾਂ ਨਾਲ, ਆਪਣੇ ਮੁੱਢ ਨਾਲ, ਆਪਣੇ ਘਰ ਨਾਲ ਜੁੜੇ ਰਹਿੰਦੇ ਹਾਂ, ਜਿਹਦੇ ਵਿੱਚ ਸਾਰਾ ਕੁਛ ਸੁਖਾਵਾਂ ਨਹੀਂ ਹੈ, ਉਹਦੇ ਵਿੱਚ ਦੁੱਖ ਵੀ ਨੇ, ਦਰਦ ਨੇ, ਉਹਦੇ ਵਿੱਚ ਬਹਿਸ ਮਬਹਿਸੇ ਵੀ ਨੇ, ਸਾਰਾ ਕੁਛ ਹੁੰਦਿਆਂ ਵੀ ਅਸੀਂ ਜੇਕਰ ਘਰ ਨਾਲ ਜੁੜੇ ਰਹਿੰਦੇ ਹਾਂ, ਤਾਂ ਉਸ ਘਰ ਸਾਨੂੰ ਉਹ ਸਾਰਾ ਕੁਛ ਉਹਦੇ ਕਾਰਨ ਹੀ ਸਾਨੂੰ ਮਿਲਦਾ ਹੈ, ਕਿਉਂਕਿ ਅਸੀਂ ਇੱਕ ਟਿਕਾਅ ਵਿੱਚ ਹੁੰਦੇ ਹਾਂ। ਉਸ ਘਰ ਦੀਆਂ ਕੰਧਾਂ, ਸੀਮੈਂਟ, ਇੱਟਾਂ, ਮਿੱਟੀ, ਹਰ ਇੱਕ ਚੀਜ਼ ਸਾਨੂੰ ਸਮਝਣ ਲੱਗਦੀ ਹੈ, ਸਾਨੂੰ ਲੱਗਦਾ ਹੈ ਕਿ ਇਹ ਹਰ ਚੀਜ਼ ਤੁਹਾਡੀ ਗੱਲ ਸਮਝਦੀ ਹੈ, ਅਤੇ ਅਸੀਂ ਉਹਦੇ ਧੰਨਵਾਦੀ ਹੁੰਦੇ ਹਾਂ ਕਿ ਸਾਨੂੰ ਇਹ ਅਹਿਸਾਸ ਦਿੱਤੇ ਆ, ਸਾਨੂੰ ਟਿਕਾਣਾ ਦਿੱਤਾ ਹੈ ਅਤੇ ਸਾਡਾ ਬਣਿਆ ਰਿਹਾ।
1: ਕਵਿਤਾ ਅਤੇ ਕਹਾਣੀ ਤੋਂ ਬਿਨਾਂ ਤੁਸੀਂ ਵਾਰਤਕ ਵੀ ਲਿਖੀ, ਅਤੇ ਦੋ ਕਿਤਾਬਾਂ ਮੈਨੂੰ ਯਾਦ ਆ ਰਹੀਆਂ, ਜੜ੍ਹਾਂ ਦੇ ਵਿੱਚ ਵਿਚਾਲੇ ਅਤੇ ਕੀੜੀਆਂ ਸੁੱਤੀਆਂ ਨੇ, ਇਹ ਦੋ ਤੁਹਾਡੀਆਂ ਜਿਹੜੀਆਂ ਉਹ ਕੀੜੀਆਂ ਸੁੱਤੀਆਂ ਨੇ ਤਾਂ ਹੁਣੇ ਹੁਣੇ ਛਪੀ ਹੈ, ਅਤੇ ਇਹ ਵਾਰਤਕ ਵਾਲੇ ਪਾਸੇ ਨੂੰ ਤੁਸੀਂ ਕਿਉਂ ਗਏ, ਮਤਲਬ ਕਿਉਂ ਤੁਹਾਨੂੰ ਮਹਿਸੂਸ ਹੋਇਆ ਕਿ ਜਿਹੜੀਆਂ ਗੱਲਾਂ ਕਵਿਤਾ ਵਿੱਚ ਜਾਂ ਕਹਾਣੀ ਵਿੱਚ ਨਹੀਂ ਹੋ ਸਕਦੀਆਂ ਉਹਨਾਂ ਨੂੰ ਵਾਰਤਕ ਵਿੱਚ ਕਰਨਾ ਚਾਹੀਦਾ, ਜਾਂ ਕੀ ਕਾਰਨ ਹੈ ਇਹਦਾ?
0: ਅਸਲ ਵਿੱਚ ਅਸੀਂ ਸਮੇਂ ਦਾ ਉਹ ਰੂਪ ਬਦਲਦਾ ਵੇਖਿਆ ਜਿਹੜਾ ਇੱਕਦਮ ਹੀ ਮੋੜ ਕੱਟ ਗਿਆ ਹੈ, ਅਸੀਂ ਉਹ ਸਮਾਂ ਵੇਖਿਆ, ਬਿਲਕੁਲ ਬੇਸ ਦੀ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਸਮਾਂ ਵੇਖਿਆ ਬਚਪਨ 'ਚ, ਅਤੇ ਉਹ ਇੱਕਦਮ ਮੋੜ ਕੱਟ ਗਿਆ। ਤਾਂ ਇਹ ਤਕਲੀਫ ਹੋ ਰਹੀ ਸੀ ਕਿ ਇੰਨਾ ਕੁਛ ਕਿਵੇਂ ਬਦਲ ਗਿਆ, ਅਤੇ ਇਹ ਬਦਲ ਗਿਆ ਜਿਹੜਾ ਆ ਇਹਦੇ ਕਾਰਨ ਕੀ ਨੇ। ਕਿਤਾਬ ਵਿੱਚ ਲੇਖ ਨੇ ਕਿ ਜਦੋਂ ਮੈਂ ਬੱਚਿਆਂ ਨੂੰ ਸੁਣਦੀ ਹਾਂ ਕਿ ਬੋਰ ਹੋ ਰਿਹਾ, ਤਾਂ ਮੈਨੂੰ ਖਿਆਲ ਆਇਆ ਕਿ ਅਸੀਂ ਤਾਂ ਕਦੀ ਬੋਰ ਹੋਏ ਨਹੀਂ ਸੀ, ਸਾਨੂੰ ਇਸ ਸ਼ਬਦ ਦਾ ਹੀ ਨਹੀਂ ਸੀ ਪਤਾ। ਤਾਂ ਜਿਹੜੇ ਇਹ ਕੁਛ ਆਇਆ ਹੈ, ਇਹ ਸਮੇਂ ਦੀ ਤਬਦੀਲੀ ਕਾਰਨ ਆਇਆ ਹੈ।

0: ਤਾਂ ਉਹ ਫਿਰ ਮੇਰੇ ਮਨ ਵਿੱਚ ਆਉਂਦਾ ਕਿ ਉਹ ਲਿਖਿਆ ਜਾਣਾ ਚਾਹੀਦਾ। ਸਾਡੀਆਂ ਅਗਲੀਆਂ ਪੀੜ੍ਹੀਆਂ ਨੂੰ ਪਤਾ ਵੀ ਨਹੀਂ ਸੀ ਲੱਗਣਾ ਕਿ ਅਸੀਂ ਇਸ ਤਰ੍ਹਾਂ ਦੇ ਹੁੰਦੇ ਸਾਂ, ਸਾਡੇ ਵੱਡੇ ਇਸ ਤਰ੍ਹਾਂ ਦੇ ਹੁੰਦੇ ਸੀ, ਇਸ ਤਰ੍ਹਾਂ ਦੇ ਸਮੇਂ ਹੁੰਦੇ ਸੀ। ਇਸ ਕਰਕੇ ਉਹ ਲੇਖ ਲਿਖੇ ਜਾਣੇ ਸ਼ੁਰੂ ਹੋਏ। ਉਹਦੇ ਵਿੱਚ ਕਹਾਣੀਆਂ ਨੇ ਕਿ ਜਿਹੜੀਆਂ ਅਸੀਂ ਆਪਣੇ ਵੱਡਿਆਂ ਕੋਲੋਂ ਸੁਣਦੇ ਸੀ ਬਚਪਨ 'ਚ, ਅਤੇ ਉਹਨਾਂ ਦੇ ਅਰਥ ਕੀ ਸੀਗੇ, ਕੁਛ ਇਸ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਉਹਦੇ ਵਿੱਚ ਲੇਖ ਨੇ। ਅਤੇ ਹੁਣ ਦੀ ਜਿਹੜੀ ਕਵਿਤਾ ਹੈ ਕਿਹੜੀਆਂ ਸੁੱਤੀਆਂ ਨੇ, ਇਹ 3-4 ਸਾਲਾਂ ਦੇ ਦੌਰਾਨ ਜਿਹੜੇ ਮੇਰੇ ਕੋਲੋਂ ਲੇਖ ਲਿਖੇ ਗਏ ਵੱਖ ਵੱਖ ਅਖਬਾਰਾਂ ਵਿੱਚ ਛਪਦੇ ਰਹੇ, ਇਹ ਉਹ ਨੇ। ਇਹਦੇ ਵਿੱਚ ਹੁਣ ਦੇ ਸਮੇਂ ਦੇ ਮੁਤਾਬਕ ਜੋ ਬੇਚੈਨੀਆਂ ਪੈਦਾ ਹੋ ਰਹੀਆਂ ਸੀ ਔਰਤ ਦੀ ਹਾਲਤ ਬਾਰੇ, ਜਾਂ ਸਮਾਜ ਦੀ ਹਾਲਤ ਬਾਰੇ, ਜਾਂ ਰਿਸ਼ਤਿਆਂ ਦੀ ਹਾਲਤ ਬਾਰੇ, ਜਾਂ ਕੁਛ ਹੋਰ ਗੱਲਾਂ ਜਿਹੜੀਆਂ ਗਾਇਬ ਹੋ ਰਹੀਆਂ, ਜਿਵੇਂ ਮੈਂ ਉਦਾਹਰਣ ਦੇ ਤੌਰ 'ਤੇ ਕਹਿੰਦੀ ਹਾਂ ਕਿ ਬੋਹਣੀ ਨਵਿਆਂ ਨੂੰ ਨਹੀਂ ਪਤਾ ਹੋਣਾ, ਬੋਹਣੀ ਅਸੀਂ ਬੋਹਣੀ ਹਰ ਗੱਲ 'ਚ ਸੁਣਦੇ ਰਹੇ ਬੋਹਣੀ, ਪਰ ਇਹ ਬੋਹਣੀ ਜਿਹੜੀ ਹੈ ਇਹ ਸਾਰੀ ਦੁਨੀਆ ਵਿੱਚ ਪ੍ਰਚਲਿਤ ਹੈ। ਇਹਦੇ ਰੂਪ ਮੈਂ ਜਿਹੜੇ ਅਮੈਰੀਕਾ ਵਿੱਚ ਵੱਡੇ ਵੱਡੇ ਆਰਟਿਸਟ ਨੂੰ, ਉਹਨਾਂ ਨੂੰ ਵੀ ਇੱਕ ਵਹਿਮ ਹੁੰਦੇ ਆ ਕਿ ਉਹ ਪੂਰਾ ਕਰਦੇ ਆ ਪਰਫੋਰਮੈਂਸ ਦੇਣ ਵੇਲੇ, ਉਹੋ ਜਿਹੀਆਂ ਗੱਲਾਂ ਕਿ ਇਹੋ ਜਿਹੇ ਅਹਿਸਾਸ ਜਿਹੜੇ ਇਨਸਾਨ ਭਾਵੇਂ ਕੁਛ ਵੀ ਬਣ ਜਾਏ ਕਿਤੇ ਵੀ ਚਲਾ ਜਾਏ, ਉਹੋ ਜਿਹੀਆਂ ਚੀਜ਼ਾਂ ਉਹਦੇ ਵਿੱਚ ਰਹਿੰਦੀਆਂ ਹੀ ਨੇ। ਉਹਦੇ ਤੋਂ ਇਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਲੇਖ ਨੇ।
1: ਅਤੇ ਸਮਾਂ ਬਹੁਤਾ ਆਗਿਆ ਨਹੀਂ ਦਿੰਦਾ ਹੁਣ ਆਪਾਂ ਹੋਰ ਗੱਲਾਂ ਕਰੀਏ, ਲੇਕਿਨ ਫਿਰ ਵੀ ਮੈਂ ਆਪਣੇ ਸਰੋਤਿਆਂ ਨੂੰ ਇਹ ਦੱਸਣਾ ਚਾਹੂੰਗਾ ਕਿ ਇਹਨਾਂ ਨੇ ਬਹੁਤ ਸਾਰੇ ਅਨੁਵਾਦ ਵੀ ਕੀਤੇ ਨੇ, ਜਿਹਦੇ ਵਿੱਚ ਦੋ ਵੱਡੇ ਹਿੰਦੀ ਕਵੀਆਂ ਦੀਆਂ ਕਵਿਤਾਵਾਂ ਦੇ ਅਨੁਵਾਦ ਨੇ, ਖੂਬਨਾਥ ਜੀ ਅਤੇ ਮਨੋਜ ਕੁਮਾਰ ਜੀ। ਉਹਨਾਂ ਦੋਹਾਂ ਦੀਆਂ ਕਿਤਾਬਾਂ ਜਿਹੜੀਆਂ ਇਹਨਾਂ ਨੇ ਹਿੰਦੀ 'ਚੋਂ ਪੰਜਾਬੀ ਦੇ ਵਿੱਚ ਲਿਆਈਆਂ, ਦੱਸ ਕੇ ਪੰਜਾਬੀ ਪਾਠਕਾਂ ਨੂੰ ਵੀ ਹਿੰਦੀ ਸਾਹਿਤ ਜਿਹੜਾ ਵੱਡੀ ਪੱਧਰ 'ਤੇ ਰਚਿਆ ਜਾ ਰਿਹਾ ਉਹਦੇ ਤੋਂ ਜਾਣੂ ਕਰਵਾਇਆ ਜਾਏ। ਅਤੇ ਬਹੁਤ ਸਾਰੇ ਇਨਾਮ ਸਨਮਾਨ ਵੀ ਜਿਹੜੇ ਉਹ ਅਰਤਿੰਦਰ ਸੰਧੂ ਹੋਰਾਂ ਨੂੰ ਮਿਲੇ ਨੇ, ਜਿਹਦੇ ਵਿੱਚ ਹੁਣ ਤੱਕ ਜੇ ਮੈਂ ਗਿਣਤੀ ਕਰਾਂ ਤਾਂ ਭਾਈ ਕਾਨ ਸਿੰਘ ਨਾਭਾ ਪੁਰਸਕਾਰ ਹੈ, ਔਰ ਪੁਸਤਕ ਸ਼ੀਸ਼ੇ ਦੀ ਜੂਨ ਨੂੰ ਲੁਧਿਆਣਾ ਸਿਰਜਣ ਧਾਰਾ ਪੁਰਸਕਾਰ ਮਿਲਿਆ, ਆਪਣੇ ਤੋਂ ਆਪਣੇ ਤੱਕ ਕਿਤਾਬ ਨੂੰ ਸੰਗਰੂਰ ਤੋਂ ਮਹਿੰਦਰ ਮਾਨ ਪੁਰਸਕਾਰ ਮਿਲਿਆ, ਮਨ ਦਾ ਮੌਸਮ ਨੂੰ ਕਾਵਲੋਕ ਪੁਰਸਕਾਰ ਮਿਲਿਆ, ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਗੁਰਚਰਨ ਰਾਮਪੁਰੀ ਪੁਰਸਕਾਰ ਵੀ ਮਿਲਿਆ। ਅਤੇ ਥੋੜ੍ਹੇ ਜਿਹੇ ਸ਼ਬਦਾਂ 'ਚ ਤੁਸੀਂ ਦੱਸੋ ਕਿ ਜਦੋਂ ਤੁਹਾਨੂੰ ਕੋਈ ਇਨਾਮ ਸਨਮਾਨ ਪੁਰਸਕਾਰ ਮਿਲਦਾ ਤਾਂ ਕਿਵੇਂ ਮਹਿਸੂਸ ਕਰਦੇ ਹੋ?
0: ਦੇਖੋ, ਪੁਰਸਕਾਰ ਮਿਲਦਾ ਹੈ ਤਾਂ ਚੰਗਾ ਤਾਂ ਲੱਗਦਾ ਹੈ ਜਦੋਂ, ਪਰ ਪਹਿਲੀ ਵਾਰ ਮੈਨੂੰ ਕਿਹਾ ਸੀ ਕਿਸੇ ਨੇ, ਉਦੋਂ ਮੈਂ ਕਿਹਾ ਕਿ ਮੈਂ ਤਾਂ ਇਸ ਕਾਬਲ ਨਹੀਂ, ਤੁਸੀਂ ਹੋਰ ਕਿਸੇ ਨੂੰ ਬੁਲਾ ਲਓ, ਪਰ ਅਲਟੀਮੇਟਲੀ ਜਦੋਂ ਆਪਾਂ ਜਾਂਦੇ ਹਾਂ ਉਹ ਚੰਗਾ ਲੱਗਦਾ, ਉਹਦੇ ਨਾਲ ਲੱਗਦਾ ਹੈ ਕਿ ਤੁਸੀਂ ਹੋਰ ਨਿਗਾਹ 'ਚ ਆ ਗਏ ਹੋ, ਅਤੇ ਇਸ ਹਿਸਾਬ ਨਾਲ ਤੁਹਾਨੂੰ ਕੰਮ ਕਰਨਾ ਪਏਗਾ ਕਿ ਹੁਣ ਤੁਸੀਂ ਡਿੱਗੋ ਨਾ ਆਪਣੇ ਪਿਆਰ ਤੋਂ, ਇਹ ਤੁਹਾਨੂੰ ਅਹਿਸਾਸ ਦਿੰਦਾ ਜੀ।
1: ਬਹੁਤ ਬਹੁਤ ਤੁਹਾਡਾ ਧੰਨਵਾਦ। ਅਤੇ ਰੋਤਾਗਣ, ਇਹ ਸਨ ਅਰਤਿੰਦਰ ਸੰਧੂ ਜੀ, ਜਿਨ੍ਹਾਂ ਬਾਰੇ ਅਸੀਂ ਆਮ ਤੌਰ 'ਤੇ ਜਿਹੜਾ ਉਹ ਕਹਿੰਦੇ ਹਾਂ ਕਿ ਸਬਰ ਅਤੇ ਸਿਦਕ ਦੀ ਮੂਰਤ ਨੇ, ਅਤੇ ਇਹੋ ਜਿਹੀ ਸ਼ਖਸੀਅਤ ਨੇ ਜਿਨ੍ਹਾਂ 'ਚ ਕੋਈ ਕਾਹਲ ਨਹੀਂ ਹੈ, ਕੋਈ ਲਾਲਸਾ ਨਹੀਂ ਹੈ, ਕੋਈ ਰੋਸਾ ਨਹੀਂ ਹੈ, ਕੋਈ ਮਲਾਲ ਨਹੀਂ ਹੈ, ਕੋਈ ਈਰਖਾ ਨਹੀਂ ਹੈ, ਕੋਈ ਸਾੜਾ ਨਹੀਂ ਹੈ, ਅਤੇ ਇਹ ਸਾਦਗੀ ਅਤੇ ਇਹ ਚੰਗੀ ਜ਼ਿੰਦਗੀ ਅਤੇ ਖੂਬਸੂਰਤ ਸਮਾਜ ਲਈ ਹਮੇਸ਼ਾ ਦੁਆਵਾਂ ਕਰਦੇ ਨੇ। ਸਭਨਾਂ ਦੀ ਖੈਰ ਸੁੱਖ ਮੰਗਣ ਵਾਲੀ ਇਸ ਸ਼ਖਸੀਅਤ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਆਕਾਸ਼ਬਾਣੀ ਦੇ ਸਰੋਤਾਗਣ ਨਾਲ ਆਪਣੇ ਸ਼ਬਦਾਂ ਦੀ ਸਾਂਝ ਪਾਈ। ਬਹੁਤ ਬਹੁਤ ਧੰਨਵਾਦ।
2: ਮੈਂ ਆਪਣੇ ਅੰਦਰੋਂ ਹੀ ਲੱਭਦੀ ਰਹੀ ਖੁਦ ਨੂੰ, ਬਾਹਰ ਤਾਂ ਸਿਰਫ ਸਮਝੌਤਿਆਂ ਦੇ ਚਿਹਰੇ ਸਨ, ਇੱਕ ਉਮਰ ਲੰਘ ਗਈ ਇਹ ਸਾਬਤ ਕਰਦਿਆਂ ਕਿ ਮੇਰੇ ਵੀ ਕੁਝ ਸੁਪਨੇ ਆਪਣੇ ਨੇ। ਹੁਣੇ ਤੁਸੀਂ ਸੁਣ ਰਹੇ ਸੀ ਅਰਤਿੰਦਰ ਸੰਧੂ ਨਾਲ ਕੀਤੀ ਗੱਲਬਾਤ, ਤੇ ਗੱਲਬਾਤ ਕਰ ਰਹੇ ਸਨ ਡਾਕਟਰ ਲਖਵਿੰਦਰ ਜੌਲ। ਇਸ ਦੇ ਨਾਲ ਹੀ ਸਿਰਜਣਾ ਦਾ ਇਹ ਸੰਧਲੀ ਸਫ਼ਰ ਇੱਥੇ ਹੀ ਮੁਕਦਾ ਏ। ਅਗਲਾ ਅੰਕ ਲੈ ਕੇ ਫੇਰ ਹਾਜ਼ਰ ਹੋਵਾਂਗੇ। ਨਮਸਕਾਰ। ਪੇਸ਼ਕਸ਼ ਪ੍ਰਭਜੋਤ ਕੌਰ।
3: ਤੁਸੀਂ ਸੁਣ ਰਹੇ ਸੀ ਸਿਰਜਣਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਨੂੰ ਮੁੜ ਗਠਿਤ ਕੀਤਾ ਹੈ ਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਸਿੱਖਿਆ ਮੰਤਰਾਲੇ ਨੇ ਸ਼ਾਸਤਰੀ ਭਾਸ਼ਾਵਾਂ ਦੇ ਅਧਿਐਨ ਲਈ 5 ਸੈਂਟਰ ਆਫ ਐਕਸੀਲੈਂਸ ਕਾਇਮ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਏ। ਭਾਰਤ ਨੇ ਪਾਕਿਸਤਾਨ ਤੋਂ ਜਾਰੀ ਅਵੈਧ ਘੁਸਪੈਠ ਦਾ ਸਖ਼ਤ ਵਿਰੋਧ ਕੀਤਾ ਏ। ਪਾਕਿਸਤਾਨ ਹਾਈ ਕਮਿਸ਼ਨ ਦੇ ਕਾਰਜਕਾਰੀ ਚਾਰਜ ਡੀ ਅਫੇਅਰਸ ਨੂੰ ਤਲਬ ਕੀਤਾ। 19ਵਾਂ ਪ੍ਰਵਾਸੀ ਭਾਰਤੀ ਦਿਵਸ ਸੰਮੇਲਨ ਅਗਲੇ ਸਾਲ 7 ਤੋਂ 9 ਜਨਵਰੀ ਤੱਕ ਕੋਲਕਾਤਾ ਵਿੱਚ ਕਰਾਇਆ ਜਾਵੇਗਾ।

0: ਕੇਂਦਰ ਸਰਕਾਰ ਵੱਲੋਂ ਆਉਂਦੀ ਹਾੜੀ ਰੁੱਤ 2026-27 ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੇ ਪ੍ਰਮਾਣਿਤ ਬੀਜਾਂ ਤੇ ਸਬਸਿਡੀ ਦੇਣ ਲਈ 50 ਕਰੋੜ ਰੁਪਏ ਦੀ ਤਜਵੀਜ਼ ਮਨਜ਼ੂਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਪੰਜਾਬ ਪੁਲਿਸ ਵਿਚ 10,000 ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ। ਗੈਂਗਸਟਰ ਤੇ ਵਾਰ ਮੁਹਿੰਮ ਤਹਿਤ ਸੂਬੇ ਚ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 75,810 ਹੋ ਗਈ ਏ। ਪੰਜਾਬ ਵਿਚ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਜਲਦ ਹੀ HIV, ਹੈਪੇਟਾਈਟਿਸ ਬੀ ਅਤੇ ਹੈਪੇਟਾਈਟਿਸ ਸੀ ਦੀ ਜਾਂਚ ਲਈ HHH ਸਕਰੀਨਿੰਗ ਸ਼ੁਰੂ ਕੀਤੀ ਜਾਵੇਗੀ। ਸੂਬੇ ਚ ਦਿਵਿਆਂਗ ਵਿਅਕਤੀਆਂ ਨੂੰ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਮਾਲੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਏ। ਇਜ਼ਰਾਈਲੀ ਪ੍ਰਧਾਨ ਮੰਤਰੀ ਬੇਨਯਾਮਿਨ ਨੇਤਨਯਾਹੂ ਨੇ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਆਉਣ ਵਾਲੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਰਵਾਇਤੀ ਰਸਮੀ ਜਯੋਤੀ ਜਗਾਉਣ ਲਈ ਸੱਦਾ ਦਿੱਤਾ ਏ। ਭਾਰਤ ਦੀ ਔਰਤਾਂ ਦੀ ਹਾਕੀ ਟੀਮ ਦਾ ਜਪਾਨ ਵਿਚ ਏਸ਼ੀਆਈ ਖੇਡਾਂ ਤੋਂ ਜੇਤੂ ਵਾਪਸੀ ਤੋਂ ਬਾਅਦ ਬੈਂਗਲੁਰੂ ਦੇ ਕੈਂਪੇਗੌੜਾ ਹਵਾਈ ਅੱਡੇ ਤੇ ਜਸ਼ਨਾਂ ਨਾਲ ਸਵਾਗਤ ਕੀਤਾ ਗਿਆ। ਜਾਪਾਨ ਦੇ ਨਗੋਆ ਚ ਅੱਜ ਏਸ਼ੀਆਈ ਖੇਡਾਂ ਦਾ ਸ਼ਾਨਦਾਰ ਸਮਾਪਤੀ ਸਮਾਰੋਹ। ਔਰਤ ਨਿਸ਼ਾਨੇਬਾਜ਼ ਨੀਰੂ ਟਾਂਡਾ ਹੋਣਗੇ ਭਾਰਤ ਦੇ ਝੰਡਾ ਬਰਦਾਰ। ਇਹ ਸਨ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਪ੍ਰੋਗਰਾਮ ਹੈਲੋ ਫਰਮਾਇਸ਼।
1: ਪਿੰਕੂ ਜੀ, 100 ਗ੍ਰਾਮ ਪੇੜੇ ਦਿਓ।
2: 250 ਗ੍ਰਾਮ ਤੋਂ ਘੱਟ ਨਹੀਂ ਮਿਲੇਗਾ।
3: ਓਏ ਕਿਉਂ,
2: ਮਿਨੀਮਮ ਤਾਂ ਲੈਣਾ ਪਏਗਾ ਨਾ।
4: ਓ ਭਾਈ, ਅੱਜ ਕੱਲ ਤਾਂ ਬੈਂਕ ਅਕਾਊਂਟ ਵੀ ਮਿਨੀਮਮ ਬੈਲੈਂਸ ਨਹੀਂ ਮੰਗਦਾ।
1: ਬੈਂਕ ਅਕਾਊਂਟ ਬਿਨਾ ਮਿਨੀਮਮ?
4: ਹਾਂ, ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਅਕਾਊਂਟ ਯਾਨੀ BSBD ਅਕਾਊਂਟ। ਇਸ ਵਿੱਚ ਨੋ ਮਿਨੀਮਮ ਬੈਲੈਂਸ, ਪਰ ਫਾਇਦੇ ਕਾਫੀ ਸਾਰੇ। ATM ਕਮ ਡੈਬਿਟ ਕਾਰਡ, ਮੋਬਾਈਲ ਤੇ ਇੰਟਰਨੈਟ ਬੈਂਕਿੰਗ, ਪਾਸਬੁੱਕ, ਚੈੱਕ ਬੁੱਕ ਸਭ ਮਿਲੇਗਾ, ਉਹ ਵੀ ਬਿਨਾ ਕਿਸੇ ਚਾਰਜ ਤੋਂ।
5: ਦੇ ਭਾਈ, RBI ਕਹਿੰਦਾ ਹੈ BSBD ਅਕਾਊਂਟ ਮਿਨੀਮਮ ਬੈਲੈਂਸ ਨਹੀਂ, ਮੈਕਸਿਮਮ ਫਾਇਦੇ ਸਹੀ।
6: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼, ਆਪਣੇ ਹੋਸਟ ਦੋਸਤ ਗਨੀਸ਼ਾ ਦੇ ਨਾਲ ਜੀ। ਕਹਿੰਦੇ ਨਾ ਚਾਦਰ ਬੜੀ ਕੀਜੀਏ ਨਾ ਖਵਾਹਿਸ਼ੇ ਦਫਨ ਕੀਜੀਏ, ਨਾ ਚਾਦਰ ਬੜੀ ਕੀਜੀਏ ਨਾ ਖਵਾਹਿਸ਼ੇ ਦਫਨ ਕੀਜੀਏ, ਚਾਰ ਦਿਨ ਕੀ ਜ਼ਿੰਦਗੀ ਹੈ ਬਸ ਚੈਨ ਸੇ ਬਸਰ ਕੀਜੀਏ, ਨਾ ਪਰੇਸ਼ਾਨ ਕਿਸੀ ਕੋ ਕੀਜੀਏ ਨਾ ਹੈਰਾਨ ਕਿਸੀ ਕੋ ਕੀਜੀਏ, ਕੋਈ ਲਾਖ ਗਲਤ ਵੀ ਬੋਲੇ ਬਸ ਮੁਸਕੁਰਾ ਕਰ ਛੋੜ ਦੀਜੀਏ, ਨਾ ਰੂਠਾ ਕਿਸੀ ਸੇ ਕੀਜੀਏ ਨਾ ਝੂਠਾ ਵਾਅਦਾ ਕਿਸੀ ਸੇ ਕੀਜੀਏ, ਕੁਛ ਫੁਰਸ

0: ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਆਪਣੀ ਹੋਸਟ ਦੋਸਤ ਗਨੀਸ਼ਾ ਦੇ ਨਾਲ। ਲਓ ਜੀ ਜੁੜੇ ਨੇ ਸਾਡੇ ਨਾਲ ਕਾਲਰ ਦੋਸਤ, ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕੌਣ ਤੇ ਕਿੱਥੋਂ ਬੋਲ ਰਹੇ ਨੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਜਾਨਣਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ।
1: ਮੇਰਾ ਕਲੋਨੀ ਫਾਇਲ ਕਰ ਤੋਂ ਧਰਮਾ ਸਾਗਰ ਬੋਲ ਰਹੇ ਹਾਂ
0: ਜੀ। ਜੀ ਧਰਮਾ ਸਾਗਰ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼।
1: ਧੰਨਵਾਦ ਸਰ
0: ਜੀ।
1: ਤੇ ਜੀ ਸੁਣਨੇ ਲਤਾ ਮੰਗੇਸ਼ਕਰ ਦੀ ਆਵਾਜ਼ ਤੇ ਛੋੜ ਦੇ ਸਾਰੀ ਦੁਨੀਆ।
0: ਠੀਕ ਹੈ ਜੀ, ਗੀਤ ਹਾਜ਼ਰ ਹੈ ਰੇਡੀਓ ਸੈਟ ਤੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ।
0: ਧੰਨਵਾਦ ਜੀ। ਵੀ ਤੁਸੀਂ ਵੀ ਚਾਹੁੰਦੇ ਹੋ ਆਪਣੀ ਪਸੰਦ ਦਾ ਗੀਤ ਸੁਣਨਾ ਤਾਂ ਫਿਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਨੂੰ ਹੀ ਚੁਣਨਾ, ਕਿਉਂਕਿ ਤੁਹਾਡੀ ਪਸੰਦ ਦਾ ਗੀਤ ਚਲਾਵਾਂਗੇ ਅਸੀਂ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ। ਲਓ ਜੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ ਤੇ ਤੁਸੀਂ 0181 23 42 173 ਡਾਇਲ ਕਰੋ।

0: ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਲਓ ਜੀ ਆਪਣੀ ਫਰਮਾਇਸ਼ ਪੂਰੀ ਕਰਾਉਣ ਲਈ ਸ਼ਰੋਤਾ ਪਹੁੰਚੇ ਨੇ ਆਕਾਸ਼ਵਾਣੀ ਦੇ ਵਿਹੜੇ ਗੱਲ ਕਰਦੇ ਉਹਨਾਂ ਦੇ ਨਾਲ ਹੈਲੋ
1: ਹੈਲੋ ਮੈਮ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ
1: ਜਗਸੀਰ ਸਿੰਘ ਗਿੱਲ ਪਿੰਡ ਜਗਤਪੁਰ ਜੱਟਾਂ ਸਰਾਂ ਤੋਂ ਬੋਲ ਰਹੇ ਨੇ
0: ਜੀ ਜਗਸੀਰ ਜੀ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ
1: ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪਤਾ ਨਹੀਂ ਕਿੱਥੇ ਗਵਾ ਜਾਂਦੇ ਆ ਜੀ
0: ਅੱਛਾ ਜੀ ਮੈਂ ਕਿੱਥੇ ਗੁੰਮੀ ਸੀ ਜਗਸੀਰ ਭਾਜੀ ਇੰਨਾ ਪਿਆਰ ਮਾਨ ਬਖਸ਼ਣ ਦੇ ਲਈ ਤੇ ਮੈਨੂੰ ਦੱਸ ਦਿਓ ਵੀ ਕਾਲ ਮਿਲੀ ਹੈ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ
1: ਮੈਮ ਸਿਰਫ ਤੋਂ ਮੂਵੀ ਦਾ ਪਹਿਲੀ ਵਾਰ ਮੁਹੱਬਤ ਕੀ ਹੈ
0: ਠੀਕ ਹੈ ਜੀ ਗੀਤ ਹਾਜ਼ਰ ਹੈ ਜੀ ਰੇਡੀਓ ਸੈਟ ਤੇ ਤੇ ਇਦਾਂ ਹੀ ਸਾਨੂੰ ਕਾਲ ਕਰਦੇ ਰਹਿਣਾ ਤੇ ਜੁੜੇ ਰਹਿਣਾ ਆਕਾਸ਼ਵਾਣੀ ਦੇ ਨਾਲ
1: ਥੈਂਕ ਯੂ ਮੈਮ ਥੈਂਕ ਯੂ
0: ਜੀ ਥੈਂਕ ਯੂ ਜਦੋਂ ਜ਼ਿੰਦਗੀ ਸਾਨੂੰ ਮੁਸ਼ਕਲਾਂ ਦੇ ਕੰਡੇ ਦੇ ਧੱਕੇ ਦਿੰਦੀ ਹੈ ਨਾ ਉਦੋਂ ਕਈ ਵਾਰੀ ਇੱਦਾਂ ਲੱਗਦਾ ਵੀ ਸਾਰੀ ਮੁਸ਼ਕਲਾਂ ਮੇਰੇ ਸਿਰ 'ਤੇ ਆ ਗਈਆਂ ਲੇਕਿਨ ਪਰਮਾਤਮਾ 'ਤੇ ਪੂਰਾ ਭਰੋਸਾ ਰੱਖੋ ਕਿਉਂਕਿ ਦੋ ਚੀਜ਼ਾਂ ਹੋ ਸਕਦੀਆਂ ਨੇ ਉਸ ਵੇਲੇ ਜਾਂ ਤਾਂ ਉਹ ਤੁਹਾਨੂੰ ਡਿੱਗਣ 'ਤੇ ਫੜ ਲਵੇਗਾ ਅਤੇ ਜਾਂ ਫਿਰ ਤੁਹਾਨੂੰ ਉੱਡਣਾ ਸਿਖਾਵੇਗਾ ਕਿਉਂਕਿ ਜਦੋਂ ਕਹਿੰਦੇ ਸ਼ੇਰ ਨੇ ਵੀ ਲੰਬੀ ਛਲਾਂਗ ਮਾਰਨੀ ਹੁੰਦੀ ਹੈ ਨਾ ਉਹ ਦੋ ਕਦਮ ਪਿੱਛੇ ਜਾਂਦਾ ਹੈ ਅਤੇ ਤਾਂ ਹੀ ਲੰਬੀ ਛਲਾਂਗ ਵੱਜਦੀ ਹੈ ਇਸ ਕਰਕੇ ਜਦੋਂ ਜ਼ਿੰਦਗੀ ਧੱਕੇ ਮਾਰੇ ਉਦੋਂ ਉਦਾਸ ਨਹੀਂ ਹੋਣਾ ਪਰੇਸ਼ਾਨ ਨਹੀਂ ਹੋਣਾ ਸੋਚੋ ਵੀ ਜੀਵਨ ਦੇ ਵਿੱਚ ਕੁਝ ਲਿਖਿਆ ਹੋਇਆ ਜਿੰਨੇ ਤੁਹਾਡੀ ਲੰਬੀ ਉਡਾਨ ਦੀ ਤਿਆਰੀ ਕਰਨੀ ਹੈ ਫਿਲਹਾਲ ਤੇ ਜੀ ਗੀਤ ਇੰਜੋਏ ਕਰਦੇ ਹਾਂ ਤੇ ਤੁਸੀਂ 0181 23 42 173

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਲਓ ਜੀ ਪੁੱਜੇ ਨੇ ਆਕਾਸ਼ਵਾਣੀ ਦੇ ਵਿਹੜੇ ਕਾਲਰ ਦੋਸਤ ਗੱਲ ਕਰਦੇ ਆ ਹੈਲੋ
1: ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਜਾਣਨਾ ਚਾਹਾਂਗੀ ਕੌਣ ਤੇ ਕਿੱਥੋਂ ਬੋਲ ਰਹੇ ਨੇ
1: ਮੈਡਮ ਜੀ ਮੈਂ ਸ਼ਾਮ ਲਾਲ ਬੋਲਦਾ ਮੰਡੀ ਕੇਸਰੀ ਸਿੰਘਪੁਰ ਜ਼ਿਲ੍ਹਾ ਸ੍ਰੀ ਗੰਗਾ ਰਾਜਸਥਾਨ ਤੋਂ ਜੀ
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ
1: ਧੰਨਵਾਦ ਮੈਡਮ ਜੀ
0: ਜੀ ਜੀ ਤੁਸੀਂ ਕਾਲ ਕੀਤੀ ਹੈ ਮੈਨੂੰ ਦੱਸ ਦਿਓ ਵੀ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ
1: ਮੈਡਮ ਜੀ ਫਿਲਮ ਦੋ ਰਾਸਤੇ ਦਾ ਟਾਈਟਲ ਸੁਣਨਾ ਜੀ ਦੋ ਰੰਗ ਦੁਨੀਆ ਕੇ ਦੋ ਰਾਸਤੇ
0: ਠੀਕ ਹੈ ਜੀ ਫਿਰ ਗੀਤ ਹਾਜ਼ਰ ਹੈ ਰੇਡੀਓ ਸੈਟ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਤੇ ਕਾਲ ਕਰਦੇ ਰਹਿਣਾ ਜੀ
1: ਧੰਨਵਾਦ ਮੈਡਮ
0: ਧੰਨਵਾਦ ਜੀ ਕਹਿੰਦੇ ਜਿੰਨਾ ਮਜ਼ਾਕ ਦੁਨੀਆ ਉਡਾਉਂਦੀ ਹੈ ਨਾ ਉਨੀ ਹੀ ਤਕਦੀਰ ਜਗਮਗਾਉਂਦੀ ਹੈ ਜਿੰਨਾ ਮਜ਼ਾਕ ਦੁਨੀਆ ਉਡਾਉਂਦੀ ਹੈ ਉਨੀ ਹੀ ਤਕਦੀਰ ਜਗਮਗਾਉਂਦੀ ਹੈ ਨਾ ਘਬਰਾਓ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ ਹੈ ਤਾਂ ਜ਼ਿੰਦਗੀ ਪਲ ਵਿੱਚ ਬਦਲ ਜਾਂਦੀ ਹੈ ਇਸ ਕਰਕੇ ਕਦੀ ਵੀ ਮੁਸ਼ਕਲਾਂ ਔਂਕੜਾਂ ਹੋਣ ਤਾਂ ਘਬਰਾਉਣਾ ਨਹੀਂ ਬਸ ਵਿਸ਼ਵਾਸ ਰੱਖਣਾ ਪਰਮਾਤਮਾ 'ਤੇ ਰੱਖਣਾ ਆਪਣੇ ਆਪ ਸਾਰਾ ਕੁਛ ਵਧੀਆ ਹੋ ਜਾਣਾ

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਲਓ ਜੀ ਪ੍ਰੋਗਰਾਮ ਚ ਸ਼ਿਰਕਤ ਕੀਤੀ ਹੈ ਸਾਡੇ ਅਗਲੇ ਕਾਲਰ ਦੋਸਤ ਨੇ, ਗੱਲ ਕਰਦੇ ਹਾਂ। ਹੈਲੋ
1: ਹੈਲੋ ਗਨੀਸ਼ਾ ਮੈਡਮ ਜੀ, ਨਮਸਕਾਰ।
0: ਨਮਸਕਾਰ ਜੀ, ਜਾਨਣਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਸੁਖਬੀਰ ਸਿੰਘ, ਪਿੰਡ ਸ਼ਾਜਲੀ, ਜ਼ਿਲ੍ਹਾ ਸੰਗਰੂਰ ਮੈਡਮ ਜੀ।
0: ਜੀ ਸੁਖਬੀਰ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਸ਼ੁਕਰੀਆ ਮੈਡਮ, ਬਹੁਤ ਵਧੀਆ ਆਵਾਜ਼ ਦੇ ਮਾਲਕ ਹੋ ਤੁਸੀਂ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਜੀ।
0: ਸ਼ੁਕਰੀਆ ਜੀ, ਸ਼ੁਕਰੀਆ ਸੁਖਬੀਰ ਜੀ, ਤੇ ਕਾਲ ਵੀ ਮਿਲੀ ਹੈ ਤੁਹਾਡੀ। ਮੈਨੂੰ ਦੱਸ ਦਿਓ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਓ ਮਾਈ ਲਵ ਲਾ ਦੋ ਜੀ।
0: ਜੀ ਓ ਮਾਈ ਲਵ ਲਗਾ ਦਿੰਦੇ ਹਾਂ ਜੀ, ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਇੱਥੇ ਜੁੜੇ ਰਹਿਣਾ ਜੀ। ਚਾਹੁੰਦੇ ਹੋ ਤੁਸੀਂ ਵੀ ਤੁਹਾਡੀ ਪਸੰਦ ਦਾ ਗੀਤ ਚੱਲੇ ਰੇਡੀਓ ਸੈਟ ਤੇ, ਤਾਂ ਫਿਰ ਤੁਸੀਂ ਕੀ ਕਰਨਾ? ਫਿਰ ਤੁਸੀਂ ਜੀ ਨੰਬਰ ਡਾਇਲ ਕਰਨਾ ਹੈ। ਨੰਬਰ ਹੈ ਜੀ 0181 42 173। ਡਾਇਲ ਕਰਕੇ ਸ਼ਿਰਕਤ ਕਰਨੀ ਹੈ ਪ੍ਰੋਗਰਾਮ ਵਿੱਚ, ਤੇ ਗੀਤ ਤੁਹਾਨੂੰ ਸੁਣਾਵਾਂਗੇ, ਲੇਕਿਨ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਜਾਣਾ ਕਿਤੇ ਨਹੀਂ ਹੈ, ਕਿਉਂਕਿ ਬ੍ਰੇਕ ਤੋਂ ਬਾਅਦ ਹਾਜ਼ਰ ਹੋ ਰਹੇ ਹਾਂ ਲੈ ਕੇ ਗੀਤ ਸੋਨੂ ਨਿਗਮ ਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਦੇ ਵਿੱਚ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਤੁਸੀਂ ਇੰਜੋਏ ਕਰਿਓ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਲਓ ਜੀ ਸ਼ਿਰਕਤ ਕੀਤੀ ਹੈ ਅਗਲੇ ਕਾਲਰ ਦੋਸਤ ਨੇ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕੌਣ ਤੇ ਕਿੱਥੋਂ ਬੋਲ ਰਹੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ ਜੀ ਕੁਲਦੀਪ ਜੀ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ
1: ਆਪਣੇ
0: ਆਪ ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਏਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਤੇ ਕਾਲ ਕਰਦੇ ਰਹਿਣਾ
1: ਧੰਨਵਾਦ
0: ਜੀ ਮੈਂ ਆਪਣੀ ਪਸੰਦ ਦਾ ਗੀਤ ਸੁਣਨਾ ਹੈ ਤਾਂ ਫਿਰ ਰੇਡੀਓ ਨੂੰ ਹੀ ਚੁਣਨਾ ਹੈ ਤੇ ਉਹਦੇ ਲਈ ਕਰਨਾ ਕੀ ਪਏਗਾ ਜੀ 0181 23173 ਡਾਇਲ ਕਰਕੇ ਸ਼ਿਰਕਤ ਕਰਨੀ ਹੈ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਚੱਲਦਾ ਰਹੇਗਾ ਜੀ ਕਹਿੰਦੇ ਵੀ ਕਿਸੇ ਨੂੰ ਉਜਾੜਨ ਵਾਲੇ ਖੁਦ ਕਦੇ ਵੱਸਦੇ ਨਹੀਂ ਹੁੰਦੇ ਕਿਸੇ ਨੂੰ ਉਜਾੜਨ ਵਾਲੇ ਖੁਦ ਕਦੇ ਵੱਸਦੇ ਨਹੀਂ ਹੁੰਦੇ ਕਿਸੇ ਨੂੰ ਰਵਾਉਣ ਵਾਲੇ ਖੁਦ ਕਦੇ ਹੱਸਦੇ ਨਹੀਂ ਹੁੰਦੇ ਬੰਦੇ ਦਾ ਕੀਤਾ ਕਰਮ ਮੁੜਦਾ ਜ਼ਰੂਰ ਏ ਬੰਦੇ ਦਾ ਕੀਤਾ ਕਰਮ ਮੁੜਦਾ ਜ਼ਰੂਰ ਹੈ ਕਿਸੇ ਦੇ ਰਾਹਾਂ ਵਿੱਚ ਕੰਡੇ ਬੀਜਣ ਵਾਲਿਆਂ ਦੇ ਰਸਤੇ ਕਦੇ ਸਾਫ਼ ਨਹੀਂ ਹੁੰਦੇ ਬਿਲਕੁਲ ਜੀ ਜਦੋਂ ਤੁਸੀਂ ਕਿਸੇ ਹੋਰ ਦੇ ਲਈ ਕੁਛ ਕਰਦੇ ਹੋ ਗਲਤ ਕਰਦੇ ਹੋ ਤਾਂ ਫਿਰ ਆਪਣੇ ਨਾਲ ਵੀ ਉਹੀ ਹੁੰਦਾ ਹੈ ਕਿਉਂਕਿ ਇਹੀ ਚੱਕਰ ਹੈ ਜੀ ਕਰਮਾਂ ਦਾ ਖੇਲ ਹੈ ਬਈ ਜ਼ਿੰਦਗੀ ਜਿਹੜੀ ਹੈ ਨਾ ਅਸੀਂ ਕਹਿੰਦੇ ਹਾਂ ਵੀ ਉਹ ਇੱਦਾਂ ਹੀ ਗੋਲ ਘੁੰਮਦੀ ਘੁੰਮਦੀ ਵਾਪਸ ਉਹੀ ਆਉਂਦੀ ਹੈ ਜੋ ਅਸੀਂ ਦਿੰਦੇ ਹਾਂ ਇਸ ਕਰਕੇ ਪਿਆਰ ਵੰਡਦੇ ਚਲੋ ਅਤੇ ਵਾਪਸ ਵੀ ਪਿਆਰ ਹੀ ਆਏਗਾ ਫਿਲਹਾਲ ਤਾਂ ਜੀ ਇੰਜੋਏ ਕਰਦੇ ਹਾਂ ਇਸ ਗੀਤ ਨੂੰ ਅਤੇ ਤੁਸੀਂ ਟਰਾਈ ਕਰੋ 0181 23 42 173 ਨੂੰ

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਲਓ ਜੀ ਸ਼ਿਰਕਤ ਕੀਤੀ ਹੈ ਪ੍ਰੋਗਰਾਮ 'ਚ ਅਗਲੇ ਕਾਲਰ ਦੋਸਤ ਨੇ, ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕੌਣ ਅਤੇ ਕਿੱਥੋਂ ਬੋਲ ਰਹੇ ਨੇ। ਹੈਲੋ,
1: ਹੈਲੋ ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ।
1: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
0: ਜੀ ਪੌਲ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਤੇ ਤੁਹਾਡੇ ਨਾਲ ਬਹੁਤ ਚਿਰਾਵਾਦ ਗੱਲਬਾਤ ਹੋਈ ਆ
0: ਜੀ,
1: ਤੇ ਤੁਸੀਂ ਇਸ ਚੈਨਲ ਤੇ ਵੀ ਆ ਗਏ। ਪਹਿਲੇ ਦੂਜੇ ਚੈਨਲ ਤੇ ਗੱਲਬਾਤ ਕਰਨ ਹੁੰਦੀ ਸੀ, ਉਹ ਇਸ ਚੈਨਲ ਤੇ ਆ ਗਿਆ ਤੇ ਤੁਹਾਡਾ ਬਹੁਤ ਬਹੁਤ ਵੈਲਕਮ ਜੀ ਆਇਆਂ ਨੂੰ।
0: ਥੈਂਕ ਯੂ ਜੀ, ਥੈਂਕ ਯੂ।
1: ਸੁਣਦੇ ਤੁਹਾਨੂੰ ਅੱਗੇ ਵੀ ਰਹਿੰਦੇ ਆ, ਪਰ ਅੱਗੇ ਵੀ ਟਰਾਈ ਕਰਦੇ ਆ, ਪਰ ਲਾਈਨ ਬਹੁਤ ਬਿਜੀ ਹੁੰਦੀ ਆ, ਤਾਂ ਫਿਰ ਅੱਜ ਤਾਂ ਕੁਦਰਤੀ ਮਿਲ ਹੀ ਗਿਆ ਤੁਹਾਡੇ ਨਾਲ ਗੱਲ ਹੋਈ ਗਈ।
0: ਉਹ ਕਹਿੰਦੇ ਆ ਨਾ ਵੀ ਜਦੋਂ ਕੋਸ਼ਿਸ਼ ਕਰਦੇ ਰਹੋ ਤਾਂ ਫਿਰ ਕੋਸ਼ਿਸ਼ ਕਰਨ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ,
1: ਹਾਰ ਨਹੀਂ ਹੁੰਦੀ। ਹਾਂਜੀ
0: ਹਾਂਜੀ, ਤੁਸੀਂ ਉਹ ਤੁਹਾਡੇ ਨਾਲ ਬਿਲਕੁਲ ਸਟੀਕ ਬੈਠ ਗਈ ਗੱਲ।
1: ਬਿਲਕੁਲ ਜੀ, ਬਹੁਤ ਅਸੀਂ ਤਾਂ ਤੁਹਾਡੇ ਬਹੁਤ ਪੁਰਾਣੇ ਫੈਨ ਆ ਜੀ ਤੁਹਾਡੇ।
0: ਸ਼ੁਕਰੀਆ ਸ਼ੁਕਰੀਆ ਪੌਲ ਜੀ, ਇੰਨਾ ਮਾਣ ਪਿਆਰ ਬਖਸ਼ਣ ਲਈ। ਤੇ ਕਾਲ ਮਿਲੀ ਹੈ ਤੁਹਾਡੀ, ਗੀਤ ਵੀ ਦੱਸ ਦਿਓ ਮੈਨੂੰ ਕਿਹੜਾ ਸੁਣਨਾ ਚਾਹੁੰਦੇ
1: ਹੋ। ਮੈਡਮ ਸੁਣਾ ਦਿਓ, ਫਿਲਮ ਦਾ ਨਾਂ ਹੈ ਸਿਹਰਾ ਤੇ ਗੀਤ ਦੇ ਬੋਲ ਹੈ ਪੰਖ ਹੋਤੇ ਤੋਂ ਉਡਾਤੀ ਰੇ।
0: ਜੀ ਹਾਜ਼ਰ ਹੈ ਜੀ, ਗੀਤ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਮਿਹਰਬਾਨੀ, ਸ਼ੁਕਰੀਆ ਤੁਹਾਡਾ ਵੀ, ਧੰਨਵਾਦ ਜੀ।
0: ਧੰਨਵਾਦ ਜੀ, ਇੰਜੋਏ ਕਰ ਰਹੇ ਹੋ ਜੀ ਤੁਸੀਂ ਹੈਲੋ ਫਰਮਾਇਸ਼ ਆਪਣੀ ਹੋਸਟ ਤੇ ਦੋਸਤ ਗਨੀਸ਼ਾ ਦੇ ਨਾਲ। ਤੇ ਗੱਲਬਾਤ ਜਿਹੜੀ ਹੈ ਉਹ ਚੱਲਦੀ ਰਹੇਗੀ, ਪਰ ਤੁਹਾਨੂੰ ਦੱਸ ਦਈਏ ਬਈ 0181 23 42 173 ਹੈ ਜੀ ਸਫਲਤਾ ਦੀ ਕੁੰਜੀ। ਮਤਲਬ ਆਪਣੇ ਪਸੰਦੀਦਾ ਗੀਤ ਨੂੰ ਸੁਣਨ ਲਈ ਡਾਇਲ ਕਰਨਾ ਪੈਣਾ ਜੀ ਇਸ ਨੰਬਰ ਨੂੰ। ਬਿਲਕੁਲ, ਕਹਿੰਦੇ ਪੈਸਿਆਂ ਦੇ ਮਾਣ ਦਾ ਕੀ ਫਾਇਦਾ, ਹੱਕ ਪਰਾਏ ਖਾਣ ਦਾ ਕੀ ਫਾਇਦਾ, ਬਾਕੀ ਸਾਰਾ ਦਿਨ ਜੇ ਧੋਖੇ ਕਰਨੇ ਤਾਂ ਫਿਰ ਸਵੇਰੇ ਮੰਦਰ ਮਸੀਦੇ ਜਾਣ ਦਾ ਕੀ ਫਾਇਦਾ। ਬਿਲਕੁਲ ਜੀ, ਜੇ ਸਾਰਾ ਦਿਨ ਅਸੀਂ ਕਿਸੇ ਦੇ ਨਾਲ ਵੈਰ ਵਿਰੋਧ ਨਿਭਾ ਰਹੇ ਹਾਂ ਔਰ ਸਵੇਰੇ ਰੱਬ ਦਾ ਨਾਮ ਲੈ ਰਹੇ ਹਾਂ ਤਾਂ ਫਿਰ ਗੜਬੜ ਗੜਬੜ ਹੈ, ਹੈ ਨਾ। ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਕਿਸੇ ਦੇ ਅੱਖਾਂ 'ਚ ਆਏ ਹੰਝੂਆਂ ਦੀ ਵਜ੍ਹਾ ਨਹੀਂ ਬਣਨਾ, ਹਮੇਸ਼ਾ ਕਿਸੇ ਦੇ ਬੁੱਲੀਆਂ 'ਤੇ ਆਏ ਹਾਸੇ ਦੀ ਵਜ੍ਹਾ ਬਣੋ।

ਇਸੇ ਗੀਤ ਦੇ ਨਾਲ ਮੈਨੂੰ ਆਪਣੀ ਹੋਸਟ ਦੋਸਤ ਗਨੀਸ਼ਾ ਨੂੰ ਦਿਓ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਇਜਾਜ਼ਤ। ਪਰ ਪੁੱਲਾ ਨੇ ਜੀ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ ਔਰ ਚੱਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੈ।

ਇਸੇ ਕਰਕੇ ਜੀ ਕਹਿੰਦੇ ਨੇ ਵੀ ਉੱਠ ਬੰਦਿਆਂ ਤੂੰ ਹਿੰਮਤ ਕਰ, ਮੁਸ਼ਕਲਾਂ ਕੋਲੋਂ ਨਾ ਤੂੰ ਡਰ, ਰਾਹਾਂ ਵਿੱਚ ਜੇ ਕੰਢੇ ਆਵਣ, ਪੈਰਾਂ ਦੇ ਵਿੱਚ ਛਾਲੇ ਪਾਵਣ, ਤੂੰ ਰੁਕਣਾ ਨਹੀਂ ਤੂੰ ਚੁੱਕਣਾ ਨਹੀਂ, ਮੰਜ਼ਿਲ ਨੂੰ ਪਾ ਕੇ ਸਾਹ ਹੈ ਲੈਣਾ, ਦੁਨੀਆਂ ਦੇ ਤਾਨੇ ਤੂੰ ਤਾਨਿਆਂ ਨੂੰ ਤੂੰ ਹੱਸ ਕੇ ਹੈ ਸਹਿਣਾ, ਕਿਸਮਤ ਦੇ ਲੇਖ ਤੂੰ ਖੁਦ ਹੀ ਲਿਖਣੇ, ਮਿਹਨਤ ਦੇ ਰੰਗ ਤੂੰ ਆਪੇ ਸਿੱਖਣੇ। ਇਸੇ ਕਰਕੇ ਕਹਿੰਦੇ ਨੇ ਵੀ ਉੱਠ ਬੰਦਿਆਂ ਤੂੰ ਹਿੰਮਤ ਕਰ, ਮੁਸ਼ਕਲਾਂ ਕੋਲੋਂ ਕਦੇ ਨਾ ਡਰ। ਤੇ ਜੀ ਇਸੇ ਗੀਤ ਨਾਲ ਮੈਨੂੰ ਆਪਣੇ ਹੋਸਟ ਦੋਸਤ ਗਿਰੀਸ਼ ਅਨੁਦੇਸ਼ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ, ਤੇ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

0: ਲਓ ਜੀ, ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਗਈਆਂ ਨੇ। ਫਤਿਹਾਬਾਦ ਹਰਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਇੰਦਰਪਾਲ, ਬਿੱਟੂ ਚੰਚਲਪੁਰੀ, ਆਂਚਲ, ਗਗਨ, ਪ੍ਰਿੰਸ, ਜੀਵਨ ਸਿੰਘ ਬੂਕ ਅਤੇ ਇਹਨਾਂ ਦਾ ਸਾਰਾ ਬੂਕ ਪਰਿਵਾਰ। ਮਹਿਤਪੁਰ ਤੋਂ ਬੂਟਾ ਸਿੰਘ, ਵਿਜੇਪਾਲ ਸਿੰਘ, ਅਜੇਪਾਲ ਸਿੰਘ, ਪਾਹੁਲਜੋਤ ਸਿੰਘ, ਅਨਾਹਤ ਕੌਰ, ਲਵਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਕੌਰ, ਗਗਨਦੀਪ ਸਿੰਘ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ। ਢੋਲੇਵਾਲਾ ਮੋਗਾ ਤੋਂ ਸਰਵਨ ਸਿੰਘ, ਹੈਬੋਵਾਲ ਤੋਂ ਲੁਧਿਆਣਾ ਤੋਂ ਫਰਮਾਇਸ਼ ਭੇਜ ਰਹੇ ਨੇ ਸੁਦੇਸ਼ ਕੁਮਾਰ, ਤੇਲੰਗਾਨਾ ਤੋਂ ਮੁਹੰਮਦ ਬੁਹਾਰੀਨ, ਫਜ਼ਾਨ, ਫਾਹੀਨ, ਸਮਾਇਰਾ। ਲੋਹਗੜ੍ਹ ਤੋਂ ਸਰਵਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ, ਫਾਜ਼ਿਲਕਾ ਤੋਂ ਕਰਨ ਕੰਬੋਜ, ਚਰਨ ਕੰਬੋਜ, ਰਿਆਂਸ਼, ਮਾਨਵ, ਅਨੁਰੀਤ, ਪ੍ਰਿੰਸ ਕੰਬੋਜ ਫਰਮਾਇਸ਼ ਕਰ ਰਹੇ ਨੇ ਜੀ ਹੰਸਰਾਜ ਹੰਸ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।
1: ਸੋਹਣੇ ਕੁੜੀ

ਬਠਿੰਡਾ ਤੋਂ ਫਰਮਾਇਸ਼ ਭੇਜੀ ਹੈ ਜੀ ਸਾਨੂੰ ਹਰਜਸ ਸਿੰਘ ਢਿੱਲੋਂ, ਦਪਿੰਦਰ ਸਿੰਘ, ਗੁਰਵਾਰਿਸ ਸਿੰਘ, ਭੋਲਾ ਸਿੰਘ, ਬਲਕੌਰ ਸਿੱਧੂ ਵੱਲੋਂ। ਫਾਜ਼ਿਲਕਾ ਤੋਂ ਕਬੂਲ ਸ਼ਾਹ ਖੁੱਬਣ, ਨਵਜੋਤ, ਬਲਤੇਜ, ਹਰਮਨ, ਹੈਪੀ। ਉੱਤਰ ਪ੍ਰਦੇਸ਼ ਤੋਂ ਸੰਜੇ, ਨਮਨ ਅਤੇ ਅਪਾਰ। ਦਾਦਰੀ ਗੇਟ ਭਿਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ, ਕਿਰਨ, ਕਪਿਲ, ਕੁਨਾਲ ਅਤੇ ਸਾਰਾ ਹੀ ਮਹਿਰਾ ਪਰਿਵਾਰ। ਮਹਾਰਾਸ਼ਟਰਾ ਤੋਂ ਅਭਿਜੀਤ, ਸਰਿਤਾ, ਸਿਧਾਂਤ, ਟੁਕ ਟੁਕ ਅਤੇ ਇਕਾਂਸ਼। ਛੱਤੀਸਗੜ੍ਹ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ ਮਣੀ ਅਤੇ ਨੋਖੇ ਲਾਲ ਵਰਮਾ। ਪਿੰਡ ਭੁੱਕੂ ਰੋਪੜ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ ਸਿੰਘ, ਭੁਪਿੰਦਰ ਕੌਰ, ਮਨਜੋਤ ਕੌਰ।

ਸੁਖਮਨਪ੍ਰੀਤ ਜਸ਼ਨ ਬਿੰਦਰ ਖੇੜੀ ਅਮਰੀਕ ਸਿੰਘ ਪਿੰਡ ਕਾਤਰਾ ਤੋਂ ਬਕਸਰ ਤੋਂ ਸ਼ਰਧਾ ਆਨੰਦ ਅਭਿਯ ਪਰਮਾਨੰਦ ਰਾਜ ਐਸ ਡੀ ਅੰਸਾਰੀ ਆਸਮਾ ਖਾਤੂਨ ਅਤੇ ਇਕਬਾਲ ਮਸਤਾਨ ਲੁਧਿਆਣਾ ਤੋਂ ਹਰਜੀਤ ਕੈਂਥ ਮੌਜੀ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਸਿੰਘ ਪਾਂਧਾ ਅਤੇ ਜੀ ਐਸ ਰਾਮਗੜੀਆ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ ਰਾਮ ਪ੍ਰਤਾਪ ਜੋਤੀ ਸੁਮਨ ਅਤੇ ਮਨੀਸ਼ਾ ਫਰਮਾਇਸ਼ਕਾਰਾਂ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨ ਦੀ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਹੁਣ ਸਮਾਂ ਹੋ ਰਿਹਾ ਜੀ ਇੱਕ ਨਿੱਕੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: ਅਜ਼ੀਆ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਇੱਕ ਵਾਰ ਫਿਰ ਸਵਾਗਤ ਹੈ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ ਅਤੇ ਹੈਪੀ ਰਾਏ। ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ। ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਮਜਨੂੰ ਦਾ ਟਿੱਲਾ ਤੋਂ ਕਮਲ ਬਾਲੂਜਾ, ਮਧੂ, ਸਾਗਰ, ਉਮੰਗ, ਆਕਾਂਸ਼ਾ, ਗੁੜੀਆ, ਮਾਹੀ, ਇਸ਼ਿਤਾ ਅਰੋੜਾ। ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ। ਜਗਰਾਓਂ ਤੋਂ ਜਗਦੀਸ਼ ਪਾਲ ਮਹਿਤਾ, ਲੀਲਾਵਤੀ ਮਹਿਤਾ, ਹਰਦੀਪ ਪਾਲ ਮਹਿਤਾ, ਅੰਜੂ ਬਾਲਾ ਮਹਿਤਾ, ਪਰੂਸ਼ੀ ਮਹਿਤਾ ਅਤੇ ਦੀਪਾਂਸ਼ੂ ਮਹਿਤਾ। ਗੁਰਦਾਸਪੁਰ ਤੋਂ ਪਵਨ, ਡਾਕਟਰ ਕਮਲ ਲਖਨਪਾਲ, ਗੋਪੀ, ਲਵ, ਗੋਵਿੰਦਾ, ਵਿਨੋਦ, ਵਿਜੇ, ਕੁੱਕੂ। ਮਲੋਟ ਤੋਂ ਕੁਲਵੰਤ ਸਿੰਘ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਦੀਸ਼ਾ ਮੌਲਾ ਅਤੇ ਜਗਤਾਰ ਜੱਗਾ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ। ਫਰਮਾਇਸ਼ ਕਰ ਰਹੇ ਨੇ ਜੀ ਹਰਭਜਨ ਮਾਨ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਇਸ ਪ੍ਰੋਗਰਾਮ 'ਚ ਸਾਡੇ ਕੋਲ ਅਗਲੀ ਫਰਮਾਇਸ਼ ਪਹੁੰਚ ਚੁੱਕੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਪੰਚਕੁਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ, ਪਿੰਕੀ ਸ਼ਰਮਾ ਨਾਭਾ ਪਟਿਆਲਾ ਤੋਂ, ਛੱਤੀਸਗੜ੍ਹ ਤੋਂ ਪ੍ਰਕਾਸ਼ ਵਰਮਾ, ਨਿਖਿਲ ਵਰਮਾ, ਪ੍ਰਿੰਸ ਵਰਮਾ, ਯਸ਼ਸਵੀ ਵਰਮਾ, ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਮਨਪ੍ਰੀਤ ਸਿੰਘ, ਪਿੰਡ ਚਾਲਜੀ, ਜ਼ਿਲ੍ਹਾ ਸੰਗਰੂਰ ਤੋਂ, ਮੱਧ ਪ੍ਰਦੇਸ਼ ਤੋਂ ਛਿੰਦਰਵਾੜਾ ਤੋਂ, ਲਾਮਸੇ ਮੀਨਾ, ਜੈ ਲਾਮਸੇ, ਹਰਸ਼ਿਤਾ ਲਾਮਸੇ ਅਤੇ ਇਹਨਾਂ ਦਾ ਸਾਰਾ ਲਾਮਸੇ ਪਰਿਵਾਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਾਨ, ਸਲਮਾਨ, ਇਰਫਾਨ, ਇਸਰਾਰ ਅਤੇ ਨਰਗਿਸ ਖਾਤੂਨ, SM ਜਾਵੇਦ ਝਾਰਖੰਡ ਤੋਂ, ਨਿਮਾਨਾਬਾਦ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, GTB ਮਾਰਕੀਟ ਅਹਿਮਦਗੜ੍ਹ ਮੰਡੀ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫਿਆ, ਸਨਾ, ਸਮਾ, ਹੀਨਾ, ਸਕੀਲਾ, ਜਾਸਮੀਨ, ਰਜ਼ੀਆ ਸੁਲਤਾਨਾ, ਅਖਤਰ ਅੰਸਾਰੀ, ਸੂਰਜ, ਮੁਹੰਮਦ ਜਾਵੇਦ ਅੰਸਾਰੀ, ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ ਅਤੇ ਨਿਮਿਤਾ ਹੂਜਾ, ਫਜ਼ਿਲਕਾ ਤੋਂ ਧਰਮਾ ਸਾਗਰ, ਇੰਦਰਜੀਤ ਮੰਗਾ, ਫਰਮਾਇਸ਼ ਕਰ ਰਹੇ ਨੇ ਜੀ ਪ੍ਰੀਤ ਹਰਪਾਲ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਸੁਣਦੇ ਹਾਂ ਇਹ ਗੀਤ।

0: ਫਸ ਗਈ।
1: ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ ਤੋਂ ਰਾਮ ਸਿੰਘ ਤੱਗੜ, ਪਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਮੀਤਾ ਰਾਣੀ, ਗੁਰਤੇਜ ਕੈਂਤ, ਵਿਸਾਖਾ ਨੰਬਰਦਾਰ ਅਤੇ ਸਾਰਾ ਹੀ ਤੱਗੜ ਪਰਿਵਾਰ। ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਕੋਇਲ ਮਲਹੋਤਰਾ, ਨਾਨਕ ਚੰਦ ਮਲਹੋਤਰਾ, ਅਤੇ ਰੋਹਤਕ ਤੋਂ ਪਿਊਸ਼ ਸਿੱਕਾ, ਕੋਇਲ ਸਿੱਕਾ ਅਤੇ ਡੁੱਗੂ ਭਾਵਿਕ ਸਿੱਕਾ। ਮੇਰਠ ਤੋਂ ਅਨਿਲ ਜੈਨ, ਸੰਯਮ ਜੈਨ, ਮੁਸਕਾਨ ਜੈਨ, ਮਾਸਟਰ ਜੀਵਨਮੇ ਜੈਨ ਅਤੇ ਆਦਿ ਜੈਨ, ਅੰਸ਼ ਜੈਨ, ਭਵਿਆ ਜੈਨ। ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ, ਰਾਧੇ ਭਾਵਿਕ ਟੀਂਗਰਾ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ। ਫਾਜ਼ਿਲਕਾ ਬਾਜ਼ਦੀਪੁਰ ਤੋਂ ਭੋਲਾ ਸਿੰਘ। ਮੁੱਲਾਪੁਰ ਦਾਖਾ ਮੰਡੀ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ, ਗੌਤਮ ਜੈਨ, ਸ਼ਕਤੀ ਸ਼ਰਮਾ, ਸੁਲਕਸ਼ਨਾ ਸ਼ਰਮਾ, ਕ੍ਰਿਸ਼ਨ ਗੋਪਾਲ ਸ਼ਰਮਾ। ਫਰਮਾਇਸ਼ ਕਰ ਰਹੇ ਨੇ ਜੀ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਗੀਤ ਸੁਣਨ ਦੀ। ਆਓ ਸੁਣਦੇ ਹਾਂ ਇਹ ਗੀਤ।

0: जय हिंद। रुख धरती दे जाए लोको, रुख धरती दे जाए, दिंदे ठंडियां छावां, छां छां करदे गाउंदे रहिंदे लोरी वाकर मावां। ते लो जी, असीं वी बच्चियां नूं लोरियां सुनाउण दे लई, गीत गवाउण दे लई और उन्हां दियां पसंदीदा गल्लां बातां सुनाउण दे लई आ गए उन्हां दे रेडियो सैट उपर, उन्हां दा मनपसंद प्रोग्राम बाल जगत लै के। ਤਿਲੋ ਜੀ, ਕਬੂਲ ਕਰੋ ਗੁਰਪ੍ਰੀਤ ਤੇ ਸੁਖਦੀਪ ਦੀ ਹਾਜ਼ਰੀ।
1: ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਸਵਾਗਤ, ਜਿਵੇਂ ਕਿ ਸੁਖਦੀਪ ਭਈਆ ਨੇ ਕੀਤਾ ਹੀ ਹੈ, ਕਿ ਇਸ ਦੇ ਨਾਲ ਨਾਲ ਗੱਲਾਂ ਬਾਤਾਂ ਦੇ ਸਿਲਸਿਲੇ ਦੇ ਵਿੱਚ ਬਹੁਤ ਸਾਰੀ ਜਾਣਕਾਰੀ ਅਤੇ ਮਨੋਰੰਜਨ ਤੁਹਾਡੇ ਲਈ ਲੈ ਕੇ ਆਉਂਦੇ ਹਾਂ, ਜਿੱਥੇ ਹਰ ਵਾਰ ਅਸੀਂ ਕੁਝ ਨਵਾਂ ਸਿੱਖਦੇ ਹਾਂ, ਨਵਾਂ ਸਿਖਾਉਂਦੇ ਹਾਂ, ਕੁਝ ਨਵਾਂ ਜਾਣਦੇ ਹਾਂ, ਕੁਝ ਦਿਲਚਸਪ ਗੱਲਾਂ ਤੁਹਾਡੇ ਸਾਰਿਆਂ ਦੇ ਨਾਲ ਕਰਦੇ ਹਾਂ, ਕੁਝ ਸਵਾਲ ਅਸੀਂ ਆਪਣੇ ਆਪ ਨੂੰ ਪੁੱਛਦੇ ਹਾਂ ਅਤੇ ਉਹਨਾਂ ਦੇ ਹੱਲ ਲੱਭ ਕੇ ਫਿਰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ, ਅਤੇ ਨਾਲ ਦੀ ਨਾਲ ਵੱਖ ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਹਾਡੇ ਤੱਕ ਸਾਂਝਾ ਕਰਦੇ ਹਾਂ, ਉਸਦੀ ਸਾਂਝ ਪਾਉਂਦੇ ਤੁਹਾਡੇ ਸਾਰਿਆਂ ਦੇ ਨਾਲ, ਔਰ ਮਨੋਰੰਜਨ ਦੀ ਦੁਨੀਆ ਜਿਹੜੀ ਹੈ ਉਸਦੇ ਵੱਲ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲਦੇ ਹਾਂ। ਸੋ ਪ੍ਰੋਗਰਾਮ ਬਾਲ ਜਗਤ ਦੇ ਵਿੱਚ
0: ਤੇ ਲਓ ਜੀ ਗੁਰਪ੍ਰੀਤ, ਸਭ ਤੋਂ ਪਹਿਲਾਂ ਬੱਚਿਆਂ ਨੂੰ ਲੈ ਕੇ ਚੱਲਦੇ ਹਾਂ ਜਪਾਨ। 20ਵੀਆਂ ਏਸ਼ੀਆਈ ਖੇਡਾਂ ਹੁੰਦੀਆਂ ਪਈਆਂ ਨੇ, ਉਹਦੇ ਵਿੱਚ ਭਾਰਤ ਨੇ ਖੂਬ ਮੱਲਾਂ ਮਾਰੀਆਂ ਨੇ ਔਰ ਖੂਬ ਝੰਡੇ ਗੱਡੇ ਨੇ। ਭਾਰਤ ਨੇ ਹੁਣ ਤੱਕ 6 ਸੋਨੇ ਦੇ, 2 ਚਾਂਦੀ ਦੇ, 2 ਕਾਂਸੇ ਦੇ ਅਤੇ 10 ਤਗਮੇ ਕੁੱਲ ਜਿੱਤ ਲਏ ਨੇ ਇਹਨਾਂ ਦਿਨਾਂ ਦੇ ਵਿੱਚ। ਔਰ ਇਸ ਤੋਂ ਇਲਾਵਾ ਜੇ ਮੈਡਲ ਟੈਲੀ ਦੀ ਗੱਲ ਕਰੀਏ ਤਾਂ ਭਾਰਤ ਹੁਣ ਤੱਕ 76 ਤਮਗੇ ਜਿੱਤ ਚੁੱਕਾ ਹੈ, ਜਿਹੜੀ ਇੱਕ ਮਾਣ ਵਾਲੀ ਗੱਲ ਹੈ। ਔਰ ਪਿਆਰੇ ਬੱਚਿਓ, ਗੁਰਿੰਦਰ ਵੀਰ ਸਿੰਘ ਹੋਰਾਂ ਨੇ ਅਥਲੈਟਿਕਸ ਦੇ ਵਿੱਚ ਖੂਬ ਸਾਰੀਆਂ ਮੱਲਾਂ ਮਾਰੀਆਂ ਨੇ ਔਰ ਹੋਰ ਵੀ ਬਹੁਤ ਸਾਰੇ ਪਲੇਅਰਾਂ ਨੇ ਇਹਦੇ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਚਾਹੇ ਉਹ ਸਾਡੇ ਪਹਿਲਵਾਨ ਹੋਣ ਜਾਂ ਅਥਲੈਟਿਕਸ ਦੇ ਖਿਡਾਰੀ ਹੋਣ ਜਾਂ ਤੀਰ ਅੰਦਾਜ਼ ਜਾਂ ਨਿਸ਼ਾਨੇਬਾਜ਼ ਹੋਣ, ਸਭ ਨੇ ਇਸ ਵਾਰ ਬਹੁਤ ਖੂਬਸੂਰਤ ਪਰਫੋਰਮ ਕੀਤਾ
1: ਜੀ। ਔਰ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਨਾ ਤਿਆਰੀ ਦੀ, ਜਦੋਂ ਇੱਥੋਂ ਤਿਆਰੀ ਕਰਕੇ ਜਾਣਾ ਹੁੰਦਾ, ਪਹਿਲਾਂ ਦਾ ਜਿਹੜਾ ਸਮਾਂ ਹੈ ਉਸਦੇ ਵਿੱਚ ਸਮਾਂਬੱਧਤਾ ਕਿਵੇਂ ਕਰਨੀ ਹੈ, ਪਲੈਨਿੰਗਸ ਕਿਵੇਂ ਕਰਨੀਆਂ ਨੇ, ਪੇਰੈਂਟਸ ਦਾ ਕੀ ਯੋਗਦਾਨ ਹੈ, ਟੀਚਰ ਸਾਹਿਬਾਨ ਦਾ ਕੀ ਯੋਗਦਾਨ ਹੈ, ਤੁਸੀਂ ਕੀ ਕਾਰਗੁਜ਼ਾਰੀਆਂ ਕਰਦੇ ਹੋ, ਫਿਰ ਅਸਲ ਸਮਾਂ ਤੁਹਾਡੇ ਮੈਚ ਦਾ ਆਉਂਦਾ ਹੈ। ਔਰ ਜਦੋਂ ਮੈਚ ਖੇਡ ਕੇ ਬੱਚੇ ਘਰ ਵਾਪਸ ਪਰਤਦੇ ਨੇ, ਚਾਹੇ ਉਹ ਵਿਦੇਸ਼ੀ ਧਰਤੀ ਤੋਂ ਜਾਂ ਫਿਰ ਦੇਸ਼ ਦੇ ਵਿੱਚ ਜਾਂ ਸਟੇਟ ਲੈਵਲ ਦੇ ਜਾਂ ਫਿਰ ਲੋਕਲ ਮੈਚਸ ਜਿਹੜੇ ਹੁੰਦੇ ਨੇ, ਜਦੋਂ ਘਰ ਪਰਤਦੇ ਨੇ ਅਤੇ ਅਕੋਰਡਿੰਗ ਟੂ ਦਾ ਸਿਚੁਏਸ਼ਨ, ਅਕੋਰਡਿੰਗ ਟੂ ਦਾ ਇਨਵਾਇਰਮੈਂਟ, ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਔਰ ਇਸ ਸਵਾਗਤ ਦੇ ਨਾਲ ਹੀ ਬੱਚਿਓ ਅਸਲ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਵ ਜ਼ਰੂਰ ਆਉਂਦਾ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਮਾਣ ਉਹਨਾਂ ਨੂੰ ਆਪਣੇ ਆਪ 'ਤੇ ਮਹਿਸੂਸ ਹੁੰਦਾ ਹੈ ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਇਹ ਇੱਕ ਦਰਵਾਜ਼ਾ ਜਿਹੜਾ ਹੈ ਉਹ ਹੁਣ ਖੁੱਲ੍ਹ ਚੁੱਕਾ ਹੈ, ਹੁਣ ਅਨੇਕਾਂ ਹੀ ਦਰਵਾਜ਼ੇ ਉਹਨਾਂ ਦੇ ਸਾਹਮਣੇ ਖੁੱਲ੍ਹ ਸਕਦੇ ਨੇ, ਨਾ ਕੇਵਲ ਆਪਣੇ ਆਪ ਲਈ ਕਾਰਗੁਜ਼ਾਰੀਆਂ ਕਰਦੇ ਨੇ, ਬਹੁਤਿਆਂ ਲਈ ਇੰਸਪੀਰੇਸ਼ਨ ਦਾ ਸੋਰਸ ਵੀ ਬਣਦੇ ਨੇ।
0: ਲਓ ਜੀ, ਇੰਸਪੀਰੇਸ਼ਨ ਦਾ ਸੋਰਸ ਉਹ ਬਣਦੇ ਨੇ ਜਿਹੜੇ ਬਚਪਨ ਤੋਂ ਮਿਹਨਤ ਕਰਦੇ ਨੇ, ਇੱਕ ਟਾਰਗੇਟ ਲੈ ਕੇ ਚੱਲਦੇ ਨੇ

0: ਔਰ ਬੱਚਿਓ, ਤੁਸੀਂ ਵੀ ਇਹ ਟਾਰਗੇਟ ਆਪਣੀ ਜ਼ਿੰਦਗੀ ਦਾ ਬਣਾਉਣਾ ਹੈ ਕਿ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ ਔਰ ਪੜ੍ਹਾਈ ਦੇ ਵਿੱਚ ਵੀ ਖੂਬ ਸਾਰੀਆਂ ਮੱਲਾਂ ਮਾਰਨੀਆਂ ਨੇ। ਔਰ ਦੇਖੋ ਜੀ, ਸਾਲ ਕਦੋਂ ਚੜ੍ਹਦਾ ਹੈ ਅਤੇ ਕਦੋਂ ਬੀਤਦਾ ਜਾਂਦਾ ਹੈ, ਨਿਰੰਤਰ ਤੇਜ਼ ਗਤੀ ਦੇ ਨਾਲ ਸਮਾਂ ਚੱਲਦਾ ਜਾਂਦਾ ਹੈ। ਔਰ ਬੱਚਿਓ, ਅਕਤੂਬਰ ਦਾ ਮਹੀਨਾ ਚੜ੍ਹ ਚੁੱਕਾ ਹੈ, ਯਾਨੀ 9 ਮਹੀਨੇ ਬੀਤ ਚੁੱਕੇ ਨੇ ਇਸ ਸਾਲ ਦੇ, ਔਰ ਬਸ ਥੋੜ੍ਹੇ ਜਿਹੇ ਦਿਨ ਰਹਿ ਗਏ ਨੇ, ਫਿਰ ਇਹ ਸਾਲ ਖਤਮ ਹੋ ਜਾਣਾ। ਔਰ ਇੱਥੇ ਦੱਸਣ ਦਾ ਮਕਸਦ ਇਹ ਹੈ ਕਿ ਦੇਖੋ, ਸਤੰਬਰ ਟੈਸਟ ਤੁਸੀਂ ਦੇ ਚੁੱਕੇ ਹੋ, ਅਕਤੂਬਰ ਦੇ ਵਿੱਚ ਜਿਹੜੀਆਂ ਉਹਦੇ ਵਿੱਚ ਊਣਤਾਈਆਂ ਰਹੀਆਂ ਨੇ ਉਹਨਾਂ ਨੂੰ ਪੂਰਾ ਕਰ ਲਓ, ਆਪਣੇ ਸੈਲਫ ਐਨਾਲਿਸਿਸ, ਆਪਣੀ ਸੈਲਫ ਟੈਸਟਿੰਗ ਕਰਨੀ ਸ਼ੁਰੂ ਕਰ ਦਿਓ। ਜਿਹੜੇ ਸਬਜੈਕਟ ਮੁਸ਼ਕਿਲ ਲੱਗਦੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਪੜ੍ਹੋ, ਬਿਨਾਂ ਡਰ ਤੋਂ ਪੜ੍ਹੋ, ਉਹਦੇ ਨਾਲ ਤੁਸੀਂ ਹੋ ਜਾਓਗੇ ਹੁਸ਼ਿਆਰ।
1: ਤੇ ਜਦੋਂ ਅਸੀਂ ਇੱਥੇ ਗੱਲ ਕਰਦੇ ਹਾਂ ਇੱਕ ਹੋਰ ਬਹੁਤ ਹੀ ਹੁਸ਼ਿਆਰ ਤੇ ਬਹੁਤ ਹੀ ਵਿਦਵਾਨ ਦੀ, ਤੇ ਉਹ ਹੈ ਜੀ ਸਾਡੀ ਕੁਦਰਤ। ਇੰਨੀ ਜ਼ਿਆਦਾ ਹੁਸ਼ਿਆਰ ਹੈ, ਇੰਨੀ ਜ਼ਿਆਦਾ ਵਿਦਵਾਨ ਹੈ, ਔਰ ਇੰਨੀ ਜ਼ਿਆਦਾ ਜਾਣਕਾਰੀ ਹੈ, ਔਰ ਇਸ ਤਰੀਕੇ ਦੇ ਨਾਲ ਵਿਚਰਦੀ ਹੈ ਕਿ ਉਸਨੂੰ ਪਤਾ ਹੈ ਕਿ ਕਦੋਂ ਕਿਹੜਾ ਮੌਸਮ, ਕਿਹੜੀਆਂ ਰੁੱਤਾਂ, ਕਿਹੜੇ ਤਿਉਹਾਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਤੇ ਅਸੀਂ ਸੈੱਟ ਨੇ, ਲੇਕਿਨ ਅਸੀਂ ਮੌਸਮਾਂ ਰੁੱਤਾਂ ਦੇ ਹਿਸਾਬ ਦੇ ਨਾਲ ਇਸ ਚੀਜ਼ ਨੂੰ ਸੈੱਟ ਕੀਤਾ ਹੈ। ਔਰ ਜਦੋਂ ਇਹ ਸਾਰੇ ਸੈਟਲਮੈਂਟ ਕਰ ਰਹੇ ਹੁੰਦੇ ਆ ਤੇ ਇਸ ਦੇ ਵਿੱਚ ਅਸੀਂ ਕੁਦਰਤ ਦਾ ਦੇਣ ਕਦੇ ਵੀ ਨਹੀਂ ਭੁੱਲ ਸਕਦੇ, ਔਰ ਇਸ ਕੁਦਰਤ ਦੇ ਤਰੀਕੇ ਦੇ ਨਾਲ ਹੀ ਹਰ ਮਹੀਨੇ ਜਿਹੜਾ ਹੈ ਦੇਸੀ ਮਹੀਨਾ ਅਸੀਂ ਮਨਾਉਂਦੇ ਹਾਂ, ਔਰ ਉਹ ਜਦੋਂ ਦੇਸੀ ਮਹੀਨਾ ਸ਼ੁਰੂ ਹੁੰਦਾ ਹੈ ਉਸਦੇ ਬਾਰੇ ਜਾਣਕਾਰੀ ਜਿਹੜੀ ਹੈ ਸਾਨੂੰ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਕਿ ਸਾਨੂੰ ਹੁਣ ਆਉਣ ਵਾਲੇ ਪੂਰੇ ਇਸ ਦੇਸੀ ਮਹੀਨੇ ਦੇ ਵਿੱਚ ਕਿਹੋ ਜਿਹਾ ਮੌਸਮ, ਕਿਹੋ ਜਿਹਾ ਵਾਤਾਵਰਣ, ਔਰ ਕਿਹੋ ਜਿਹੀਆਂ ਐਕਟੀਵਿਟੀਜ਼ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ। ਸੋ ਹੁਣ ਮਨੋਰੰਜਨ ਦੇ ਜ਼ਰੀਏ ਤੁਹਾਨੂੰ ਅਸੀਂ ਦੇਸੀ ਮਹੀਨਿਆਂ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ। ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਗੀਤ।

0: ਨਾਲ ਥਾਲ ਹੋਇਆ ਪੂਰਾ ਸਾਲ।
1: ਤੇ ਲਓ ਜੀ, ਦੇਸੀ ਮਹੀਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਪਿਆਰੇ ਬੱਚਿਓ ਇੰਜੋਏ ਕੀਤੇ, ਔਰ ਇਹ ਖੂਬਸੂਰਤ ਜਿਹਾ ਗੀਤ ਲਿਖਿਆ ਸੀ ਡਾਕਟਰ ਤਜਿੰਦਰ ਹਰਜੀਤ ਹੋਰਾਂ ਨੇ, ਔਰ ਉਹ ਬਹੁਤ ਸਾਰੇ ਬੱਚਿਆਂ ਵਾਸਤੇ ਖੂਬਸੂਰਤ ਗਾਣੇ ਲਿਖਦੇ ਨੇ, ਕੰਪੋਜ਼ ਕਰਦੇ ਨੇ। ਔਰ ਪਿਆਰੇ ਬੱਚਿਓ, ਇੱਦਾਂ ਦੇ ਖੂਬਸੂਰਤ ਗਾਣੇ ਕੀ ਕਰਦੇ ਨੇ, ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਤੁਹਾਡੀ ਨੌਲੇਜ ਦੇ ਵਿੱਚ ਵਾਧਾ ਵੀ ਕਰਦੇ ਨੇ। ਸੋ ਪਿਆਰੇ ਬੱਚਿਆਂ ਦਾ ਮਨਪਸੰਦ ਵਾਲਾ ਪ੍ਰੋਗਰਾਮ ਚੱਲਦਾ ਪਿਆ ਜੀ ਬਾਲ ਜਗਤ, ਔਰ ਹੁਣ ਬਾਲ ਜਗਤ ਦੇ ਵਿੱਚ ਲੱਗਣ ਵਾਲਾ ਹੈ ਖੁਸ਼ੀਆਂ ਦਾ ਮੇਲਾ। ਕਿਉਂਕਿ ਪਿਆਰੇ ਬੱਚੇ ਜਿਹੜੇ ਨੇ ਨਾ, ਉਹ ਸਾਨੂੰ ਬਹੁਤ ਸਾਰੀਆਂ ਗੁਰਪ੍ਰੀਤ ਰਿਕਾਰਡਿੰਗ ਕਰਕੇ ਭੇਜਦੇ ਨੇ, ਪੂਰਾ ਸਾਲ ਕਰਕੇ ਭੇਜਦੇ ਨੇ, ਔਰ ਹਰ ਵਾਰ ਅਸੀਂ ਆਪਣੇ ਪ੍ਰੋਗਰਾਮ ਦਾ ਸ਼ਿੰਗਾਰ ਬਣਾਉਂਦੇ ਹਾਂ ਉਹਨਾਂ ਦੀਆਂ ਪਰਫੋਰਮੈਂਸ ਨੂੰ। ਸੋ ਅੱਜ ਵੀ ਉਹੀ ਸਿਲਸਿਲਾ ਅਸੀਂ ਸ਼ੁਰੂ ਕਰਨ ਵਾਲੇ ਹਾਂ ਜੀ, ਸਿਲਸਿਲਾ ਹੈ ਨੰਨੀ ਕਲਮ ਤੋਂ।
2: ਜੀ, ਜਦੋਂ ਅਸੀਂ ਨੰਨੀ ਕਲਮ ਤੋਂ ਦੀ ਗੱਲ ਕਰਦੇ ਹਾਂ ਤਾਂ ਤੁਹਾਡੀਆਂ ਹਾਜ਼ਰੀਆਂ ਦਾ ਇੰਤਜ਼ਾਰ ਬੱਚਿਓ ਜ਼ਰੂਰ ਅਤੇ ਜ਼ਰੂਰ ਰਹਿੰਦਾ। ਔਰ ਜਦੋਂ ਅਸੀਂ ਹਾਜ਼ਰੀਆਂ ਦੀ ਗੱਲ ਕਰਦੇ ਹਾਂ, ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜਿਹੀ ਛੋਟੀ ਜਿਹੀ ਐਕਟੀਵਿਟੀ ਕਰਨੀ ਪਏਗੀ ਕਿ ਤੁਹਾਨੂੰ ਢੇਰ ਸਾਰੀਆਂ ਜਾਂ ਫਿਰ ਜਿੰਨੀਆਂ ਕੁ ਕਿਤਾਬਾਂ ਤੁਸੀਂ ਪੜ੍ਹ ਸਕਦੇ ਹੋ ਉਹ ਜ਼ਰੂਰ ਅਤੇ ਜ਼ਰੂਰ ਪੜ੍ਹਨੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ। ਇੱਕ ਰੂਟੀਨ ਬਣਾਉਣੀ ਚਾਹੀਦੀ ਹੈ ਜਿਸ ਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਖੁਦ ਨੂੰ ਸਵੈ ਪੜਚੋਲ ਜਿਹੜੀ ਹੈ ਉਹ ਕਰਨ ਦੀ ਆਦਤ ਪਏਗੀ ਕਿ ਮੈਂ ਕਿੰਨਾ ਕੁ ਜ਼ਿਆਦਾ ਸ਼ਾਬਦਿਕ ਗਿਆਨ ਮੈਨੂੰ ਹੈ, ਸ਼ਬਦਾਂ ਦੇ ਨਾਲ ਕਿੰਨਾ ਕੁ ਤੁਸੀਂ ਖੇਲ ਸਕਦੇ ਹੋ, ਔਰ ਕਿਸ ਤਰੀਕੇ ਦੇ ਸ਼ਬਦ ਜਿਹੜੇ ਨੇ ਉਹ ਤੁਸੀਂ ਆਪਣੀਆਂ ਰਚਨਾਵਾਂ ਦੇ ਵਿੱਚ ਐਡ ਆਨ ਕਰ ਸਕਦੇ ਹੋ। ਕੋਸ਼ਿਸ਼ ਕਰੋ ਕਿ ਆਪਣੇ ਆ ਲਿਖੇ ਹੋਏ ਕਵਿਤਾ ਕਹਾਣੀ ਜਿਹੜੀ ਵੀ ਚੀਜ਼ ਹੈ ਉਹ ਤੁਸੀਂ ਬੋਲੋ, ਉਹ ਹੋਰ ਜ਼ਿਆਦਾ ਵਧੀਆ ਲੱਗਦਾ ਹੈ। ਔਰ ਨੰਨੀ ਕਲਮ ਦਾ ਸਿਲਸਿਲਾ ਜਦੋਂ ਸ਼ੁਰੂ ਹੁੰਦਾ ਹੈ ਬੱਚਿਓ ਖਾਸ ਕਰਕੇ, ਤਾਂ ਇਸ ਦੇ ਵਿੱਚ ਤੁਹਾਨੂੰ ਤੁਹਾਡੇ ਹੀ ਰਿਪ੍ਰਜੈਂਟੇਟਿਵ ਜਿਹੜੇ ਨੇ ਉਹ ਸੁਣਨ ਲਈ ਮਿਲਦੇ ਨੇ, ਔਰ ਜਦੋਂ ਤੁਸੀਂ ਉਹਨਾਂ ਨੂੰ ਸੁਣਦੇ ਹੋ ਤਾਂ ਤੁਹਾਨੂੰ ਸਾਰਿਆਂ ਨੂੰ ਇੱਕ ਇੰਸਪੀਰੇਸ਼ਨ ਵੀ ਮਿਲਦੀ ਹੈ, ਇੱਕ ਸੇਧ ਵੀ ਮਿਲਦੀ ਹੈ, ਔਰ ਪਤਾ ਚੱਲਦਾ ਕਿ ਕਿਹੋ ਜਿਹੀਆਂ ਪਰਫੋਰਮੈਂਸਿਸ ਕਿੰਨੇ ਕੁ ਮਿੰਟ ਦੀਆਂ ਔਰ ਕਿਸ ਤਰੀਕੇ ਦੀਆਂ ਹੋਣੀਆਂ ਚਾਹੀਦੀਆਂ ਨੇ। ਇਹਨਾਂ 'ਤੇ ਵਰਗੀਆਂ ਜਾਂ ਇਹਨਾਂ ਤੋਂ ਵੀ ਹੋਰ ਜ਼ਿਆਦਾ ਵਧੀਆ ਜਿਹੜੀਆਂ ਵੀ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਤੁਸੀਂ ਰਿਕਾਰਡ ਕਰਕੇ ਜ਼ਰੂਰ ਅਤੇ ਜ਼ਰੂਰ ਭੇਜ ਸਕਦੇ ਹੋ। ਹੁਣ ਜੀ, ਸੋ ਨੰਨੀ ਕਲਮ ਤੋਂ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ਬਦ ਦੇ ਨਾਲ ਕੀਤੀ ਜਾਏਗੀ। ਆਓ ਸਾਰੇ ਰਲ ਮਿਲ ਕੇ ਸਰਵਣ ਕਰਦੇ ਹਾਂ।

0: ਪਿਆਰੇ ਬੱਚਿਓ, ਜਿਵੇਂ ਜਿਵੇਂ ਤੁਸੀਂ ਮਿਊਜ਼ਿਕ ਦੇ ਵਿੱਚ ਆਪਣਾ ਇੰਟਰਸਟ ਵਧਾ ਲੈਂਦੇ ਹੋ, ਤੁਹਾਨੂੰ ਇਹ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਖੁਸ਼ੀ ਦੇਣਾ ਸ਼ੁਰੂ ਕਰ ਦਿੰਦੀਆਂ ਨੇ, ਔਰ ਇਹ ਉਸੇ ਤਰੀਕੇ ਦੇ ਨਾਲ ਗੁੱਡ ਵਾਲੀ ਜਿਹੜੀ ਉਹ ਐਨਰਜੀ ਹੈ ਤੁਹਾਨੂੰ ਪ੍ਰਦਾਨ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਸੰਗੀਤ ਦੇ ਇਹ ਸੁਰ, ਜਿਵੇਂ ਤੁਸੀਂ ਬਹੁਤ ਸਾਰਾ ਖਾਣਾ ਆਪਣੇ ਅੰਦਰ ਇਨਟੇਕ ਕਰਦੇ ਹੋ। ਸੋ ਬੱਚਿਆਂ ਨੇ ਮਿਊਜ਼ਿਕ ਦੇ ਨਾਲ ਸਾਂਝ ਪਵਾ ਕੇ ਰੱਖਣੀ ਹੈ, ਕਲਾ ਦੇ ਇਸ ਫੀਲਡ ਦੇ ਨਾਲ ਆਪਣੀ ਜਾਣ ਪਛਾਣ ਬਣਾ ਕੇ ਰੱਖਣੀ ਹੈ, ਔਰ ਇਸੇ ਕਰਕੇ ਬਾਲ ਜਗਤ ਪ੍ਰੋਗਰਾਮ ਆਉਂਦਾ ਕਿ ਬੱਚਿਆਂ ਦੀ ਸਾਂਝ ਮਾਈਕ ਦੇ ਨਾਲ ਪਵਾਈ ਜਾਵੇ, ਸਟੇਜ ਦੇ ਨਾਲ ਪਵਾਈ ਜਾਵੇ, ਤਾਂ ਜੋ ਉਹ ਇੱਕ ਅੱਛੇ ਬੁਲਾਰੇ ਬਣ ਸਕਣ। ਗੁਰਪ੍ਰੀਤ, ਬਹੁਤ ਵਾਰੀ ਦੇਖਿਆ ਜਾਂਦਾ ਹੈ ਕਿ ਜਿਹੜੇ ਬੱਚੇ ਸਟੇਜ 'ਤੇ ਪਰਫੋਰਮ ਕਰਦੇ ਨੇ, ਜਿਹੜੇ ਬੱਚੇ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ ਪੜ੍ਹਨ ਵਾਲਾ, ਬੋਲਣ ਵਾਲਾ ਕੰਮ ਕਰਦੇ ਨੇ, ਉਹਨਾਂ ਦੀਆਂ ਕਮਿਊਨੀਕੇਸ਼ਨ ਸਕਿੱਲਸ ਦੂਸਰਿਆਂ ਬੱਚਿਆਂ ਦੇ ਕੰਪੈਰੇਟਿਵ ਬਹੁਤ ਵਧੀਆ ਹੁੰਦੀਆਂ ਨੇ, ਕਿਉਂਕਿ ਕਮਿਊਨੀਕੇਸ਼ਨ ਕੋਈ ਭਾਸ਼ਾ ਨਹੀਂ ਹੈ, ਕਮਿਊਨੀਕੇਸ਼ਨ ਉਹ ਚੀਜ਼ ਹੈ ਕਿ ਜਿਹਦੇ ਨਾਲ ਤੁਸੀਂ ਆਪਣੇ ਮਨ ਦੀ ਗੱਲ ਦੂਸਰੇ ਤੱਕ ਥੋੜ੍ਹੇ ਲਫ਼ਜ਼ਾਂ ਦੇ ਵਿੱਚ ਆਸਾਨੀ ਨਾਲ ਬਿਨਾਂ ਕਿਸੇ ਕਨਫਿਊਜ਼ਨ ਦੇ ਸਮਝਾ ਪਾਉਂਦੇ ਹੋ, ਦੱਸ ਪਾਉਂਦੇ ਹੋ
1: ਜੀ। ਔਰ ਜਦੋਂ ਅਸੀਂ ਸ਼ੋਰਟ ਐਂਡ ਕ੍ਰਿਸਪ ਦੀ ਗੱਲ ਕਰਦੇ ਹਾਂ, ਵਧੀਆ ਵਧੀਆ ਜਾਣਕਾਰੀ ਦੂਸਰਿਆਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਹਾਂ, ਔਰ ਮਨੋਰੰਜਨ ਦੀ ਗੱਲ ਕਰਦੇ ਹਾਂ, ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਸ ਨੂੰ ਚੱਲਣ ਦੇ ਲਈ ਸੇਧ ਦੇ ਦਿੰਦਾ ਹੈ, ਔਰ ਇੱਕ ਸੇਧ ਹੋਰ ਬੱਚੇ ਸਾਨੂੰ ਲੈਣੀ ਚਾਹੀਦੀ

0: ਸਕਦੀ ਹੈ ਜ਼ਰੂਰ ਅਤੇ ਜ਼ਰੂਰ। ਜਿੱਥੇ ਅਸੀਂ ਇੱਕ ਪਾਸੇ ਆਪਣੇ ਆਪ 'ਤੇ ਕੰਮ ਕਰ ਰਹੇ ਹਾਂ, ਆਪਣੀ ਪਰਸਨੈਲਿਟੀ ਨੂੰ ਇੰਪਰੂਵ ਕਰਨ ਲਈ, ਆਪਣੀ ਸ਼ਖਸੀਅਤ ਨੂੰ ਹੋਰ ਜ਼ਿਆਦਾ ਨਿਖਾਰਨ ਲਈ ਕੰਮ ਕਰ ਰਹੇ ਹਾਂ। ਸੋ ਜਿਵੇਂ ਅਸੀਂ ਗਾਂਧੀ ਜਯੰਤੀ ਜਿਹੜੀ ਹੈ ਉਹ ਮਨਾ ਕੇ ਹਟੇ ਹਾਂ, ਬਹੁਤ ਸਾਰੇ ਸੰਕਲਪ ਖਾਸ ਕਰਕੇ ਅਸੀਂ ਆਪਣੇ ਮਨਾਂ ਦੇ ਵਿੱਚ ਕਰਦੇ ਹਾਂ ਕਿ ਅਸੀਂ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ, ਅਸੀਂ ਹਿੰਸਾ ਦੇ ਵੱਲ ਬਿਲਕੁਲ ਵੀ ਨਹੀਂ ਜਾਣਾ। ਅਹਿੰਸਾ ਜਿਹੜੀ ਹੈ ਉਹ ਸਾਡੇ ਪਾਸ ਜ਼ਰੂਰ ਤੇ ਜ਼ਰੂਰ ਹੋਣੀ ਚਾਹੀਦੀ ਹੈ। ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਸਫਾਈ ਦੀ, ਸਫਾਈ ਸਵੱਛਤਾ ਅਭਿਆਨ ਜਿਹੜੇ ਚੱਲ ਰਹੇ ਨੇ ਉਹਨਾਂ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ, ਇਹ ਸਾਰੀਆਂ ਹੀ ਸਾਡੀ ਜ਼ਿੰਦਗੀ ਨੂੰ ਨਿਖਾਰਨ ਦੇ ਲਈ ਬਣੀਆਂ ਹੋਈਆਂ ਨੇ। ਸਿਰਫ ਤੇ ਸਿਰਫ ਅਸੀਂ ਆਪਣੇ ਆਪ ਨੂੰ ਸੋਸ਼ਲ ਮੀਡੀਆ ਤੇ ਅਪਡੇਟ ਕਰਨ ਲਈ ਇਹ ਕੰਮ ਅੱਜ ਦੇ ਸਮੇਂ 'ਚ ਨਹੀਂ ਕਰਨਾ। ਅਸਲ ਮਾਇਨਿਆਂ ਦੇ ਵਿੱਚ ਤੁਸੀਂ ਘਰ ਦੇ ਵਿੱਚ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਹੈ, ਕਿਸ ਤਰੀਕੇ ਦੇ ਨਾਲ ਬੈੱਡ ਜਿਹੜਾ ਹੈ ਆਪਣਾ ਜ਼ਰੂਰ ਤੇ ਜ਼ਰੂਰ ਸਵੇਰੇ ਉੱਠਣ ਤੋਂ ਬਾਅਦ ਰੈਡੀ ਕਰਨਾ ਹੈ। ਇਹ ਨਾ ਹੋਏ ਕਿ ਤੁਹਾਡੇ ਮੋਮ ਜਾਂ ਫਿਰ ਹੈਲਪਰ ਨੂੰ ਕੰਮ ਉਹ ਜਿਹੜਾ ਹੈ ਉਹ ਕਰਨਾ ਪਏ। ਆਪਣੇ ਕੰਮ ਆਪ ਕਰੋ, ਆਪਣੇ ਆਲੇ ਦੁਆਲੇ ਦੀ ਸਫਾਈ ਕਰਨ ਲਈ ਕਾਰਗੁਜ਼ਾਰੀਆਂ ਕਰ ਸਕਦੇ ਹੋ। ਸ਼ਾਮ ਨੂੰ ਜਦੋਂ ਅਸੀਂ ਵਿਹਲੇ ਹੁੰਦੇ ਹਾਂ ਅਸੀਂ ਆਰਾਮ ਦੇ ਨਾਲ 5-10-15 ਮਿੰਟ ਲਗਾ ਕੇ ਆਸ ਪਾਸ ਕੋਈ ਵੀ ਪੇੜ ਦੇ ਸੁੱਕੇ ਹੋਏ ਪੱਤੇ ਨੇ ਜਾਂ ਕੋਈ ਵੀ ਖਲਾਰਾ ਜਿਹੜਾ ਹੈ ਉਹ ਅਸੀਂ ਚੁੱਕ ਸਕਦੇ ਹਾਂ, ਸਫਾਈ ਕਰ ਸਕਦੇ ਹਾਂ। ਇਹੋ ਜਿਹੇ ਅਭਿਆਨ, ਅਸਲ ਅਭਿਆਨ ਨੇ ਜਿਹੜੇ ਕਿ ਸਿਰਫ ਤੇ ਸਿਰਫ ਫੇਮ ਦੇ ਲਈ ਨਹੀਂ, ਅਸਲ ਮਾਇਨਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਣ ਦੇ ਲਈ ਹੁੰਦੇ ਨੇ। ਸੋ ਬੱਚਿਓ, ਇਹ ਸਾਰੇ ਖਾਸ 3 ਹਫ਼ਤੇ ਤਾਂ ਹੀ ਅਸੀਂ ਮਨਾਉਂਦੇ ਹਾਂ ਤਾਂ ਕਿ ਸਿਰਫ ਤੇ ਸਿਰਫ 1 ਦਿਨ ਦੇ ਲਈ ਹੀ ਨਹੀਂ, ਬਹੁਤ ਸਾਰੇ ਦਿਨਾਂ ਦੇ ਲਈ, ਬਹੁਤ ਸਾਰੇ ਸਾਲਾਂ ਦੇ ਲਈ, ਤਾਂ ਉਮਰ ਅਸੀਂ ਇਹ ਕਾਰਗੁਜ਼ਾਰੀਆਂ ਇਸੇ ਤਰੀਕੇ ਦੇ ਨਾਲ ਕਰਦੇ ਰਹੀਏ।
1: ਤੇ ਲਓ ਜੀ, ਫਿਲਹਾਲ ਬੱਚੇ ਕਾਰਗੁਜ਼ਾਰੀਆਂ ਕਰਦੇ ਪਏ ਨੇ ਖੂਬਸੂਰਤ ਵਾਲੀਆਂ, ਔਰ ਅਗਲਾ ਗਰੁੱਪ ਸੌਂਗ ਸੁਣਦੇ ਹਾਂ ਜੀ, ਜਿਹੜਾ ਪਿਆਰੇ ਬੱਚਿਆਂ ਨੇ ਬੜੀ ਸ਼ਿੱਦਤ ਦੇ ਨਾਲ, ਬੜੀ ਮਿਹਨਤ ਦੇ ਨਾਲ ਸਾਨੂੰ ਰਿਕਾਰਡ ਕਰਕੇ ਭੇਜਿਆ। ਆਓ ਸਭ ਮਿਲ ਜੁਲ ਕੇ ਸੁਣਦੇ ਹਾਂ।
2: ਮੇਰਾ ਨਾਮ ਇਸ਼ਨੋਰ ਸਿੰਘ ਹੈ, ਮੈਂ ਕਕਸ਼ਾ 2 ਕਾ ਛਾਤਰ ਹੂੰ।
3: ਮੇਰਾ ਨਾਮ ਗੁਰਲੀਨ ਕੌਰ ਹੈ, ਮੈਂ ਕਕਸ਼ਾ 3 ਕੀ ਛਾਤਰਾ ਹੂੰ।
4: ਮੇਰਾ ਨਾਮ ਸ਼ਗੁਨ ਹੈ, ਮੈਂ ਕਕਸ਼ਾ 4 ਕੀ ਛਾਤਰਾ ਹੂੰ।
5: ਮੇਰਾ ਨਾਮ ਰੂਹਾਨੀ ਹੈ, ਮੈਂ ਕਕਸ਼ਾ 5 ਕੀ ਛਾਤਰਾ ਹੂੰ।

0: ਹੁਣ ਹਰ ਬੱਚੇ ਬਾਲ ਜਗਤ ਦੇ ਵਿੱਚ ਆਪਣੀਆਂ ਖੂਬਸੂਰਤ ਵਾਲੀਆਂ ਹਾਜ਼ਰੀਆਂ ਲਗਵਾਉਂਦੇ ਪਏ ਨੇ ਔਰ ਘਰ ਬੈਠੇ ਦੋਸਤਾਂ ਨੂੰ ਇੰਸਪਾਇਰ ਕਰਦੇ ਪਏ ਨੇ ਕਿ ਤੁਸੀਂ ਵੀ ਜੇ ਗਾਉਂਦੇ ਵਜਾਉਂਦੇ ਹੋ ਜਾਂ ਆਪਣੀ ਆਵਾਜ਼ ਦੇ ਨਾਲ ਕੁਝ ਖੂਬਸੂਰਤ ਕਰਦੇ ਹੋ ਤਾਂ ਉਸ ਨੂੰ ਬਾਹਰ ਜ਼ਰੂਰ ਕੱਢੋ, ਸਟੇਜ 'ਤੇ ਪਰਫੋਰਮ ਜ਼ਰੂਰ ਕਰੋ। ਔਰ ਸਭ ਤੋਂ ਪਹਿਲੀ ਸਟੇਜ ਤੁਹਾਡੀ ਘਰ ਹੁੰਦਾ ਹੈ, ਤੁਹਾਡੇ ਪੇਰੈਂਟਸ ਹੁੰਦੇ ਨੇ, ਤੁਹਾਡੇ ਉਹ ਡੀਅਰ ਨੀਅਰ ਹੁੰਦੇ ਨੇ ਜਿਨ੍ਹਾਂ ਦੇ ਸਾਹਮਣੇ ਤੁਸੀਂ ਪਰਫੋਰਮ ਕਰਦੇ ਹੋ, ਉਹ ਤੁਹਾਡੀ ਪ੍ਰੇਜ਼ ਕਰਦੇ ਨੇ, ਤੁਹਾਨੂੰ ਦੱਸਦੇ ਨੇ ਕਿ ਹਾਂ ਤੁਸੀਂ ਅੱਛਾ ਬੋਲ ਸਕਦੇ ਹੋ। ਔਰ ਉਹਦੇ ਨਾਲ ਹੁੰਦਾ ਹੈ ਬੱਚਿਓ ਕਿ ਤੁਹਾਡੇ ਵਿੱਚ ਕੌਨਫੀਡੈਂਸ ਬਿਲਡ ਹੁੰਦਾ। ਫਿਰ ਹੌਲੀ ਹੌਲੀ ਤੁਸੀਂ ਆਪਣੇ ਟੀਚਰ ਸਾਹਿਬ ਕੋਲ ਜਾਂਦੇ ਹੋ ਔਰ ਉਹਨਾਂ ਨੂੰ ਕਹਿੰਦੇ ਹੋ ਕਿ ਮੈਂ ਇਸ ਚੀਜ਼ ਦੇ ਵਿੱਚ ਪਾਰਟੀਸਪੇਟ ਕਰਨਾ ਚਾਹੁੰਦਾ। ਬਸ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਇਹ ਮਾਈਕ ਵਾਲੀ ਜਰਨੀ, ਤੁਹਾਡੀ ਸਟੇਜ ਵਾਲੀ ਜਰਨੀ, ਜਿਸ ਉੱਪਰ ਜਦੋਂ ਤੁਸੀਂ ਇੱਕ ਵਾਰੀ ਚੱਲਣਾ ਸ਼ੁਰੂ ਕਰਦੇ ਹੋ ਤਾਂ ਫਿਰ ਰੁਕਣ ਦਾ ਨਾਮ ਹੀ ਨਹੀਂ ਲੈਂਦੇ, ਫਿਰ ਤੁਹਾਡੀ ਉਹ ਸ਼ੌਕ, ਹੌਬੀ ਔਰ ਪ੍ਰੋਫੈਸ਼ਨ ਵੀ ਹੋ ਸਕਦਾ ਹੈ
1: ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਨਾਲ ਦੀ ਨਾਲ ਕੌਨਫੀਡੈਂਸ ਦੀ ਜਰਨੀ ਬੱਚਿਓ, ਉਹ ਵੀ ਤੁਹਾਡੀ ਜ਼ਰੂਰ ਤੇ ਜ਼ਰੂਰ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਕੌਨਫੀਡੈਂਸ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਆਤਮ ਵਿਸ਼ਵਾਸ ਦੀ ਗੱਲ ਕਰਦੇ ਹਾਂ। ਆਤਮ ਵਿਸ਼ਵਾਸ ਦੇ ਵਿੱਚ ਕਦੇ ਵੀ ਅਸੀਂ ਇਹ ਨਹੀਂ ਸੋਚਦੇ ਕਿ ਹਾਂ ਸਾਨੂੰ ਡਰ ਨਹੀਂ ਲੱਗ ਰਿਹਾ, ਸ਼ਾਇਦ ਤੇ ਸਾਡੇ 'ਚ ਕੌਨਫੀਡੈਂਸ ਆ ਜਾਏਗਾ, ਜਾਂ ਫਿਰ ਉਹ ਇਨਸਾਨ ਜਿਸ ਨੂੰ ਡਰ ਨਹੀਂ ਲੱਗ ਰਿਹਾ ਤਾਂ ਉਸਦੇ ਵਿੱਚ ਬਹੁਤ ਜ਼ਿਆਦਾ ਆਤਮ ਵਿਸ਼ਵਾਸ ਜਿਹੜਾ ਹੈ ਆ ਚੁੱਕਿਆ। ਨਹੀਂ, ਤੁਸੀਂ ਉਸ ਡਰ ਨੂੰ ਸਾਈਡ 'ਤੇ ਰੱਖ ਕੇ ਕਿੱਦਾਂ ਜਿੱਤ ਕੇ ਅੱਗੇ ਜਾਂਦੇ ਹੋ, ਕਿਵੇਂ ਆਪਣੇ ਲਈ ਛੋਟੇ ਛੋਟੇ ਟਾਸਕ ਬਣਾਉਂਦੇ ਹੋ ਜਿਹੜੇ ਤੁਸੀਂ ਕੀ ਕਰਨੇ ਹੁੰਦੇ ਨੇ, ਔਰ ਫਿਰ ਤੁਸੀਂ ਆਪਣੀ ਛੋਟੀ ਛੋਟੀ ਪਬਲਿਕ ਜਿਹੜੀ ਹੈ ਉਹ ਫਾਈਂਡ ਕਰਦੇ ਹੋ। ਮੰਨ ਲਓ ਘਰ ਦੇ ਹੀ ਮੈਂਬਰਸ ਨੇ, ਤੁਹਾਡੇ ਫਰੈਂਡਸ ਨੇ, ਕਲਾਸ ਦੇ ਵਿੱਚ ਹੈ, ਕੁਝ ਟੀਚਰ ਸਾਹਿਬਾਨ ਜਿਹੜੇ ਸਟਾਫ ਰੂਮ 'ਚ ਬੈਠੇ ਨੇ ਜਿਹੜੇ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਵਾਲੇ ਜਿਹੜੇ ਹੈ ਰਿਲੇਸ਼ਨਸ਼ਿਪ ਦੇ ਵਿੱਚ ਨੇ, ਅਤੇ ਉਹਨਾਂ ਨੂੰ ਤੁਸੀਂ ਆਪਣੇ ਸਾਹਮਣੇ ਬਿਠਾ ਕੇ ਆਪਣੀ ਇੱਕ ਪਿਆਰੀ ਜਿਹੀ ਆਡੀਅੰਸ, ਆਪਣੀ ਮਨਪਸੰਦ ਦੀ ਆਡੀਅੰਸ ਦੇ ਸਾਹਮਣੇ ਬੋਲ ਸਕਦੇ ਹੋ, ਅਤੇ ਹੌਲੀ ਹੌਲੀ ਜਦੋਂ ਤੁਸੀਂ ਉਸਨੂੰ ਵੱਡੇ ਲੈਵਲ 'ਤੇ ਜਾ ਕੇ ਬੋਲਣਾ ਸ਼ੁਰੂ ਕਰੋਗੇ ਅਤੇ ਉਹ ਜਿਹੜੇ ਤੁਹਾਡੇ ਸਟੈਪ ਬਾਏ ਸਟੈਪ ਤੁਸੀਂ ਤਿਆਰੀ ਕੀਤੀ ਹੋਏਗੀ ਕੌਨਫੀਡੈਂਸ ਨੂੰ ਹੋਰ ਜ਼ਿਆਦਾ ਬਿਲਡ ਕਰਨ ਲਈ, ਉਸ ਦੇ ਵਿੱਚ ਕਾਫੀ ਜ਼ਿਆਦਾ ਮਦਦ ਹੋਏਗੀ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਖਾਸ ਮਦਦ ਦੀ ਜਿਹੜੀ ਤੁਸੀਂ ਕਰ ਰਹੇ ਹੋ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਗਵਾ ਕੇ, ਜਿਹੜੀ ਕਿ ਬਹੁਤ ਹੀ ਜ਼ਿਆਦਾ ਵਧੀਆ ਸਾਨੂੰ ਵੀ ਲੱਗਦੀ ਹੈ, ਆਸ ਕਰਦੇ ਹਾਂ ਕਿ ਸੁਣਨ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੋਏਗੀ। ਸੋ ਹੁਣ ਅਸੀਂ ਰੁੱਕ ਕਰਦੇ ਹਾਂ ਬੱਚਿਓ ਅਗਲੀ ਪਰਫੋਰਮੈਂਸ ਦੇ ਵੱਲ।
2: ਮੈਂ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਹੀ ਹਾਂ। ਮਾਂ ਜਦ ਆਈ ਦੁਨੀਆ 'ਤੇ ਗਲ ਨਾਲ ਲਾਉਣ ਵਾਲੀ ਸੀ ਮਾਂ, ਜਦ ਨਫ਼ਰਤ ਸਾਰੇ ਸੀ ਕਰਦੇ ਮੈਨੂੰ ਚਾਹੁਣ ਵਾਲੀ ਸੀ ਮਾਂ, ਪਹਿਲਾ ਅੱਖਰ ਜੀਵਨ 'ਚ ਮੈਨੂੰ ਸਿਖਾਉਣ ਵਾਲੀ ਸੀ ਮਾਂ, ਤਾਂ ਹੀ ਤਾਂ ਜਦ ਮੈਂ ਬੋਲੀ ਤਾਂ ਮੂੰਹੋਂ ਨਿਕਲਿਆ ਮਾਂ, ਤਾਂ ਹੀ ਤਾਂ ਜਦ ਮੈਂ ਬੋਲੀ ਤਾਂ ਮੂੰਹੋਂ ਨਿਕਲਿਆ ਮਾਂ। ਦੁਸ਼ਮਣ ਹੋਈ ਦੁਨੀਆ 'ਚ ਰੀਝਾਂ ਪਗਾਉਣ ਵਾਲੀ ਸੀ ਮਾਂ, ਮੇਰੇ ਗਮ ਵਿੱਚ ਦੁਖੀ ਹੋ ਕੇ ਮੇਰੇ ਨਾਲ ਰੋਣ ਵਾਲੀ ਸੀ ਮਾਂ, ਮੇਰੀਆਂ ਖੁਸ਼ੀਆਂ ਦੇ ਵਿੱਚੋਂ ਹੱਸਣ ਗਾਉਣ ਵਾਲੀ ਸੀ ਮਾਂ, ਕਿਵੇਂ ਜਿਉਣੀ ਸੀ ਜ਼ਿੰਦਗੀ ਮੈਨੂੰ ਸਿਖਾਉਣ ਵਾਲੀ ਸੀ ਮਾਂ, ਕਿਵੇਂ ਜਿਉਣੀ ਸੀ ਜ਼ਿੰਦਗੀ ਮੈਨੂੰ ਸਿਖਾਉਣ ਵਾਲੀ ਸੀ ਮਾਂ, ਕਿਵੇਂ ਵਿਚਰਨਾ ਦੁਨੀਆ ਵਿੱਚੋਂ ਸਮਝਾਉਣ ਵਾਲੀ ਸੀ ਮਾਂ, ਇਸ ਰੰਗ ਦੁਨੀਆ ਦੇ ਵਿੱਚ ਸਮਝਾਉਣ ਵਾਲੀ ਸੀ ਮਾਂ, ਅੱਜ ਉਸਦੇ ਚਰਨਾਂ ਦੇ ਵਿੱਚ ਬੈਠੀ ਇਹੀ ਸੋਚੀ ਜਾਵਾਂ, ਕੀ ਬਣਦਾ ਹੈ ਰੱਬਾ ਮੇਰਾ ਜੇ ਨਾ ਹੁੰਦੀ ਹੈ ਮਾਂ, ਕੀ ਬਣਦਾ ਹੈ ਰੱਬਾ ਮੇਰਾ ਜੇ ਨਾ ਹੁੰਦੀ ਹੈ ਮਾਂ।
1: ਜਦੋਂ ਅਸੀਂ ਖਾਸ ਕਰਕੇ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਗੱਲ ਬੱਚਿਓ ਕਰਦੇ ਹਾਂ ਤਾਂ ਰਿਸ਼ਤੇ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ, ਲੇਕਿਨ ਇੱਕ ਅਜਿਹਾ ਅਨਮੋਲ ਰਿਸ਼ਤਾ ਹੈ ਜਿਹੜਾ ਕਿ ਸਾਨੂੰ ਜੀਵਨ ਦਿੰਦਾ ਹੈ ਔਰ ਜੀਵਨ ਦੇ ਵਿੱਚ ਇਸਨੂੰ ਜਿਉਣ ਦੀ ਜਾਂਚ ਸਿਖਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਵਿਚਰਨਾ ਹੁੰਦਾ ਹੈ, ਸਮਾਜ ਦੇ ਵਿੱਚ ਕੀ ਕਾਰਗੁਜ਼ਾਰੀਆਂ ਕਰਨੀਆਂ ਹੁੰਦੀਆਂ ਨੇ, ਔਰ ਜਦੋਂ ਅਸੀਂ ਕੁਝ ਗਲਤੀ ਕਰਦੇ ਹਾਂ ਤਾਂ ਉਹਦਾ ਅਹਿਸਾਸ ਨਾ ਦਵਾ ਕੇ ਹਮੇਸ਼ਾ ਅਤੇ ਹਮੇਸ਼ਾ ਸਾਡੇ ਅੱਗੇ ਖੜ੍ਹੇ ਹੁੰਦੇ ਨੇ ਸਾਨੂੰ ਸਿਖਾਉਣ ਦੇ ਲਈ, ਉਹ ਸਾਡੇ ਪੇਰੈਂਟਸ ਹੁੰਦੇ ਨੇ। ਖਾਸ ਕਰਕੇ ਜਿਹੜੀ ਮਾਂ ਹੈ ਉਹ ਸਾਡੀਆਂ ਗਲਤੀਆਂ ਨੂੰ ਇਸ ਕਰਕੇ ਨਹੀਂ ਛੁਪਾ ਰਹੀ ਹੁੰਦੀ ਕਿ ਸ਼ਾਇਦ ਉਹ ਸਾਨੂੰ ਖਰਾਬ ਜਾਂ ਬੁਰਾ ਬਣਾਉਣਾ ਚਾਹੁੰਦੇ ਨੇ ਜਾਂ ਫਿਰ ਕਿਸੇ ਹੋਰ ਦੀ ਡਾਂਟ ਤੋਂ ਸਾਨੂੰ ਬਚਾਉਣਾ ਚਾਹੁੰਦੇ ਨੇ, ਉਹ ਇਸ ਲਈ ਛੁਪਾ ਰਹੇ ਹੁੰਦੇ ਨੇ ਕਿਉਂਕਿ ਉਹ ਅਸਲ ਦੇ ਵਿੱਚ ਉਹ ਇਨਸਾਨ ਹੈ ਜਿਸ ਦੇ ਕਰਕੇ ਅਸੀਂ ਇਸ ਧਰਤੀ 'ਤੇ ਆਏ ਹਾਂ ਔਰ ਉਹ ਸਾਡੇ ਲਈ ਇੱਕ ਇਹੋ ਜਿਹੀ ਸੁਰੱਖਿਆ ਕਵਚ ਦਾ ਕੰਮ ਕਰ ਰਹੇ ਹੁੰਦੇ ਨੇ। ਜਿਸ ਤਰੀਕੇ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਬਸਰ ਕਰ ਰਹੇ ਹਾਂ ਨਾ, ਇਹ ਖਾਸ ਕਰਕੇ ਸਾਡੇ ਪੇਰੈਂਟਸ ਦੀ ਹੀ ਦੇਣ ਹੈ। ਸੋ ਆਸ ਉਮੀਦ ਕਰਦੇ ਹਾਂ ਕਿ ਹਮੇਸ਼ਾ ਅਤੇ ਹਮੇਸ਼ਾ ਤੁਸੀਂ ਉਹਨਾਂ ਦਾ ਧੰਨਵਾਦ ਕਰੋ, ਉਹਨਾਂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਇਹ ਸਾਰਾ ਕੁਝ ਜਿਹੜਾ ਹੈ ਉਹ ਕਾਰਗੁਜ਼ਾਰੀਆਂ ਕਰ ਪਾ ਰਹੇ ਹੋ। ਔਰ ਇਸ ਦੇ ਨਾਲ ਨਾਲ ਅਧਿਆਪਕ ਸਾਹਿਬਾਨ ਤੁਹਾਡੇ ਜਿਹੜੇ ਨੇ ਉਹਨਾਂ ਦਾ ਥੈਂਕ ਯੂ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਬਣਦਾ ਹੈ ਕਿਉਂਕਿ ਉਹ ਤੁਹਾਨੂੂੰ ਜ਼ਿੰਦਗੀ ਦੇ ਵਿੱਚ ਹੋਰ ਜ਼ਿਆਦਾ ਗੁਰ ਸਿਖਾ ਰਹੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਇਸ ਨੂੰ ਵਿਚਰਨਾ ਹੋਰ ਜ਼ਿਆਦਾ ਗੂੜ ਤਰੀਕੇ ਦੇ ਨਾਲ ਸਿੱਖ ਰਹੇ ਹੋ। ਸੋ ਇਹ ਸਾਰੀਆਂ ਗੱਲਾਂ ਸਿੱਖਦਿਆਂ ਸਿਖਾਉਂਦਿਆਂ ਜਾਣਕਾਰੀ ਦੀ ਸਾਂਝ ਪਾਉਂਦਿਆਂ ਸੁਖਦੀਪ ਵੀ ਇਹਦੇ ਜ਼ਹਿਨ 'ਚ ਵੀ ਆਇਆ ਕਿ ਕਿਉਂ ਨਾ ਮੈਂ ਵੀ ਬੱਚਿਆਂ ਨੂੰ ਕੁਝ ਸਿਖਾਵਾਂ ਕਹਾਣੀ ਦੇ ਜ਼ਰੀਏ। ਸੋ ਆਓ ਹੁਣ ਤੁਹਾਨੂੰ ਸਾਰਿਆਂ ਨੂੰ ਕਹਾਣੀ ਸੁਣਾਉਂਦੇ ਹਾਂ ਜੀ। ਕਹਾਣੀ ਹੈ ਇਮਾਨਦਾਰੀ ਸਭ ਤੋਂ ਚੰਗੀ ਨੀਤੀ, ਤੇ ਕਹਾਣੀ ਸੁਣਾਉਣ ਜਾ ਰਹੇ ਨੇ ਸੁਖਦੀਪ।
0: ਇਮਾਨਦਾਰੀ ਸਭ ਤੋਂ ਚੰਗੀ ਨੀਤੀ। ਇੱਕ ਵਾਰ ਪਸ਼ੂ ਤੇ ਪੰਛੀਆਂ ਵਿੱਚ

0: ਲੜਾਈ ਛਿੜ ਗਈ। ਬਹੁਤ ਸਾਰੀਆਂ ਲੜਾਈਆਂ ਹੋਈਆਂ, ਇੱਕ ਤੋਂ ਬਾਅਦ ਇੱਕ ਵਾਰ ਹੋਏ। ਕਦੇ ਪੰਛੀ ਜਿੱਤ ਜਾਂਦੇ ਤੇ ਕਦੇ ਪਸ਼ੂ ਜਿੱਤ ਜਾਂਦੇ। ਇਸ ਲੜਾਈ 'ਚ ਚਮਗਿੱਦੜਾਂ ਨੇ ਬੇਵੱਸ ਹੋਣ ਦਾ ਰੋਲ ਅਦਾ ਕੀਤਾ। ਚਮਗਿੱਦੜ ਕਦੇ ਪਸ਼ੂਆਂ ਵੱਲ ਹੋ ਜਾਂਦੇ ਤੇ ਕਦੇ ਪੰਛੀਆਂ ਵੱਲ। ਜਿਨ੍ਹਾਂ ਦਾ ਵੀ ਪਲੜਾ ਲੜਾਈ ਵਿੱਚ ਭਾਰੀ ਹੁੰਦਾ, ਇਹ ਉਸੇ ਵੱਲ ਚਲੇ ਜਾਂਦੇ। ਇਸ ਤਰ੍ਹਾਂ ਉਹਨਾਂ ਨੇ ਆਪਣੀ ਇਹ ਦਲ ਬਦਲੀ ਲਗਾਤਾਰ ਜਾਰੀ ਰੱਖੀ। ਇਸ ਤਰ੍ਹਾਂ ਉਹ ਆਪਣੀ ਇਮਾਨਦਾਰੀ ਵਾਰ ਵਾਰ ਬਦਲਦੇ ਰਹੇ ਸਨ। ਦੋਵਾਂ ਪਾਸਿਆਂ ਨੇ ਅਖੀਰ ਤੱਕ ਅੰਦਾਜ਼ਾ ਲਗਾ ਲਿਆ ਕਿ ਚਮਗਿੱਦੜ ਕੀ ਕਰ ਰਹੇ ਨੇ। ਜਦੋਂ ਲੜਾਈ ਖਤਮ ਹੋ ਗਈ ਨਾ, ਤੇ ਚਮਗਿੱਦੜਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਹ ਹੁਣ ਕਿਸ ਪਾਸੇ ਜਾਣ, ਉਹਨਾਂ ਨੂੰ ਕਿਸ ਪਾਸੇ ਹੋਣਾ ਚਾਹੀਦਾ ਹੈ। ਪਹਿਲਾਂ ਉਹ ਪੰਛੀਆਂ ਵਾਲੇ ਪਾਸੇ ਗਏ, ਪਰੰਤੂ ਪੰਛੀਆਂ ਨੇ ਉਹਨਾਂ ਦਾ ਸਾਥ ਠੁਕਰਾ ਦਿੱਤਾ, ਕਿਉਂਕਿ ਬਹੁਤ ਸਾਰੇ ਪੰਛੀਆਂ ਨੇ ਉਹਨਾਂ ਨੂੰ ਆਪਣੇ ਵਿਰੁੱਧ ਲੜਦੇ ਦੇਖਿਆ ਸੀ। ਇਸ ਤੋਂ ਬਾਅਦ ਚਮਗਿੱਦੜਾਂ ਨੇ ਜਾਨਵਰਾਂ ਵਾਲੇ ਪਾਸੇ ਜਾਣ ਦੀ ਟਰਾਈ ਕੀਤੀ। ਉਸ ਪਾਸੇ ਵੀ ਉਹਨਾਂ ਦੀ ਦਾਲ ਨਾ ਗਲੀ। ਉਹਨਾਂ ਨੂੰ ਕਿਸੇ ਨੇ ਭਾ ਨਾ ਦਿੱਤਾ, ਕਿਉਂਕਿ ਬਹੁਤ ਸਾਰੇ ਪਸ਼ੂਆਂ ਨੇ ਉਹਨਾਂ ਨੂੰ ਵੀ ਆਪਣੇ ਵਿਰੁੱਧ ਲੜਦੇ ਦੇਖਿਆ ਸੀ। ਸੋ ਪਿਆਰੇ ਬੱਚਿਓ, ਇਹ ਕਹਾਣੀ ਇਹੀ ਤੁਹਾਨੂੰ ਸਿਖਾਉਂਦੀ ਹੈ ਕਿ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ।
1: ਜੀ, ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਕਹਾਣੀ ਜਿਹੜੀ ਹੈ ਸੁਖਦੀਪ ਭਈਆ ਨੇ ਸਾਨੂੰ ਸੁਣਾਈ ਹੈ, ਔਰ ਸਾਨੂੰ ਇਹ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਸੇਧ ਲੈਣੀ ਚਾਹੀਦੀ ਹੈ ਕਿ ਇਮਾਨਦਾਰੀ ਜਿਹੜੀ ਹੈ ਉਹ ਦੂਸਰਿਆਂ ਦੇ ਨਾਲ ਕਰਨੀ ਤਾਂ ਜ਼ਰੂਰੀ ਹੈ ਹੀ, ਲੇਕਿਨ ਜਿਹੜੀ ਅਸੀਂ ਸਵੈ ਦੇ ਨਾਲ ਆਪਣੇ ਆਪ ਦੇ ਨਾਲ ਇਮਾਨਦਾਰੀ ਕਰਦੇ ਹਾਂ ਉਹ ਜ਼ਿਆਦਾ ਜ਼ਰੂਰੀ ਹੈ। ਅਸੀਂ ਬਹੁਤ ਸਾਰੀਆਂ ਨੀਤੀਆਂ ਬਣਾ ਲੈਂਦੇ ਹਾਂ, ਬਹੁਤ ਸਾਰੇ ਰੂਲਸ ਬਣਾ ਲੈਂਦੇ ਹਾਂ, ਬਹੁਤ ਸਾਰੀਆਂ ਪਲੈਨਿੰਗਸ ਕਰ ਲੈਂਦੇ ਹਾਂ, ਲੇਕਿਨ ਆਪ ਹੀ ਉਹਨਾਂ ਨੂੰ ਲੈ ਕੇ ਇਮਾਨਦਾਰ ਨਹੀਂ ਹੁੰਦੇ। ਖਾਸ ਕਰਕੇ ਜੇਕਰ ਅਸੀਂ ਇਲੈਕਟ੍ਰੋਨਿਕ ਡਿਵਾਈਸ ਯਾਨੀ ਕਿ ਮੋਬਾਈਲ ਫੋਨ ਦੀ ਗੱਲ ਕਰਦੇ ਹਾਂ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਕਦੋਂ ਕਿੰਨਾ ਚਲਾਉਣਾ ਹੈ, ਉਹ ਜਿਹੜਾ ਹੈ ਸਾਡੇ ਮਨ ਦੇ ਵਿੱਚ ਇੱਕ ਭਰਮ ਹਮੇਸ਼ਾ ਤੇ ਹਮੇਸ਼ਾ ਬਣਿਆ ਰਹਿੰਦਾ ਹੈ। ਔਰ ਖਾਸ ਤਰੀਕੇ ਦੇ ਨਾਲ ਇਹ ਅਜਿਹੀ ਇੱਕ ਐਕਟੀਵਿਟੀ ਹੈ ਜਿਸ ਦੇ ਜ਼ਰੀਏ ਸਾਨੂੰ ਸਿੱਖਣ ਲਈ ਚੀਜ਼ਾਂ ਤਾਂ ਮਿਲਦੀਆਂ ਹੀ ਨੇ, ਲੇਕਿਨ ਜਦੋਂ ਅਸੀਂ ਇਹਦੇ ਉੱਤੇ ਸਮਾਂ ਬਿਤਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਨੂੰ ਜਿਹੜਾ ਹੈ ਉਹ ਆਪਣੀ ਜਿਹੜੀ ਇਮਾਨਦਾਰੀ ਆਪਣੇ ਆਪ ਨਾਲ ਅਸੀਂ ਕੀਤੀ ਹੋਈ ਹੁੰਦੀ ਹੈ, ਉਹ ਕਿਤੇ ਨਾ ਕਿਤੇ ਉਹ ਤੋਂ ਮੁੱਖ ਮੋੜਨਾ ਪੈਂਦਾ ਹੈ।
2: ਲਓ ਜੀ, ਬੱਚੇ ਜਾਂਦੇ ਅਤੇ ਉਹਦੇ 'ਤੇ ਬਹੁਤ ਸਾਰੀਆਂ ਚੀਜ਼ਾਂ ਲੱਭਣ ਦੀ ਲਈ ਨੇ ਕਿ ਸਿਲੇਬਸ ਦੇ ਵਿੱਚ ਆਹ ਸੋਲਵ ਕਰ ਲਾਂਗੇ, ਇਹ ਚੀਜ਼ਾਂ ਸੋਲਵ ਕਰ ਲਾਂਗੇ, ਪਰ ਵਹਿ ਕਿਤੇ ਹੋਰ ਵਹਿਣਾ 'ਚ ਜਾਂਦੇ ਨੇ ਔਰ ਫਿਰ ਲਗਾਤਾਰ ਸਕਰੋਲਿੰਗ ਚੱਲਦੀ ਰਹਿੰਦੀ ਹੈ। ਇੱਧਰ ਉੱਧਰ ਦੀਆਂ ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਓਹੋ, ਜਿਸ ਟੌਪਿਕ ਨੂੰ ਲੱਭਣ ਦੇ ਲਈ ਅਸੀਂ ਗਏ ਸੀ ਉਹ ਤਾਂ ਕਿਤੇ ਮਿਸ ਹੀ ਹੋ ਗਿਆ, ਔਰ ਸਕਰੀਨ ਟਾਈਮ ਜਿਹੜਾ ਉਹ 3 ਤੋਂ 4 ਘੰਟੇ ਹੋ ਗਿਆ। ਔਰ ਗੁਰਪ੍ਰੀਤ, ਅੱਜ ਕੱਲ੍ਹ ਜਿਹੜੇ ਬੱਚੇ ਨੇ ਨਾ, ਉਹ ਪਤਾ ਕੀ ਕਰਦੇ ਪਏ ਨੇ ਕਿ ਜੀ ਅਸੀਂ ਰਾਤ ਨੂੰ ਪੜ੍ਹਦੇ ਹਾਂ, ਸਾਡਾ ਰਾਤ ਨੂੰ ਕੰਸੈਂਟਰੇਸ਼ਨ ਜ਼ਿਆਦਾ ਹੁੰਦਾ ਹੈ, ਪਰ ਰਾਤ ਨੂੰ ਕੰਸੈਂਟਰੇਸ਼ਨ ਤਾਂ ਜ਼ਿਆਦਾ ਪਿਆਰੇ ਬੱਚਿਓ ਹੋ ਹੀ ਨਹੀਂ ਸਕਦਾ, ਕਿਉਂਕਿ ਕੁਦਰਤ ਨੇ ਰਾਤ ਬਣਾਈ ਹੈ ਸਾਡੇ ਸੌਣ ਦੇ ਲਈ। ਸਾਡੀ ਬਾਡੀ ਕਲੋਕ ਆਪਣੇ ਆਪ ਹੀ ਸੌਣ ਵਾਲੇ ਮੀਡੀਅਮ ਦੇ ਵਿੱਚ ਚਲੀ ਜਾਂਦੀ ਹੈ। ਸੋ ਸਭ ਤੋਂ ਵਧੀਆ ਚੀਜ਼ ਕਿਹੜੀ ਹੈ? ਸਵੇਰੇ ਅਰਲੀ ਇਨ ਦਾ ਮੋਰਨਿੰਗ 4 ਵਜੇ ਉੱਠ ਸਕਦੇ ਹੋ ਤਾਂ ਬਹੁਤ ਖੂਬਸੂਰਤ ਗੱਲ ਹੈ, ਨਹੀਂ ਤਾਂ 5 ਵਜੇ ਉੱਠ ਕੇ ਕਰ ਲਓ। 5 ਤੋਂ 7 ਵਜੇ ਤੱਕ ਜਿਹੜੇ ਬੱਚੇ ਪੜ੍ਹਦੇ ਨੇ ਜਾਂ ਕੋਈ ਵੀ ਐਕਟੀਵਿਟੀ ਕਰਦੇ ਨੇ ਉਸ ਵੇਲੇ, ਔਰ ਉਹਨਾਂ ਦਾ ਸਰੀਰ ਮੈਟਾਬੋਲਿਜ਼ਮ, ਉਹਨਾਂ ਦੀ ਰਿਟੈਂਸ਼ਨ ਪਾਵਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ।
1: ਔਰ ਜਦੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ ਬੱਚਿਓ, ਤਾਂ ਮੇਨ ਚੀਜ਼ ਇਹੀ ਹੈ ਕਿ ਅਸੀਂ ਆਪਣੀ ਸ਼ਖਸੀਅਤ ਦੇ ਵਿੱਚ ਨਿਖਾਰ ਕਰਨਾ ਹੈ, ਔਰ ਇਸ ਨੂੰ ਨਿਖਾਰਨ ਦੇ ਲਈ ਉਸ ਸਮੇਂ ਵੱਲ ਸਾਨੂੰ ਵਾਪਸ ਜਾਣਾ ਪਏਗਾ ਜਿਹੜੇ ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਬਿਤਾਉਂਦੇ ਹੁੰਦੇ ਸੀ ਇਸ ਡਿਵਾਈਸ ਤੋਂ ਪਰੇ। ਸੋ ਸਿੱਖੋ, ਬੈਠੋ ਉਹਨਾਂ ਦੇ ਕੋਲ, ਬਜ਼ੁਰਗਾਂ ਦੇ ਕੋਲ, ਵੱਡਿਆਂ ਦੇ ਕੋਲ, ਕਿ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਕਾਰਗੁਜ਼ਾਰੀਆਂ ਵੀ ਕਰ ਸਕਦੇ ਹੋ ਜਿਹੜੀਆਂ ਕਿ ਇਸ ਇਲੈਕਟ੍ਰੋਨਿਕ ਯੁੱਗ ਤੋਂ ਬਹੁਤ ਹੀ ਪਰੇ ਨੇ, ਕਿਉਂਕਿ ਜਿਹੜੇ ਅਧਿਆਪਕ ਸਾਹਿਬਾਨ, ਜਿਹੜੇ ਟੀਚਰਸ ਤੁਹਾਨੂੰ ਪੜ੍ਹਾ ਰਹੇ ਨੇ, ਜਿਹੜੇ ਪੇਰੈਂਟਸ ਤੁਹਾਨੂੰ ਗਾਈਡ ਕਰ ਰਹੇ ਨੇ, ਉਹ ਉਸ ਯੁੱਗ ਦੇ ਵਿੱਚ ਪੜ੍ਹੇ ਹੋਏ ਨੇ ਜਦੋਂ ਇਹ ਸਾਰੀਆਂ ਚੀਜ਼ਾਂ ਨਹੀਂ ਸੀ ਹੁੰਦੀਆਂ, ਲੇਕਿਨ ਫਿਰ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਜਾਣਕਾਰੀ ਕਿੱਦਾਂ ਹੈ। ਸੋ ਇਹੋ ਸਵਾਲ ਜਿਹੜਾ ਹੈ ਆਪਣੇ ਆਪ ਨੂੰ ਜ਼ਰੂਰ ਤੇ ਜ਼ਰੂਰ ਪੁੱਛੋ, ਲੇਕਿਨ ਅਸੀਂ ਹੁਣ ਇਸ ਸਮੇਂ ਤੁਹਾਨੂੰ ਸਾਰਿਆਂ ਨੂੰ ਲੈ ਕੇ ਚੱਲ ਰਹੇ ਹਾਂ ਜੀ ਮਨੋਰੰਜਨ ਦੀ ਦੁਨੀਆ ਦੇ ਵੱਲ। ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਇੱਕ ਪਿਆਰਾ ਜਿਹਾ ਖੂਬਸੂਰਤ ਜਿਹਾ ਗੀਤ।

0: ਵਾਕਈ ਜੀ ਹੱਸਦੇ ਹੱਸਦੇ ਜਿਹੜਾ ਕੰਮ ਕਰਦੇ ਹਾਂ ਨਾ ਉਹ ਬੜਾ ਖੂਬਸੂਰਤ ਹੋ ਜਾਂਦਾ, ਉਹ ਬਹੁਤ ਵਧੀਆ ਲੱਗਦਾ ਔਰ ਉਹਦੇ ਵਿੱਚ ਤੁਹਾਡੀ ਪ੍ਰੋਡਕਟਿਵਿਟੀ ਵੀ ਬਹੁਤ ਜ਼ਿਆਦਾ ਆਉਂਦੀ ਹੈ। ਸੋ ਬੱਚਿਆਂ ਨੇ ਸਕੂਲ ਜਾਂਦੇ ਮੁਸਕਰਾ ਕੇ ਜਾਣਾ ਹੈ, ਹੱਸ ਕੇ ਜਾਣਾ ਹੈ, ਖਿੜੇ ਮੱਥੇ ਜਾਣਾ ਹੈ, ਕਿਉਂਕਿ ਸਕੂਲ ਜਿਹੜਾ ਹੈ ਉਹ ਫਿਰ ਨਹੀਂ ਮਿਲਣਾ। ਫਿਰ ਤੁਸੀਂ ਮਿਸ ਕਰਨਾ ਕਿ ਸਾਡਾ ਸਕੂਲ ਉਹ ਵਾਲਾ ਹੁੰਦਾ ਸੀ, ਅਸੀਂ ਉੱਥੇ ਇਹ ਕਰਦੇ ਸੀ, ਅਸੀਂ ਰੀਯੂਨੀਅਨ ਕਰਨਾ ਚਾਹੁੰਦੇ ਹਾਂ, ਅਸੀਂ ਫਿਰ ਉਸ ਸਕੂਲ ਦੀ ਉਸ ਕਲਾਸ ਦੇ ਉਸ ਬੈਂਚ ਦੇ ਉੱਤੇ ਬੈਠਣਾ ਚਾਹੁੰਦੇ ਹਾਂ। ਸੋ ਬੱਚਿਓ ਇਸੇ ਹੀ ਟਾਈਮ ਉਸ ਸਕੂਲ ਨੂੰ ਖੂਬ ਸਾਰਾ ਇੰਜੋਏ ਕਰ ਲਓ, ਤਾਂ ਜੋ ਤੁਹਾਨੂੰ ਵੱਡੇ ਹੋ ਕੇ ਪਸ਼ਚਾਤਾਪ ਨਾ ਹੋਵੇ ਕਿ ਅਸੀਂ ਸਕੂਲ ਨੂੰ ਮਿਸ ਕਰਦੇ ਪਏ ਹਾਂ। ਸੋ ਅਸੀਂ ਹੁਣ ਬੱਚਿਆਂ ਦੇ ਲਈ ਬਹੁਤ ਸਾਰੀ ਨੌਲੇਜ ਲੈ ਕੇ ਆਏ ਹਾਂ ਔਰ ਉਸ ਟਾਈਮ ਨੂੰ ਮਿਸ ਕਰਦੇ ਪਏ ਹਾਂ ਕਿ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਜਿਸ ਦੇ ਵਿੱਚ ਅਸੀਂ ਦੇਣੀ ਆ, ਕਿਉਂਕਿ ਸਾਡੇ ਕੋਲ ਟਾਈਮ ਲਿਮਿਟਿਡ ਹੁੰਦਾ, ਜਾਣਕਾਰੀ ਬਹੁਤ ਸਾਰੀ ਹੁੰਦੀ ਹੈ ਔਰ ਪਿਆਰੇ ਬੱਚਿਆਂ ਦੀਆਂ ਹਾਜ਼ਰੀਆਂ, ਹੋਰ ਬਹੁਤ ਸਾਰੀਆਂ ਚੀਜ਼ਾਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਸੋ ਗੁਰਪ੍ਰੀਤ ਖੋਲੀਏ ਫਿਰ ਨੌਲੇਜ ਦਾ ਪਟਾਰਾ ਅਤੇ ਦੱਸੋ ਜੀ ਫਿਰ ਪਹਿਲਾ ਕਿਹੜਾ ਦਿਨ ਹੈ ਜਿਹਦੀ ਸਾਂਝ ਅਸੀਂ ਆਪਣੇ ਬੱਚਿਆਂ ਦੇ ਨਾਲ ਪਾਉਣ ਜਾ ਰਹੇ ਹਾਂ।
1: ਜੀ ਜਦੋਂ ਅਸੀਂ ਗੱਲ ਕਰਦੇ ਹਾਂ 4 ਅਕਤੂਬਰ ਯਾਨੀ ਕਿ ਅੱਜ ਦੀ, ਅਤੇ ਅੱਜ ਖਾਸ ਕਰਕੇ ਵਰਲਡ ਐਨੀਮਲ ਵੈਲਫੇਅਰ ਡੇ ਯਾਨੀ ਕਿ ਵਿਸ਼ਵ ਪਸ਼ੂ ਕਲਿਆਣ ਦਿਵਸ ਜਿਹੜਾ ਹੈ ਉਹ ਅਸੀਂ ਮਨਾ ਰਹੇ ਹਾਂ। ਅੱਜ ਜਦੋਂ ਅਸੀਂ ਇਹਨਾਂ ਬੇਜ਼ੁਬਾਨ ਜੀਵਾਂ ਦੀ ਗੱਲ ਕਰਦੇ ਹਾਂ ਅਤੇ ਇਹ ਖਾਸ ਕਰਕੇ ਸਾਨੂੰ ਬੋਲ ਕੇ ਆਪਣੇ ਭਾਵ ਵਿਅਕਤ ਬਿਲਕੁਲ ਵੀ ਨਹੀਂ ਕਰ ਸਕਦੇ, ਪਰ ਅਸੀਂ ਇਨਸਾਨ ਹੋਣ ਦੇ ਨਾਤੇ ਜਿਹੜਾ ਹੈ ਇਹਨਾਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਨੇ ਇਹਨਾਂ ਦੀਆਂ ਔਰ ਕਿਹੜੀਆਂ ਕਿਹੜੀਆਂ ਡਿਮਾਂਡਸ ਔਰ ਰਿਕੁਆਇਰਮੈਂਟਸ ਨੇ ਜਿਹੜੀਆਂ ਕਿ ਇਹ ਬੋਲ ਕੇ ਸਾਨੂੰ ਨਹੀਂ ਦੱਸ ਸਕਦੇ। ਸੋ ਜਿਸ ਤਰੀਕੇ ਦੇ ਨਾਲ ਅਸੀਂ ਆਪਣੀ ਕੇਅਰ ਕਰਦੇ ਹਾਂ, ਆਪਣਾ ਧਿਆਨ ਰੱਖਦੇ ਹਾਂ, ਉਸੇ ਤਰੀਕੇ ਦੇ ਨਾਲ ਸਾਨੂੰ ਇਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਦੋਂ ਅਸੀਂ ਬਾਇਓਡਾਇਵਰਸਿਟੀ ਦੀ ਗੱਲ ਕਰਦੇ ਹਾਂ ਖਾਸ ਕਰਕੇ, ਅਤੇ ਇਸ ਜੈਵਿਕ ਵਿਭਿੰਨਤਾ ਨੂੰ ਬਣਾਉਣ ਦੇ ਲਈ ਹਰ ਕ੍ਰੀਏਸ਼ਨ ਦਾ ਭਰਪੂਰ ਯੋਗਦਾਨ ਜਿਹੜਾ ਹੈ ਉਹ ਹੈ ਔਰ ਇਹਨਾਂ ਤੋਂ ਬਿਨਾਂ ਜਿਹੜਾ ਹੈ ਅਸੀਂ ਕੁਝ ਨਹੀਂ ਹੈ, ਸਾਡੇ ਤੋਂ ਬਿਨਾਂ ਇਹ ਨਹੀਂ ਹੈ, ਪੂਰਾ ਇੱਕ ਸਰਕਲ ਬਣਿਆ ਹੋਇਆ। ਸੋ ਅਸੀਂ ਉਮੀਦ ਕਰਦੇ ਹਾਂ ਕਿ ਜ਼ਰੂਰ ਤੋਂ ਜ਼ਰੂਰ ਇਹ ਚੀਜ਼ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰੋਗੇ।
0: ਸੋ 4 ਅਕਤੂਬਰ ਤੋਂ ਬਾਅਦ ਰੁੱਖ ਕਰਦੇ ਹਾਂ ਜੀ 5 ਅਕਤੂਬਰ ਦੇ ਵੱਲ ਔਰ 5 ਅਕਤੂਬਰ ਨੂੰ ਇੱਕ ਬੜਾ ਵਿਸ਼ੇਸ਼ ਦਿਨ ਮਨਾਇਆ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਵਿਸ਼ਵ ਅਧਿਆਪਕ ਦਿਵਸ। ਔਰ ਵਿਸ਼ਵ ਅਧਿਆਪਕ ਦਿਵਸ ਕਿਉਂ ਮਨਾਇਆ ਜਾਂਦਾ ਹੈ? ਬੱਚੇ ਜਾਣਦੇ ਨੇ ਕਿ ਅਧਿਆਪਕ ਹੀ ਉਹ ਜੋਤ, ਉਹ ਚਾਨਣ ਹੈ ਜੋ ਸਾਡੇ ਜ਼ਿਹਨਾਂ ਨੂੰ ਰੌਸ਼ਨ ਕਰ ਸਕਦਾ ਹੈ। ਔਰ ਪਿਆਰੇ ਬੱਚਿਓ ਇਹ ਅਧਿਆਪਕ ਸਿਰਫ ਤੁਹਾਡੇ ਸਕੂਲ ਦੇ ਵਿੱਚ ਜਾਂ ਕਾਲਜ ਦੇ ਵਿੱਚ ਫਾਰਮਲ ਐਜੂਕੇਸ਼ਨ ਦੇਣ ਵਾਲੇ ਲੋਕ ਨਹੀਂ ਨੇ, ਸਗੋਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਐਸੇ ਲੋਕ ਮਿਲਣਗੇ

0: ਜਿਨ੍ਹਾਂ ਤੋਂ ਤੁਹਾਨੂੰ ਸਿੱਖਣ ਦਾ ਮੌਕਾ ਮਿਲੇਗਾ। ਸੋ ਉਹਨਾਂ ਨੂੰ ਵੀ ਰਿਸਪੈਕਟ ਦਿਓ, ਪਿਆਰ ਦਿਓ, ਇੱਜ਼ਤ ਦਿਓ, ਔਰ ਉਹਦੇ ਨਾਲ ਕੀ ਹੋਏਗਾ ਕਿ ਤੁਹਾਡੇ ਵਿੱਚ ਸਿੱਖਣ ਦੀ ਭਾਵਨਾ ਵਧੇਗੀ। ਅਧਿਆਪਕ ਦਿਵਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਾਡਾ ਫਰਜ਼ ਕੀ ਬਣਦਾ ਹੈ ਕਿ ਅਸੀਂ ਨਿਰੰਤਰ ਸਿੱਖਦੇ ਰਹੀਏ, ਔਰ ਸਿੱਖਣ ਦੀ ਕਲਾ ਇੱਕ ਐਸੀ ਖੂਬਸੂਰਤ ਕਲਾ ਹੈ ਜਿਹਦੇ ਨਾਲ ਤੁਸੀਂ ਆਪ ਵੀ ਵੱਧਦੇ ਹੋ ਔਰ ਆਪਣੇ ਸਮਾਜ ਨੂੰ ਵੀ ਅੱਗੇ ਵਧਾਉਂਦੇ ਹੋ। ਇਹ ਸਿੱਖਣ ਸਿਖਾਉਣ ਦੇ ਸਿਲਸਿਲੇ ਦੇ ਵਿੱਚ ਅਧਿਆਪਕਾਂ ਦਾ ਬਹੁਤ ਵੱਡਾ ਵਡਮੁੱਲਾ ਯੋਗਦਾਨ ਹੈ
1: ਜੀ। ਜਦੋਂ ਅਸੀਂ ਗੱਲ ਕਰਦੇ

0: ਬਸ ਕਰਕੇ ਸਾਡੀ ਜੀਵਨ ਸ਼ੈਲੀ, ਸੱਭਿਆਚਾਰ, ਇਤਿਹਾਸ ਔਰ ਨਾਲ ਦੀ ਨਾਲ ਜਿਹੜਾ ਸਾਡਾ ਆਉਣ ਵਾਲਾ ਸਮਾਂ ਹੈ, ਸਾਡਾ ਭਵਿੱਖ ਹੈ, ਉਸ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਰਚਨਾਤਮਕ ਤਰੀਕੇ ਦੇ ਨਾਲ ਆਕਾਰ ਦੇ ਸਕਦੇ ਹਾਂ, ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਹੈ। ਸੋ ਇਹ ਖਾਸ ਦਿਨ ਅਸੀਂ ਮਨਾ ਰਹੇ ਹਾਂ ਜਿਸ ਦੇ ਵਿੱਚ ਖਾਸ ਕਰਕੇ ਅਸੀਂ ਸੁੰਦਰਤਾ ਅਤੇ ਸੁਰੱਖਿਆ ਦੋਨਾਂ ਦਾ ਧਿਆਨ ਰੱਖਣਾ ਹੁੰਦਾ ਹੈ, ਖਾਸ ਕਰਕੇ ਜਦੋਂ ਇਮਾਰਤਾਂ ਦੀ ਗੱਲ ਕਰਦੇ ਹਾਂ। ਵਾਤਾਵਰਣ ਦੇ ਅਨੁਕੂਲ ਜਿਹੜਾ ਹੈ ਉਹ ਸਾਡਾ ਸਾਰਾ ਆਰਕੀਟੈਕਚਰਲ ਸਿਸਟਮ ਜਿਹੜਾ ਹੈ ਜ਼ਰੂਰ ਤੇ ਜ਼ਰੂਰ ਬਣਿਆ ਹੋਣਾ ਚਾਹੀਦਾ ਹੈ। ਔਰ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਇਸ ਸਿਸਟਮ ਦੀ, ਤੇ ਇਹ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਆਪਣੀ ਜੀਵਨ ਜਾਂਚ ਜਿਹੜੀ ਹੈ ਉਹ ਬਚਪਨ ਤੋਂ ਹੀ ਕਿਵੇਂ ਸਿੱਖਣੀ ਹੈ। ਔਰ ਬਚਪਨ ਤੋਂ ਹੀ ਜਦੋਂ ਬੱਚੇ ਤੁਸੀਂ ਇਸ ਚੀਜ਼ਾਂ ਸਿੱਖ ਲੈਂਦੇ ਹੋ, ਕਿਉਂਕਿ ਵੱਡੇ ਹੋ ਕੇ ਤੁਸੀਂ ਇਹ ਖਾਸ ਕੋਰਸ ਵੀ ਕਰ ਸਕਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਦਿਨ ਹਫ਼ਤੇ ਤਾਂ ਹੀ ਅਸੀਂ ਮਨਾ ਕੇ ਤੁਹਾਨੂੰ ਦੱਸ ਰਹੇ ਹੁੰਦੇ ਹਾਂ ਤਾਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇਹਨਾਂ ਦਿਨਾਂ ਨੂੰ ਸਮਝ ਕੇ ਆਪਣੀ ਜੀਵਨ ਸ਼ੈਲੀ ਦੇ ਵਿੱਚ ਇਹਨਾਂ ਨੂੰ ਐਡ ਕਰ ਸਕੋ।
1: ਸੋ 5 ਤਰੀਕ ਦਾ ਦਿਨ ਇੱਕ ਹੋਰ ਦਿਨ ਵਜੋਂ ਵੀ ਮਨਾਇਆ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਵਰਲਡ ਹੈਬੀਟੇਟ ਡੇ। ਸੋ ਇਹ ਦਿਨ ਕੀ ਦੱਸਦਾ ਹੈ ਕਿ ਘਰ ਸਿਰਫ ਸਾਡੀ ਚਾਰ ਦੀਵਾਰੀ ਨਹੀਂ ਹੈ, ਬਲਕਿ ਇਹ ਜਿਹੜਾ ਪਿੰਡ ਹੈ, ਇਹ ਜਿਹੜਾ ਸ਼ਹਿਰ ਹੈ, ਇਹ ਜਿਹੜਾ ਕਸਬਾ ਹੈ, ਇਹ ਵੀ ਸਾਡੀ ਉਹ ਖੂਬਸੂਰਤ ਹੈਬੀਟੇਟ ਹੈ ਜਿਹਨੂੰ ਅਸੀਂ ਆਪਣੇ ਘਰ ਦੇ ਵਾਂਗੂੰ ਹੀ ਸਾਫ ਸੁਥਰਾ, ਵਧੀਆ, ਸੁਰੱਖਿਅਤ ਔਰ ਸੁਵਿਧਾਵਾਂ ਭਰਪੂਰ ਬਣਾ ਕੇ ਰੱਖਣਾ ਹੈ। ਔਰ ਇਹਦੇ ਵਿੱਚ ਪਿਆਰੇ ਬੱਚਿਓ ਸਾਡੀ ਵੀ ਜ਼ਿੰਮੇਵਾਰੀ ਹੈ, ਕਿਉਂਕਿ ਸਮਾਜ ਸਾਡੇ ਤੁਹਾਡੇ ਨਾਲ ਹੀ ਬਣਦਾ ਹੈ। ਔਰ ਸਭ ਅਸੀਂ ਜਦੋਂ ਮਿਲ ਜੁਲ ਕੇ ਆਪਣੇ ਇਹਨਾਂ ਸ਼ਹਿਰਾਂ, ਕਸਬਿਆਂ, ਪਿੰਡਾਂ, ਗਲੀਆਂ ਨੂੰ ਸਾਫ ਸੁਥਰਾ ਰੱਖਾਂਗੇ ਤਾਂ ਸਾਨੂੰ ਲੱਗੇਗਾ ਕਿ ਹਾਂ, ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਪਏ ਹਾਂ।
0: ਸੋ ਇਸ ਦੇ ਨਾਲ ਹੀ ਅਸੀਂ ਗੱਲਬਾਤ ਕਰਦੇ ਹਾਂ ਅਗਲੇ ਦਿਨ ਦੀ, ਖਾਸ ਕਰਕੇ 8 ਅਕਤੂਬਰ ਨੂੰ ਭਾਰਤੀ ਹਵਾਈ ਸੈਨਾ ਦਿਵਸ ਬੱਚੇ ਅਸੀਂ ਮਨਾ ਰਹੇ ਹਾਂ। ਔਰ ਜਦੋਂ ਅਸੀਂ ਅਸਮਾਨ ਦੇ ਵੱਲ ਦੇਖਦੇ ਹਾਂ ਤਾਂ ਅਕਸਰ ਹਮੇਸ਼ਾ ਤੁਸੀਂ ਵੀ ਦੇਖਿਆ ਹੋਏਗਾ ਕਿ ਬਹੁਤ ਸਾਰੇ ਜਹਾਜ਼ ਜਿਹੜੇ ਨੇ ਉਹ ਸਾਨੂੰ ਦਿਖਦੇ ਨੇ, ਪਰ ਜਦੋਂ ਇਹਨਾਂ ਦੇ ਪਿੱਛੇ ਦੀ ਗੱਲ ਕਰਦੇ ਹਾਂ, ਖਾਸ ਕਰਕੇ ਇਸ ਦੇ ਵਿੱਚ ਟੈਕਨੋਲੋਜੀ ਹੈ, ਟ੍ਰੇਨਿੰਗ ਹੈ, ਅਨੁਸ਼ਾਸਨ ਹੈ, ਹਿੰਮਤ ਹੈ ਅਤੇ ਬਹੁਤ ਹੀ ਜ਼ਿਆਦਾ ਵੱਡੀ ਜ਼ਿੰਮੇਵਾਰੀ ਹੈ ਬਹੁਤ ਸਾਰੇ ਇਨਸਾਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੈ ਕੇ ਜਾਣਾ। ਲੇਕਿਨ ਜਦੋਂ ਅਸੀਂ ਖਾਸ ਕਰਕੇ ਹਵਾਈ ਸੈਨਾ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਲਈ ਇਹ ਖਾਸ ਦਿਨ ਜਿਹੜਾ ਹੈ ਉਹ 8 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਭਾਰਤੀ ਹਵਾਈ ਸੈਨਾ ਦੀ ਸੇਵਾ, ਤਿਆਰੀ ਅਤੇ ਦੇਸ਼ ਦੀ ਸੁਰੱਖਿਆ ਅਤੇ ਇਸ ਦੇ ਵਿੱਚ ਉਸਦੀ ਭੂਮਿਕਾ ਜਿਹੜਾ ਹੈ ਉਸਦੇ ਬਾਰੇ ਉਸਨੂੰ ਯਾਦ ਦਿਵਾਉਂਦਾ ਹੈ।
1: ਲਓ ਜੀ, ਨੌਲੇਜ ਟਾਈਮ ਦਾ ਸਿਲਸਿਲਾ ਚੱਲਦਾ ਪਿਆ। ਗੱਲ ਕਰੀਏ 9 ਅਕਤੂਬਰ ਦੀ ਤਾਂ 9 ਅਕਤੂਬਰ ਦਾ ਦਿਨ ਵਿਸ਼ਵ ਡਾਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਔਰ ਦੇਖੋ, ਜਿਹੜੇ ਬੱਚੇ ਨੇ, ਜਿਹੜੇ ਯੰਗਸਟਰ ਨੇ, ਉਹ ਸ਼ਾਇਦ ਇਸ ਡਾਕ ਵਿਭਾਗ ਦੀ ਕਾਰਗੁਜ਼ਾਰੀ ਨੂੰ ਸ਼ਾਇਦ ਘੱਟ ਜਾਣਦੇ ਹੋਣਗੇ, ਕਿਉਂਕਿ ਉਹਨਾਂ ਦੇ ਸਮਿਆਂ ਦੇ ਵਿੱਚ ਗੁਰਪ੍ਰੀਤ ਆ ਗਈਆਂ ਸੀ ਈਮੇਲਸ, ਵਟਸਐਪ ਮੈਸੇਜਿੰਗ ਔਰ ਹੋਰ ਸੋਸ਼ਲ ਮੀਡੀਆ। ਪੁਰਾਣੇ ਸਮਿਆਂ ਦੇ ਵਿੱਚ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਡੀਅਰ ਨੀਅਰ ਨੂੰ ਚਿੱਠੀਆਂ ਲਿਖਦੇ ਸੀ, ਔਰ ਇਹ ਚਿੱਠੀਆਂ ਨੂੰ ਰਿਸ਼ਤੇਦਾਰ ਨੂੰ ਜਾਂ ਸਾਡੇ ਡੀਅਰ ਨੀਅਰ ਨੂੰ ਇਹ ਚਿੱਠੀਆਂ ਕੌਣ ਪਹੁੰਚਾਉਂਦਾ ਸੀ? ਇਹ ਡਾਕ ਵਿਭਾਗ। ਸੋ ਗੱਲ ਕਰੀਏ ਕਿ ਇਸ ਡਾਕ ਵਿਭਾਗ ਦਾ ਇਤਿਹਾਸ ਕਿੰਨਾ ਕੁ ਪੁਰਾਣਾ ਹੈ ਤਾਂ 9 ਅਕਤੂਬਰ ਵਰਲਡ ਪੋਸਟ ਡੇ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 1874 ਵਿੱਚ 22 ਦੇਸ਼ਾਂ ਨੇ ਇੱਕ ਟ੍ਰੀਟੀ ਸਾਈਨ ਕਰਕੇ ਕੀਤੀ ਸੀ, ਜਿਨ੍ਹਾਂ ਨੂੰ ਪੋਸਟਲ ਯੂਨੀਅਨ ਬਣਾਈ ਗਈ ਸੀ ਕਿ ਤਾਂ ਕਿ ਇਹਨਾਂ ਮੁਲਕਾਂ ਦੇ ਵਿੱਚ ਇਹ ਸਾਰੀਆਂ ਚਿੱਠੀਆਂ ਆਦਾਨ ਪ੍ਰਦਾਨ ਹੋ ਸਕਣ। ਸੋ ਇਹਨਾਂ ਦਿਨਾਂ ਨੂੰ ਮਨਾਉਣ ਦੇ ਪਿੱਛੇ ਮਨੋਰਥ ਇਹੀ ਰਹਿੰਦਾ ਹੈ ਕਿ ਤੁਹਾਨੂੰ ਤੁਹਾਡੇ ਗੌਰਵਮਈ ਇਤਿਹਾਸ ਦੇ ਬਾਰੇ ਜਾਣਕਾਰੀ ਹੋ ਸਕੇ, ਤੁਸੀਂ ਉਹਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੋਵੋ। ਸੋ 10 ਤਰੀਕ ਨੂੰ ਭਾਰਤ ਵਿੱਚ ਰਾਸ਼ਟਰੀ ਡਾਕ ਦਿਵਸ ਮਨਾਇਆ ਜਾਂਦਾ ਹੈ। ਔਰ ਭਾਰਤ ਦੇ ਵਿੱਚ ਵੀ ਇਸ ਡਾਕ ਨੇ, ਇਸ ਪੋਸਟਲ ਨੇ ਬਹੁਤ ਸਾਰੀ ਕ੍ਰਾਂਤੀ ਲਿਆਂਦੀ ਸੀ। ਪੁਰਾਣੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਸੀ ਉਹ ਇੱਕ ਦੂਸਰੇ ਨੂੰ ਲਿਖੀਆਂ ਜਾਂਦੀਆਂ ਸੀ, ਔਰ ਕ੍ਰਾਂਤੀਕਾਰੀ ਵੀ, ਪਿਆਰੇ ਬੱਚਿਓ, ਚਿੱਠੀਆਂ ਲਿਖਦੇ ਸੀ ਆਪਣੇ ਕ੍ਰਾਂਤੀਕਾਰੀ ਦੋਸਤਾਂ ਨੂੰ। ਸੋ ਭਾਰਤ ਦੇ ਵਿੱਚ ਇੰਡੀਅਨ ਪੋਸਟ ਦੀ ਸਥਾਪਨਾ 1854 ਵਿੱਚ ਆਧੁਨਿਕ ਰੂਪ ਵਿੱਚ ਹੋਈ, ਔਰ ਫਿਰ ਇਹ ਹੌਲੀ ਹੌਲੀ ਡਾਕ ਸਿਰਫ ਚਿੱਠੀਆਂ ਪਹੁੰਚਾਉਣ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਬੱਚਤ, ਬੀਮਾ, ਪਾਰਸਲ ਅਤੇ ਹੋਰ ਕਈ ਸੇਵਾਵਾਂ ਦਿੰਦੀ ਅੱਜ ਮਾਡਰਨ ਸਮੇਂ ਦੇ ਨਾਲ, ਮੋਢੇ ਨਾਲ ਮੋਢਾ ਮਿਲਾ ਕੇ ਅੱਜ ਵੀ ਦੁਨੀਆ ਭਰ ਦੇ ਵਿੱਚ ਇੰਡੀਅਨ ਜਿਹੜੀਆਂ ਪੋਸਟਲ ਸੇਵਾਵਾਂ ਨੇ ਉਹ ਚੱਲਦੀਆਂ ਪਈਆਂ ਨੇ
0: ਜੀ। ਔਰ ਇਸ ਦੇ ਨਾਲ ਨਾਲ ਬੱਚੇ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਵਰਲਡ ਮੈਂਟਲ ਹੈਲਥ ਡੇ ਦੀ, ਤੇ ਇਹ ਵੀ ਇੱਕ ਅਜਿਹੀ ਚੀਜ਼ ਹੈ ਜ਼ਿੰਦਗੀ ਦੇ ਵਿੱਚ ਜਿਹੜੀ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਅਸੀਂ ਮੈਂਟਲ ਹੈਲਥ ਦੀ ਗੱਲ ਕਰਦੇ ਹਾਂ, ਅਸੀਂ ਬਹੁਤੀ ਵਾਰੀ ਫਿਜ਼ੀਕਲ ਹੈਲਥ ਦੀ ਗੱਲ ਕਰਦੇ ਹਾਂ ਕਿ ਸਾਡੀ ਸਿਹਤ ਕਿਹੋ ਜਿਹੀ ਹੋਣੀ ਚਾਹੀਦੀ ਹੈ, ਲੇਕਿਨ ਜਿਹੜੀ ਮੈਂਟਲ ਹੈਲਥ ਹੈ ਉਹਨੂੰ ਕਿਤੇ ਨਾ ਕਿਤੇ ਜਿਹੜਾ ਹੈ ਉਹ ਨਿਗਲੈਕਟ ਕੀਤਾ ਜਾਂਦਾ, ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਕੋਸ਼ਿਸ਼ ਕਰੋ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਉਂਦਿਆਂ ਤੁਸੀਂ ਆਪਣੀ ਮੈਂਟਲ ਹੈਲਥ ਦੇ ਉੱਪਰ ਜ਼ਰੂਰ ਤੇ ਜ਼ਰੂਰ ਕੰਮ ਕਰੋ, ਬਿਨਾਂ ਮਤਲਬ ਬੇਲੋੜੀਆਂ ਚੀਜ਼ਾਂ ਤੁਹਾਡੇ ਦਿਮਾਗ 'ਤੇ ਹਾਵੀ ਨਹੀਂ ਹੋਣੀਆਂ ਚਾਹੀਦੀਆਂ। ਤੁਸੀਂ ਆਪਣੇ ਫਰੈਂਡ ਸਰਕਲ ਦੇ ਨਾਲ ਵਿਚਰ ਰਹੇ ਹੋ ਉਸ ਸਮੇਂ, ਸਿਰਫ ਉਨਾ ਕੀ ਬੋਝ ਤੁਹਾਡੇ ਮਾਇੰਡ ਦੇ ਉੱਪਰ ਹੋਣਾ ਚਾਹੀਦਾ।

0: ਜਿੰਨਾ ਕੁ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਸਾਂਝਾ ਕਰ ਸਕੋ, ਕਿਉਂਕਿ ਜਿਹੜੀ ਗੱਲ ਤੁਸੀਂ ਆਪਣੇ ਪੇਰੈਂਟਸ ਦੇ ਨਾਲ ਸਾਂਝੀ ਨਹੀਂ ਕਰ ਸਕਦੇ ਉਹ ਤੁਹਾਨੂੰ ਮੈਂਟਲ ਪ੍ਰੈਸ਼ਰ ਦੇਏਗੀ, ਔਰ ਤੁਹਾਨੂੰ ਇੱਕ ਸਾਈਨ ਮਿਲ ਜਾਂਦਾ ਕਿ ਇਹ ਚੀਜ਼ ਮੈਂ ਪੇਰੈਂਟਸ ਨਾਲ ਨਹੀਂ ਸਾਂਝੀ ਕਰ ਸਕਦਾ ਜਾਂ ਕਰ ਸਕਦੀ, ਇਹਦਾ ਮਤਲਬ ਹੈ ਇਸ ਦੇ ਵਿੱਚ ਕੁਝ ਨਾ ਕੁਝ ਗੜਬੜ ਜ਼ਰੂਰ ਤੇ ਜ਼ਰੂਰ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਓ ਇਹੋ ਜਿਹੀਆਂ ਗੜਬੜ ਜਿਹੜੀਆਂ ਨੇ ਉਹ ਤੁਹਾਡੀ ਮੈਂਟਲ ਹੈਲਥ ਨੂੰ, ਤੁਹਾਡੀ ਮਾਨਸਿਕਤਾ ਨੂੰ ਖਰਾਬ ਕਰ ਦਿੰਦੀਆਂ ਨੇ। ਸੋ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਮਾਨਸਿਕਤਾ ਦੇ ਉੱਪਰ ਤੇ ਨਾਲ ਦੀ ਨਾਲ ਆਪਣੀ ਮੈਂਟਲ ਹੈਲਥ ਦੇ ਉੱਪਰ ਜ਼ਰੂਰ ਤੇ ਜ਼ਰੂਰ ਕਾਰਗੁਜ਼ਾਰੀਆਂ ਕਰੋਗੇ, ਕੰਮ ਕਰੋਗੇ, ਸਵੇਰੇ ਜਲਦੀ ਉੱਠੋਗੇ, ਰਾਤੀ ਜਲਦੀ ਸੋਵੋਗੇ, ਔਰ ਫਿਜ਼ੀਕਲ ਫਿਟਨੈਸ ਦੇ ਲਈ ਕੰਮ ਕਰੋਗੇ, ਮੈਂਟਲ ਫਿਟਨੈਸ ਦੇ ਲਈ ਕੰਮ ਕਰੋਗੇ, ਯੋਗਾ, ਐਕਸਰਸਾਈਜ਼, ਵਾਕ, ਇਹ ਸਾਰੀਆਂ ਕਾਰਗੁਜ਼ਾਰੀਆਂ ਕਰਦੇ ਰਹੋਗੇ, ਔਰ ਪ੍ਰੋਗਰਾਮ ਬਾਲ ਜਗਤ ਬਿਲਕੁਲ ਵਧੀਆ ਤਰੀਕੇ ਦੇ ਨਾਲ ਸੁਣਦੇ ਰਹੋਗੇ, ਔਰ ਸੁਣ ਕੇ ਜੋ ਗੱਲਾਂ ਬੱਚਿਓ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਕਰਦੇ ਹਾਂ ਉਹ ਜ਼ਰੂਰ ਤੇ ਜ਼ਰੂਰ ਸਿੱਖਦੇ ਰਹੋਗੇ, ਕਿਉਂਕਿ ਜਦੋਂ ਸਾਡੀ ਬਾਡੀ ਦੀ ਗੱਲ ਕਰਦੇ ਹਾਂ ਸਾਡੀ ਬਾਡੀ ਥੱਕਦੀ ਹੈ ਤੇ ਸਾਡਾ ਮਾਈਂਡ ਵੀ ਥੱਕਦਾ ਹੈ, ਰੈਸਟ ਜਿਹੜੀ ਹੈ ਉਹ ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੀ ਕਿ ਰਿਪੇਅਰ ਸਿਸਟਮ ਬਣਿਆ ਹੋਇਆ। ਬਹੁਤ ਹੀ ਖੂਬਸੂਰਤ ਸੁਖਦੀਪ ਭਈਆ ਨੇ ਕਿਹਾ ਹੈ ਕਿ ਰਾਤ ਦੀ ਪੜ੍ਹਾਈ ਜੇ ਤੁਸੀਂ ਕਰ ਰਹੇ ਹੋ ਨਾ, ਇਹਦਾ ਮਤਲਬ ਤੁਸੀਂ ਆਪਣੇ ਨਾਲ ਵੀ ਜਿਹੜਾ ਹੈ ਆਪਣੀ ਸਿਹਤ ਦੇ ਨਾਲ ਵੀ ਖਿਲਵਾੜ ਕਰ ਰਹੇ ਹੋ, ਔਰ ਕਿਤੇ ਨਾ ਕਿਤੇ ਤੁਹਾਡੇ ਬ੍ਰੇਨ ਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੁਸ਼ਕਿਲ ਦੇ ਵਿੱਚ ਪਾ ਸਕਦੀਆਂ ਨੇ। ਇਸ਼ਾਰਾ ਜਿਹੜਾ ਹੈ ਉਹ ਤੁਸੀਂ ਜ਼ਰੂਰ ਤੇ ਜ਼ਰੂਰ ਸਮਝ ਰਹੇ ਹੋ, ਸੋ ਸਿਆਣੇ ਤੇ ਸੂਝਵਾਨ ਬਣ ਜਾਓ।
1: ਲਓ ਜੀ ਪਿਆਰੇ ਬੱਚਿਓ, ਜਾਂਦੇ ਜਾਂਦੇ ਤੁਹਾਨੂੰ ਆਪਣਾ ਨੰਬਰ ਵੀ ਦੱਸ ਦਈਏ ਜਿਹਦੇ ਉੱਪਰ ਤੁਸੀਂ ਆਪਣੀਆਂ ਖੂਬਸੂਰਤ ਵਾਲੀਆਂ ਰਿਕਾਰਡਿੰਗ ਸਾਨੂੰ ਵਟਸਐਪ ਕਰਨੀਆਂ ਨੇ ਹਾਈ ਕੁਆਲਿਟੀ ਦੇ ਵਿੱਚ, ਯਾਨੀ ਅਟੈਚਮੈਂਟ ਫਾਈਲ ਦੇ ਰਾਹੀਂ। ਸੋ ਨੰਬਰ ਹੈ ਜੀ 8284587199, ਯਾਨੀ 8284851789। ਇਸ ਨੰਬਰ ਦੇ ਉੱਤੇ ਸਾਨੂੰ ਤੁਹਾਡੀਆਂ ਰਿਕਾਰਡਿੰਗ ਦਾ ਰਹੇਗਾ ਇੰਤਜ਼ਾਰ। ਹੁਣ ਗੁਰਪ੍ਰੀਤ ਔਰ ਸੁਖਦੀਪ ਨੂੰ ਦਿਓ ਇਜਾਜ਼ਤ। ਜੈ

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਬਾਲ ਜਗਤ, ਪੇਸ਼ ਕਰ ਰਹੇ ਸੀ ਸੁਖਦੀਪ ਸਿੰਘ ਅਤੇ ਗੁਰਪ੍ਰੀਤ। ਹੁਣ ਸਮਾਂ ਹੋ ਰਿਹਾ ਜੀ ਨਿੱਕੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਪਾਪਾ ਦੀ ਉਮਰ ਭਰ ਦੀ ਕਮਾਈ, ਉਹਨਾਂ ਦੀ ਸਿੱਖਿਆ
2: ਅਤੇ ਹਮੇਸ਼ਾ ਸਾਡੀ ਫਿਕਰ ਕਰਨਾ। ਵੈਸੇ ਉਹਨਾਂ ਦੀ ਇੱਕ ਜਮ੍ਹਾਂ ਪੂੰਜੀ ਬੈਂਕ ਵਿੱਚ ਵੀ ਹੈ,
1: ਪਰ ਕਲੇਮ ਕਰਨਾ ਮੁਸ਼ਕਲ ਹੋਵੇਗਾ।
2: ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਬੈਂਕ ਦੀ ਵੈਬਸਾਈਟ ਜਾਂ ਸ਼ਾਖਾ ਤੇ ਜਾਓ, ਕਲੇਮ ਫਾਰਮ ਭਰੋ, ਦਸਤਾਵੇਜ਼ ਜਮ੍ਹਾਂ ਕਰੋ, 15 ਦਿਨਾਂ 'ਚ ਰਕਮ ਪ੍ਰਾਪਤ ਕਰੋ ਅਤੇ ਨੋਮੀਨੀ ਨਾਲ ਕਲੇਮ ਦਾ ਨਿਪਟਾਰਾ ਹੋਵੇ ਹੋਰ ਵੀ ਆਸਾਨ।
3: RBI ਕਹਿੰਦਾ ਹੈ,
2: ਜਾਣਕਾਰ ਬਣੋ, ਸਚੇਤ ਰਹੋ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
6: ਉਹ ਕਿੱਥੇ ਹੈ? ਧੀ ਦਾ ਨਵਾਂ ਖਾਤਾ ਤੇ ਮੇਰੀ KYC ਅਪਡੇਟ,
7: ਇਹ ਤਾਂ ਝਟਪਟ ਵਾਲਾ ਕੰਮ ਹੈ।
6: ਕਿਵੇਂ? ਜੇ KYC ਦੇ ਵੇਰਵੇ ਵਿੱਚ ਬਦਲਾਵ ਨੇ ਜਾਂ ਸਿਰਫ ਪਤਾ ਬਦਲਿਆ ਹੈ ਤਾਂ ਰਜਿਸਟਰਡ ਈਮੇਲ, ਮੋਬਾਈਲ, ਆਨਲਾਈਨ ਜਾਂ ਚਿੱਠੀ ਰਾਹੀਂ ਸੈਲਫ ਡਿਕਲੇਰੇਸ਼ਨ ਦੇ ਦਿਓ।
7: ਅਤੇ ਬਾਕੀ ਬਦਲਾਵ ਘਰ ਬੈਠੇ ਵੀਡੀਓ KYC, ਆਧਾਰ OTP ਤੇ ਆਧਾਰ eKYC ਨਾਲ ਸਿਰਫ ਬੈਂਕ ਦੇ ਅਧਿਕ੍ਰਿਤ ਚੈਨਲਾਂ ਰਹੀ।
6: ਇਹ ਤਾਂ ਨੂਡਲ ਬਣਾਉਣ ਜਿੰਨਾ ਸੌਖਾ ਹੈ। RBI ਕਹਿੰਦਾ ਹੈ,
8: KYC ਸੁਰੱਖਿਅਤ ਬੈਂਕਿੰਗ ਵੱਲ ਪਹਿਲਾ ਕਦਮ।
9: ਹੈਲੋ,
10: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨ੍ਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕ੍ਰਿਪਿਆ 9 ਦਬਾਏ।
11: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
12: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ 'ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦ

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 1:15 ਤੋਂ ਲੈ ਕੇ 1:40 ਤੱਕ ਅਤੇ ਫਿਰ 2 ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਦੁਪਹਿਰ 2:30 ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਖਵਿੰਦਰ ਸਿੰਘ ਸੁਤਾਂਤਰ ਕਵੀਸ਼ਰ ਅਤੇ ਸਾਥੀਆਂ ਦੀ ਆਵਾਜ਼ ਵਿੱਚ ਕਵੀਸ਼ਰੀ ਸੁਣੋਗੇ। ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਤਲੇ ਵਾਲਾ ਰੇਡੀਓ। ਸ਼ਾਮ 4:30 ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਅਤੇ ਸਾਡਾ ਰੋਜ਼ਾਨਾ ਪ੍ਰੋਗਰਾਮ ਸਰਵਣ ਕਰੋਗੇ ਗੁਰਬਾਣੀ ਵਿਚਾਰ ਸ਼ਾਮ 5:30। ਸ਼ਾਮ 6:30 ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਰਕੇਸ਼ ਕੁਮਾਰ ਤੋਂ ਪਰਾਲੀ ਸੰਭਾਲਣ ਲਈ ਮਸ਼ੀਨਾਂ ਬਾਰੇ ਜਾਣਕਾਰੀ ਲਵੋਗੇ।

0: 810 ਗ੍ਰਿਫਤਾਰੀਆਂ ਹੋ ਗਈਆਂ ਨੇ। ਇਸ ਤੋਂ ਇਲਾਵਾ 195 ਵਿਅਕਤੀਆਂ ਵਿਰੁੱਧ ਇਤਿਹਾਦੀ ਕਾਰਵਾਈ ਵੀ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਇਸ ਮੁਹਿੰਮ ਦੌਰਾਨ 6 ਭਗੌੜੇ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿੱਚ ਨਸ਼ਿਆਂ ਕਾਰਨ ਅਤੇ ਸਿੰਚਾਈ ਬਿਮਾਰੀਆਂ ਵਿਰੁੱਧ ਚੱਲ ਰਹੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਮੱਦੇਨਜ਼ਰ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ HIV ਹੈਪਟਾਈਟਿਸ ਬੀ ਅਤੇ ਹੈਪਟਾਈਟਿਸ ਸੀ ਦੀ ਜਾਂਚ ਲਈ HHH ਸਕਰੀਨਿੰਗ ਸ਼ੁਰੂ ਕਰੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਟੀਕੇ ਰਾਹੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਖੂਨ ਰਾਹੀਂ ਫੈਲਣ ਵਾਲੀਆਂ ਲਾਗਾਂ ਦਾ ਜੋਖਮ ਵਧੇਰੇ ਹੁੰਦਾ ਹੈ। ਇਸ ਲਈ ਢੁਕਵੀਂ ਡਾਕਟਰੀ ਦੇਖਭਾਲ ਅਤੇ ਕਾਉਂਸਲਿੰਗ ਮੁਹੱਈਆ ਕਰਵਾਉਣ ਲਈ ਅਜਿਹੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਰਾਜਪੁਰਾ ਦੇ ਸਥਿਤ ਚਿਤਕਾਰਾ ਯੂਨੀਵਰਸਿਟੀ ਵਿਖੇ 25 ਅਤੇ 26 ਸਤੰਬਰ ਦੀ ਰਵਨੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਘਟਨਾ ਦੇ ਸੰਬੰਧ ਵਿੱਚ ਪਟਿਆਲਾ ਪੁਲਿਸ ਨੇ ਬੀਤੇ ਦਿਨੀ ਹਰਿਆਣਾ ਦੇ ਫਤਿਹਾਬਾਦ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਭੜਕਾਉਣ ਅਤੇ ਉਕਸਾਉਣ ਦੇ ਦੋਸ਼ ਲੱਗੇ ਸੀ। ਪਟਿਆਲਾ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਾਰਥ ਵਜੋਂ ਹੋਈ ਹੈ। 20ਵੀਆਂ ਏਸ਼ੀਆਈ ਖੇਡਾਂ ਅੱਜ ਜਪਾਨ ਵਿੱਚ ਖਤਮ ਹੋ ਰਹੀਆਂ ਨੇ। 2 ਹਫ਼ਤਿਆਂ ਤੱਕ ਚੱਲੀਆਂ ਇਹਨਾਂ ਖੇਡਾਂ ਵਿੱਚ ਕਈ ਰੋਮਾਂਚਕ ਮੁਕਾਬਲੇ ਹੋਏ ਨੇ। ਇਹਨਾਂ ਦੌਰਾਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਗਮਿਆਂ ਸਮੇਤ ਕੁੱਲ 85 ਤਗਮੇ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ ਹੈ। ਸਮਾਪਤੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ 2:30 ਸ਼ੁਰੂ ਹੋਏਗਾ। ਇਸ ਦੇ ਨਾਲ ਹੀ ਵਿਦੇਸ਼ੀ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਟ ਲਈ @RNUARE ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਸੁਣੋਗੇ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਨੇਹਾ ਕੱਕੜ ਦੀ ਆਵਾਜ਼ ਵਿੱਚ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਦੀ ਬਜਾਏ ਰਾਤ 8:30 ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
4: ਆਓ ਹੁਣ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਆਤਿਫ ਅਸਲਮ ਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ। ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਮੈਂ ਤਾਂ ਟੀਕਾ ਲਾ ਲਿਆ, ਹੁਣ ਤੂੰ ਵੀ ਲਾ ਲੈ।
2: ਨਹੀਂ ਯਾਰ, ਮੈਂ ਨਹੀਂ ਲਾਉਣਾ।
1: ਇਹ ਤਾਂ ਫਿਰ ਯਾਰ ਮਾਰ ਵਾਲੀ ਗੱਲ ਹੋ ਗਈ।
2: ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਦੋਸਤ ਦੋਸਤ ਨਹੀਂ, ਦੁਸ਼ਮਣ ਹੁੰਦੇ ਆ। ਨਾਲੇ ਇਹ ਤੇਰੀ ਸੂਈਆਂ ਸਾਂਝੀ ਕਰਨ ਨਾਲ ਤੈਨੂੰ HIV ਦਾ ਵੀ ਖਤਰਾ ਹੋ ਸਕਦਾ ਹੈ।
3: ਅੱਜ ਹੀ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਹਿੱਸਾ ਬਣੋ ਤੇ ਦੋਸਤਾਂ ਦਾ ਵੀ ਨਸ਼ਾ ਛੁਡਵਾਓ। ਬਾਕੀ ਜੇਕਰ HIV ਹੋਣ ਦਾ ਸ਼ੱਕ ਹੈ ਤਾਂ ਸਰਕਾਰੀ ਹਸਪਤਾਲ ਵਿੱਚ HIV ਦਾ ਟੈਸਟ ਮੁਫ਼ਤ ਕਰਵਾਓ। ਵਧੇਰੇ ਜਾਣਕਾਰੀ ਲਈ ਡਾਇਲ ਕਰੋ ਟੋਲ ਫ੍ਰੀ ਹੈਲਪਲਾਈਨ ਨੰਬਰ 1097। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਜਨ ਹਿੱਤ ਵਿੱਚ ਜਾਰੀ।
4: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖ਼ਬਰਾਂ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਅਤੇ ਚਾਰਜਟੀ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ ਹੈ। ITIs ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ PM ਸੇਤੂ ਯੋਜਨਾ ਨੇ ਅੱਜ 1 ਸਾਲ ਪੂਰਾ ਕਰ ਲਿਆ ਹੈ। ਯੂਕਰੇਨ ਨੇ ਰੂਸ ਨਾਲ ਜੰਗਬੰਦੀ ਲਈ ਭਾਰਤ ਦੀ ਤਜਵੀਜ਼ ਨੂੰ 4 ਤਜਵੀਜ਼ਾਂ ਵਿੱਚੋਂ ਸਭ ਤੋਂ ਵਿਆਪਕ ਦੱਸਿਆ ਅਤੇ 2026 ਏਸ਼ਿਆਈ ਖੇਡਾਂ 'ਚ ਖਤਮ ਹੋ ਰਹੇ ਨੇ। ਭਾਰਤ ਕੋਲ 85 ਤਮਗੇ ਜਿੱਤ ਕੇ 4th ਸਥਾਨ 'ਤੇ ਰਿਹਾ ਹੈ। ਹੁਣ ਖ਼ਬਰਾਂ ਵਿਸਥਾਰ ਨਾਲ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਨੂੰ ਮੁੜ ਗਠਿਤ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। BJP ਦੇ ਸੰਸਦ ਮੈਂਬਰ ਭਰਤਰੂਹਰੀ ਮਹਿਤਾਬ ਨੂੰ ਫਾਈਨਾਂਸ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਪ੍ਰਧਾਨਗੀ ਕਰਨਗੇ। BJP ਦੇ ਸੰਸਦ ਮੈਂਬਰ ਸੁਧੀਰ ਗੁਪਤਾ ਰੇਲਵੇ ਸਬੰਧੀ ਕਮੇਟੀ ਦੇ ਮੁਖੀ ਹੋਣਗੇ। ਡਾਕਟਰ ਕਾਕੋਲੀ ਗੋਸ਼ ਦਸਤੀਕਾਰ ਨੂੰ ਰਸਾਇਣਾਂ ਅਤੇ ਖਾਦਾਂ ਬਾਰੇ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਖੇਤੀਬਾੜੀ, ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਕਮੇਟੀ ਦੀ ਪ੍ਰਧਾਨਗੀ ਕਰਨਗੇ। BJP ਦੇ ਸੰਸਦ ਮੈਂਬਰ ਰਾਧਾ ਮੋਹਨ ਸਿੰਘ ਰੱਖਿਆ ਕਮੇਟੀ ਦੀ ਪ੍ਰਧਾਨਗੀ ਕਰਨਗੇ। BJP ਦੇ ਹੀ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਪਾਣੀ ਵਸੀਲਿਆਂ ਬਾਰੇ ਕਮੇਟੀ ਦੀ ਪ੍ਰਧਾਨਗੀ ਕਰਨਗੇ, ਜਦਕਿ ਕਾਂਗਰਸ ਦੇ ਸੰਸਦ ਮੈਂਬਰ ਸਪਤਗਿਰੀ ਉਲਕਾ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਕਮੇਟੀ ਦੇ ਮੁਖੀ ਹੋਣਗੇ। BJP ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੂੰ ਸੰਚਾਰ ਅਤੇ ਸੂਚਨਾ ਤਕਨਾਲੋਜੀ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਕਾਇਮ ਮੁਕਾਮ ਚਾਰਜਟੀ ਅਫੇਅਰਸ ਨੂੰ ਤਲਬ ਕੀਤਾ ਹੈ। ਭਾਰਤ ਨੇ ਪਾਕਿਸਤਾਨ ਤੋਂ ਚੱਲ ਰਹੀ ਗੈਰ ਕਾਨੂੰਨੀ ਘੁਸਪੈਠ 'ਤੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ। ਭਾਰਤ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਸ਼ੁੱਕਰਵਾਰ ਦੀ ਘਟਨਾ ਸੰਬੰਧੀ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਇੱਕ ਰਿਪੋਰਟ।
6: ਭਾਰਤ ਨੇ ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਸ਼ੁੱਕਰਵਾਰ ਦੀ ਘਟਨਾ ਸੰਬੰਧੀ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਮੁਤਾਬਕ 3 ਵਿਅਕਤੀ ਪਾਕਿਸਤਾਨ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਸਨ। ਸਰਹੱਦੀ ਸੁਰੱਖਿਆ ਬਲ BSF ਨੇ ਉਨ੍ਹਾਂ ਨੂੰ ਵਾਰ ਵਾਰ ਵਾਪਿਸ ਜਾਣ ਦੀ ਚੇਤਾਵਨੀ ਦਿੱਤੀ, ਪਰ ਉਹ ਸਰਹੱਦੀ ਵਾੜ ਵੱਲ ਵਧਦੇ ਰਹੇ। ਜਦੋਂ ਉਨ੍ਹਾਂ ਨੇ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਤਾਂ BSF ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨੀ ਪਈ। ਭਾਰਤ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪਾਕਿਸਤਾਨ ਤੋਂ ਲਗਾਤਾਰ ਘੁਸਪੈਠ ਅਤੇ ਤਸਕਰੀ ਨੂੰ ਦਰਸਾਉਂਦੀਆਂ ਨੇ। ਭਾਰਤ ਨੇ ਪਾਕਿਸਤਾਨ ਨੂੰ ਇਨ੍ਹਾਂ ਘਟਨਾਵਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਕਰਨ ਅਤੇ ਆਪਣੇ ਸਰਹੱਦੀ ਸੁਰੱਖਿਆ ਬਲਾਂ ਦੀ ਭੂਮਿਕਾ ਤੇ ਕਾਰਵਾਈ ਕਰਨ ਲਈ ਕਿਹਾ ਹੈ। ਪਾਕਿਸਤਾਨ ਨੂੰ ਅੰਤਰਰਾਸ਼ਟਰੀ ਸਰਹੱਦ ਦਾ ਸਤਿਕਾਰ ਕਰਨ ਅਤੇ ਆਪਣੇ ਪਾਸਿਓਂ ਗੈਰ ਕਾਨੂੰਨੀ ਆਵਾਜਾਈ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਲਈ ਵੀ ਕਿਹਾ ਗਿਆ ਹੈ। ਰਾਜੇਸ਼ ਬਾਲੀ, ਆਕਾਸ਼ਵਾਣੀ ਖ਼ਬਰਾਂ, ਜਲੰਧਰ।
5: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਹਿੰਦ ਪ੍ਰਸ਼ਾਂਤ ਕਮਾਂਡ ਦੇ ਮੁਖੀ ਐਡਮਿਰਲ ਸੈਮੂਅਲ ਜੇ ਪਪਾਰੋ ਨਾਲ ਮੁਲਾਕਾਤ ਕੀਤੀ। ਡਾਕਟਰ ਜੈਸ਼ੰਕਰ ਨੇ ਇੱਕ ਸੋਸ਼ਲ

ਇਹ ਪੋਸਟ ਵਿੱਚ ਕਿਹਾ ਕਿ ਮੀਟਿੰਗ ਵਿੱਚ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਸੁਰੱਖਿਆ ਸਾਂਝੇਦਾਰੀ ਅਤੇ ਸਮੁੰਦਰੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਸਕਿਲਿੰਗ ਐਂਡ ਇੰਪਲੋਇਬਿਲਿਟੀ ਟਰਾਂਸਫੋਰਮੇਸ਼ਨ ਥਰੂ ਅਪਗ੍ਰੇਡਡ ITI PM ਸੇਤੂ ਯੋਜਨਾ ਨੂੰ ਅੱਜ 1 ਸਾਲ ਪੂਰਾ ਹੋ ਰਿਹਾ ਹੈ। ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਇਹ ਯੋਜਨਾ ਪਿਛਲੇ ਸਾਲ 4 ਅਕਤੂਬਰ ਨੂੰ ਸ਼ੁਰੂ ਹੋਈ ਸੀ। ਇਸ ਦਾ ਉਦੇਸ਼ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ITIs ਨੂੰ ਆਧੁਨਿਕ ਬਣਾਉਣਾ ਅਤੇ ਉਹਨਾਂ ਨੂੰ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨਾ ਹੈ। ਇਸ ਯੋਜਨਾ ਤਹਿਤ ITIs ਵਿੱਚ ਸਿਖਲਾਈ ਸਹੂਲਤਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਰੁਜ਼ਗਾਰ ਲਈ ਜ਼ਰੂਰੀ ਵਿਹਾਰਕ ਹੁਨਰ ਪ੍ਰਦਾਨ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। PM ਸੇਤੂ ਯੋਜਨਾ ਲਈ ਕੁੱਲ 60,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ITIs ਵਿੱਚ ਵਿਦਿਆਰਥੀਆਂ ਦੀ ਗਿਣਤੀ ਵੀ 2014-15 ਵਿੱਚ 9,51,000 ਤੋਂ ਵੱਧ ਕੇ 2025-26 ਵਿੱਚ 14,70,000 ਹੋ ਗਈ ਹੈ। ਹੁਣ ਤੱਕ PM ਸੇਤੂ ਸਕੀਮ ਅਧੀਨ 850 ITIs ਚੁਣੇ ਗਏ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਘੁਲਾਟੀਏ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੂੰ ਉਹਨਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤੀ ਜਨ ਮਾਨਸ ਵਿੱਚ ਇਨਕਲਾਬੀ ਰਾਸ਼ਟਰਵਾਦ ਦੀ ਭਾਵਨਾ ਨੂੰ ਜਗਾਉਣ ਵਿੱਚ ਕ੍ਰਿਸ਼ਨ ਵਰਮਾ ਦੇ ਅਣਥਕ ਯਤਨ ਦੇਸ਼ ਦੇ ਆਜ਼ਾਦੀ ਸੰਗਰਾਮ ਦਾ ਇੱਕ ਅਨਿੱਖੜਵਾਂ ਅੰਗ ਸਨ। ਉਪ ਰਾਸ਼ਟਰਪਤੀ ਨੇ ਵੀ ਕਿਹਾ ਕਿ ਸ਼੍ਰੀ ਕ੍ਰਿਸ਼ਨ ਵਰਮਾ ਦਾ ਜੀਵਨ ਅਤੇ ਕੁਰਬਾਨੀ ਪੀੜ੍ਹੀਆਂ ਨੂੰ ਹਿੰਮਤ ਅਤੇ ਸਮਰਪਣ ਨਾਲ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਆਪਣਾ ਪੂਰਾ ਜੀਵਨ ਭਾਰਤ ਦੀ ਆਜ਼ਾਦੀ ਲਈ ਸਮਰਪਿਤ ਕਰ ਦਿੱਤਾ ਅਤੇ ਮਾਤ ਭੂਮੀ ਦੀ ਰਾਖੀ ਲਈ ਉਹਨਾਂ ਦੀ ਸਮਰਪਣ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਟਰ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਯੂਕਰੇਨ ਨੇ ਰੂਸ ਨਾਲ ਜੰਗ ਮੰਦੀ ਲਈ ਭਾਰਤ ਦੀ ਤਜਵੀਜ਼ ਨੂੰ 4 ਤਜਵੀਜ਼ਾਂ ਵਿੱਚੋਂ ਸਭ ਤੋਂ ਵਿਆਪਕ ਦੱਸਿਆ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਐਂਡਰੀ ਸਬੀਹਾ ਨੇ ਕਿਹਾ ਕਿ ਉਹਨਾਂ ਦਾ ਦੇਸ਼ ਊਰਜਾ ਬੁਨਿਆਦੀ ਢਾਂਚੇ ਅਤੇ ਕਾਲੇ ਸਾਗਰ ਨਾਲ ਸੰਬੰਧਿਤ ਜੰਗਬੰਦੀ 'ਤੇ ਵਿਚਾਰ ਕਰਨ ਲਈ ਤਿਆਰ ਹੈ। ਇਹ ਬਿਆਨ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਇਸ ਬਿਆਨ ਤੋਂ 1 ਦਿਨ ਬਾਅਦ ਆਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਕਰਾਅ ਨੂੰ ਖਤਮ ਕਰਨ ਲਈ ਕੁਝ ਰਚਨਾਤਮਕ ਸੁਝਾਅ ਦਿੱਤੇ ਨੇ। ਯੂਕਰੇਨ ਅਨੁਸਾਰ ਭਾਰਤ ਤੋਂ ਇਲਾਵਾ ਤੁਰਕੀ, ਮਿਸਰ ਅਤੇ ਅਮਰੀਕਾ ਨੇ ਵੀ ਜੰਗਬੰਦੀ ਤਜਵੀਜ਼ਾਂ ਦਿੱਤੀਆਂ ਨੇ। ਯੂਕਰੇਨ ਦਾ ਕਹਿਣਾ ਹੈ ਕਿ ਸਮਝੌਤੇ ਵਿੱਚ ਲੜਾਈ ਦੇ ਨਾਲ ਨਾਲ ਊਰਜਾ ਅਤੇ ਬੰਦਰਗਾਹਾਂ 'ਤੇ ਹਮਲੇ ਅਤੇ ਕਾਲੇ ਸਾਗਰ ਵਿੱਚ ਗਤੀਵਿਧੀਆਂ ਨੂੰ ਰੋਕਣਾ ਸ਼ਾਮਲ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਕਿਹਾ ਸੀ ਕਿ ਰੂਸ ਸੰਘਰਸ਼ ਦੇ ਹੱਲ ਲਈ ਭਾਰਤ ਦੇ ਯਤਨਾਂ ਦਾ ਸਵਾਗਤ ਕਰੇਗਾ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਹੈ। ਆਪਣੀ ਤਰ੍ਹਾਂ ਦੀ ਪਹਿਲੀ SHO ਸੰਮੇਲਨੀ ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਨੂੰ ਨਸ਼ਿਆਂ ਖਿਲਾਫ਼ ਹਰ ਜਾਇਜ਼ ਕਾਰਵਾਈ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ। ਉਹਨਾਂ ਨੇ ਪੁਲਿਸ ਅਧਿਕਾਰੀ ਨੂੰ ਪਿੰਡਾਂ ਅਤੇ ਕਸਬਿਆਂ ਵਿੱਚ ਜਾਣ, ਲੋਕਾਂ ਨੂੰ ਨਾਲ ਲੈਣ ਅਤੇ ਇਸ ਲਾਹਨਤ 'ਤੇ ਕਾਬੂ ਪਾਉਣ ਦੇ ਆਦੇਸ਼ ਦਿੱਤੇ। ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਪੂਰੇ ਪੰਜਾਬ ਵਿੱਚ ਲੋਕ ਲਹਿਰ ਬਣ ਗਈ ਹੈ। ਦਿੱਲੀ ਪੁਲਿਸ ਨੇ 3 ਮਹਿਲਾ ਪੱਤਰਕਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੀ ਜਾਂਚ ਅਪਰਾਧ ਸ਼ਾਖਾ ਨੂੰ ਸੌਂਪ ਦਿੱਤੀ ਹੈ। ਇਲਜ਼ਾਮ ਹੈ ਕਿ ਇਹ ਘਟਨਾਵਾਂ ਕੱਲ੍ਹ ਨਵੀਂ ਦਿੱਲੀ ਇਲਾਕੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਵਾਪਰੀਆਂ, ਜਦੋਂ ਪੁਲਿਸ ਮੁਲਾਜ਼ਮ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਾਇਨਾਤ ਸਨ। ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ AP ਸਿੰਘ ਨੇ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਦੂਜੀ ਸੇਖੋਂ ਇੰਡੀਅਨ ਏਅਰ ਫੋਰਸ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਮੈਰਾਥਨ ਭਾਰਤੀ ਹਵਾਈ ਫੌਜ ਦੇ ਪਰਮਵੀਰ ਚੱਕਰ ਜੇਤੂ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਦੀ ਯਾਦ ਵਿੱਚ ਅੱਜ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਤੰਦਰੁਸਤੀ, ਹਿੰਮਤ ਅਤੇ ਰਾਸ਼ਟਰੀ ਏਕਤਾ ਲਈ ਪ੍ਰੇਰਿਤ ਕਰਨਾ ਹੈ। ਇਸ ਵਿੱਚ 21 ਕਿਲੋਮੀਟਰ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੀਆਂ ਦੌੜਾਂ ਸ਼ਾਮਲ ਹੋਣਗੀਆਂ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਨੂੰ 1971 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਬਹਾਦਰੀ ਅਤੇ ਕੁਰਬਾਨੀ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ। 2026 ਏਸ਼ੀਆਈ ਖੇਡਾਂ ਅੱਜ ਖਤਮ ਹੋ ਰਹੀਆਂ ਨੇ। ਸਮਾਪਤੀ ਸਮਾਰੋਹ ਜਾਪਾਨ ਦੇ ਨਗਾਓ ਸ਼ਹਿਰ ਦੇ ਮਿਜ਼ੋਹੋ ਪਾਰਕ ਅਥਲੈਟਿਕ ਸਟੇਡੀਅਮ ਵਿੱਚ ਹੋਏਗਾ। ਭਾਰਤ ਨੇ ਇਸ ਸਾਲ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਕੁੱਲ 85 ਤਮਗੇ ਜਿੱਤੇ ਨੇ। ਇਹਨਾਂ ਵਿੱਚ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗੇ ਸ਼ਾਮਲ ਨੇ। ਭਾਰਤ ਤਮਗਾ ਸੂਚੀ ਵਿੱਚ 4th ਸਥਾਨ 'ਤੇ ਰਿਹਾ ਹੈ। ਔਰਤ ਨਿਸ਼ਾਨੇਬਾਜ਼ ਨੀਰੂ ਡਾਂਡਾ ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਝੰਡਾ ਬਰਦਾਰ ਹੋਣਗੇ। ਉਹ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰਨਗੇ। ਸਮਾਪਤੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਦੁਪਹਿਰ 2:30 ਵਜੇ ਸ਼ੁਰੂ ਹੋਏਗਾ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਅਨੰਤ ਪੰਗਾਲ ਨੂੰ ਏਸ਼ੀਆਈ ਖੇਡਾਂ ਵਿੱਚ 53 ਕਿਲੋਗ੍ਰਾਮ ਮਹਿਲਾ ਫ੍ਰੀ ਸਟਾਈਲ ਕੁਸ਼ਤੀ ਵਿੱਚ ਚਾਂਦੀ ਦਾ ਤਮਗਾ ਜਿੱਤਣ 'ਤੇ ਵਧਾਈ ਦਿੱਤੀ।

ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਕਿਹਾ ਕਿ ਪੰਗਾਲ ਦੀ ਪ੍ਰਾਪਤੀ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਪ੍ਰਧਾਨ ਮੰਤਰੀ ਨੇ ਅਦਿਤੀ ਅਸ਼ੋਕ, ਪਰਨਵੀ ਸਰਤ ਉਰਸ ਅਤੇ ਦੀਕਸ਼ਾ ਡਾਗਰ ਵਾਲੀ ਮਹਿਲਾ ਗੋਲਫ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ 'ਤੇ ਵੀ ਵਧਾਈ ਦਿੱਤੀ। ਏਸ਼ਿਆਈ ਖੇਡਾਂ 'ਚ ਸ਼ਾਨਦਾਰ ਕਾਰਗੁਜ਼ਾਰੀ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਦਲ ਨਵੀਂ ਦਿੱਲੀ ਪਰਤ ਆਇਆ। ਔਰਤਾਂ ਦੇ 75 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਕਿਹਾ ਹੈ ਕਿ ਆਪਣੀਆਂ ਦੂਜੀਆਂ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਨਾਲ ਉਸ ਨੂੰ ਪਿਛਲੀਆਂ ਏਸ਼ੀਅਨ ਖੇਡਾਂ ਦੇ ਚਾਂਦੀ ਦੇ ਤਮਗੇ ਨੂੰ ਸੋਨੇ ਵਿੱਚ ਬਦਲਣ ਦਾ ਮੌਕਾ ਮਿਲਿਆ ਹੈ। ਪੁਰਸ਼ਾਂ ਦੇ 80 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਮਗਾ ਜੇਤੂ ਅੰਕੁਸ਼ ਪੰਘਾਲ ਨੇ ਕਿਹਾ ਕਿ ਉਸ ਦਾ ਧਿਆਨ ਹੁਣ ਓਲੰਪਿਕ 'ਤੇ ਹੈ। ਔਰਤਾਂ ਦੇ 65 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਮਗਾ ਜੇਤੂ ਪ੍ਰਵੀਨ ਹੁੱਡਾ ਨੇ ਟੀਮ ਦੀ ਜਿੱਤ ਦਾ ਸਿਰਾ ਸਖ਼ਤ ਮਿਹਨਤ, ਸੰਸਥਾਗਤ ਸਮਰਥਨ, ਖਿਡਾਰੀਆਂ ਦੇ ਅਣਥਕ ਸਮਰਪਣ, ਕੋਚਿੰਗ ਸਟਾਫ ਅਤੇ ਰਣਨੀਤਿਕ ਮਾਰਗਦਰਸ਼ਨ ਅਤੇ ਭਾਰਤੀ ਖੇਡ ਅਥਾਰਟੀ ਦੇ ਸਮਰਥਨ ਨੂੰ ਦਿੱਤਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ 4 ਸਟੇਟ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ। ਆਈਟੀਆਈ ਇਸ ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ। PM ਸੇਤੂ ਯੋਜਨਾ ਨੇ ਅੱਜ 1 ਸਾਲ ਪੂਰਾ ਕਰ ਲਿਆ ਹੈ ਅਤੇ 2026 ਏਸ਼ੀਆਈ ਖੇਡਾਂ 'ਚ ਖਤਮ ਹੋ ਰਹੀਆਂ ਨੇ। ਭਾਰਤ ਕੋਲ 85 ਤਮਗੇ ਜਿੱਤ ਕੇ 4th ਸਥਾਨ 'ਤੇ ਰਿਹਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਫੌਜੀ ਵੀਰਾਂ ਲਈ। ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਮੋਹਿਤ ਚੌਹਾਨ ਦੀ ਆਵਾਜ਼ ਵਿੱਚ।

0: ਵਈ ਮਨੂ, ਤੂੰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਸਟੋਰੀਆਂ, ਸਟੇਟਸ ਤੇ ਗਿਆਨ ਵੰਡਦਾ।
1: ਉਹ ਮੈਂ ਤਾਂ ਸਮਝਦਾਰੀ ਬਹੁਤ ਆ, ਬਸ ਕਦੇ ਮਾਨ ਜਾ ਨਹੀਂ ਕੀਤਾ।
0: ਅੱਛਾ, ਫਿਰ ਇੱਕ ਗੱਲ ਦਾ ਜਵਾਬ ਦੇ, HIV ਕਿਵੇਂ ਫੈਲਦਾ ਹੈ?
1: HIV
0: ਨਹੀਂ ਪਤਾ ਨਾ ਸਮਝਦਾਰ ਵੀਰੇ, ਤਾਂ ਸੁਣ, HIV ਕਿਵੇਂ ਸੰਕ੍ਰਮਿਤ ਸੂਈ ਸਿਰਿੰਜ ਸਾਂਝਾ ਕਰਨ ਨਾਲ, ਸੰਕ੍ਰਮਿਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੌਨ ਸੰਬੰਧ ਬਣਾਉਣ ਨਾਲ, ਸੰਕ੍ਰਮਿਤ ਖੂਨ ਜਾਂ ਖੂਨ ਦੇ ਉਤਪਾਦਾਂ ਦੀ ਵਰਤੋਂ ਨਾਲ, ਸੰਕ੍ਰਮਿਤ ਗਰਭਵਤੀ ਮਾਂ ਤੋਂ ਉਸ ਦੇ ਹੋਣ ਵਾਲੇ ਬੱਚੇ ਨੂੰ HIV ਦੀ ਬਿਮਾਰੀ ਹੋ ਸਕਦੀ ਹੈ।
2: ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਏਡਜ਼ ਹੈਲਪਲਾਈਨ ਨੰਬਰ 1097 ਤੇ ਕਾਲ ਕਰੋ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੁਆਰਾ ਜਨਹਿਤ ਵਿੱਚ ਜਾਰੀ।
3: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ

0: ਕੋਟਲੇ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ। ਆਓ ਹੁਣ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਹਿਮੇਸ਼ ਰੇਸ਼ਮੀਆ ਦੀ ਆਵਾਜ਼ ਵਿੱਚ।

0: ਦੇਸ਼ ਦਾ ਜਾ ਮਾਰਚ ਆਇਆ। ਭਗਤ ਸਿੰਘ ਨੇ ਨਾਲ ਦਿਆਂ ਨੂੰ ਹੁਕਮ ਸੁਣਾਇਆ, ਹਾਂ ਸੁਣਾਇਆ।
1: ਉਹ ਵੇਖਿਓ ਸੁੱਕਾ ਨਿਕਲ ਜੇ ਉੱਡਣਾ ਸਭ ਯਾਰੀ, ਚੌਂਕ ਵਿਚਾਰੇ ਘੇਰ ਲਿਆ ਭਾਰਤ ਦਾ ਵਾਰੀ, ਹਾਂ ਜੀ ਵਾਰੀ।
0: ਪਸਤੌਲ ਨੂੰ ਛਾਤੀ ਵੱਲ ਸਿੰਨ ਗਏ, ਘੋੜਾ ਲੱਭਦਾ ਭਗਤ ਸਿੰਘ।

0: ਸਮਝੋ ਹੋ ਗਈਆਂ ਵਿੱਚ ਇੱਕ ਨਾ ਠਹਿਰੀ ਚੌਂਕ ਵਿਚਾਰੇ ਘੇਰ ਲਿਆ ਭਾਰਤ ਦਾ ਵਾਰੀ ਹਾਂਜੀ ਵਾਰੀ
1: ਮੇਮ ਵਾਲਾ ਇਦਣ ਯੋਧਿਆ ਨੇ ਕਰਦੀ ਰੰਡੀ ਕਰ ਸਫਲ ਕਾ ਕਰ ਸਫਲ ਟਾਰਗਿਟ ਆਪਣਾ ਸੀ ਪੈ ਗਏ ਡੰਡੀ ਹਾਂਜੀ ਡੰਡੀ
0: ਓ ਭਾਰਤ ਮਾਤਾ।

0: ਸਾਢੇ ਪੰਜ ਵਜੇ ਗਿਆ ਖੜਕ ਦੁਆਰਾ, ਬਾਜਕ ਦੇ ਜਗਮੇਲ ਨੇ ਆ ਕਰਤਾ ਕਾਰਾ, ਹਾਂਜੀ ਕਾਰਾ
1: ਉਹ ਪੜਦਾ ਹੁੰਦਾ ਰੋਜ਼ ਸੀ।

ਕਾਮ ਨੂੰ ਤੇਜ਼ ਕਰਦਿਆਂ ਤੇ ਬੋਲੀ ਸਰਕਾਰ ਦੇ ਕੰਨਾਂ 'ਚੋਂ ਬੁੱਝੇ ਕੱਢਣ ਲਈ ਸੂਰਮਿਆਂ ਨੇ ਕੌਂਸਲ ਵਿੱਚ ਬੰਬ ਮਾਰਿਆ, ਜਿਸ ਕਰਕੇ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪਰਿਵਾਰ ਮੁਲਾਕਾਤ ਲਈ ਆਇਆ। ਜਿਸ ਵੇਲੇ ਸਰਦਾਰ ਭਗਤ ਸਿੰਘ ਦੀ ਸਤਿਕਾਰਯੋਗ ਮਾਤਾ ਸਲਾਖਾਂ ਦੇ ਸਾਹਮਣੇ ਹੋਈ, ਵੇਖ ਕੇ ਮਾਂ ਦੀ ਮਮਤਾ ਅੱਖਾਂ ਵਿੱਚ ਦੀ ਹੰਝੂ ਬਣ ਕੇ ਵਹਿ ਤੁਰੀ। ਸਲਾਖਾਂ ਵਿੱਚ ਖੜਾ ਸਰਦਾਰ ਭਗਤ ਸਿੰਘ ਆਪਣੀ ਸਤਿਕਾਰਯੋਗ ਮਾਤਾ ਨੂੰ ਜਿਵੇਂ ਕਹਿੰਦਾ ਹੈ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।

ਨਾਨਕ ਵਿਦੇਸ਼ੀਆਂ ਨੇ ਸਾਡੇ ਸਿਰ ਤੇ ਗੁਲਾਮੀ ਚਾੜੀ, ਹੱਸ ਹੱਸ ਗਾਨਾ ਬੰਨਦੇ ਅੱਜ ਵਿਆਹੁਣੀ ਮੈਂ ਆਜ਼ਾਦੀ ਲਾੜੀ, ਹੱਸ ਹੱਸ ਗਾਨਾ

0: ਇੱਕ ਤੇ ਜੋ ਲਾਡ ਲੁਡਾਇਆ ਬਚਪਨ ਵਿੱਚ ਚੁੰਗਿਆ ਮੈਂ ਤੇਰੇ ਦੁੱਧ ਨੂੰ ਦਾਗ ਨੀ ਲਾਇਆ ਬਚਪਨ ਵਿੱਚ ਚੁੰਗਿਆ
1: ਉਹ ਆਸ ਦੀ

0: ਸਰਦਾਰ ਭਗਤ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸਤਿਕਾਰਯੋਗ ਮਾਤਾ ਜੀ ਕਹਿੰਦੇ, ਪੁੱਤਰਾ ਇਹ ਤੇ ਤੂੰ ਠੀਕ ਕਹਿੰਦਾ, ਪਰ ਮਾਂ ਦੀ ਮਮਤਾ ਨੂੰ ਛੁਪਾਇਆ ਤੇ ਲੁਕਾਇਆ ਨਹੀਂ ਜਾ ਸਕਦਾ। ਮੈਂ ਅਣਖੀ ਘਰਾਣੇ ਦੀ ਨੂੰਹ ਹੋਣ ਦਾ ਮਾਣ ਰੱਖਦੀ ਹਾਂ, ਪੁੱਤਰਾ ਮੇਰਾ ਦਿਲ ਬੜਾ ਖੁੱਲ੍ਹਾ, ਘਬਰਾਈ ਨਾ, ਹੱਸ ਹੱਸ ਕੇ ਫਾਂਸੀ ਦੇ ਚੜ ਜਾਈ। ਮੈਂ ਆਪਣੇ ਆਪ ਨੂੰ ਬੜੇ ਭਾਗਾਂ ਵਾਲੀ ਸਮਝਾਂਗੀ ਕਿ ਮੇਰਾ ਅਣਖੀ ਬਹਾਦਰ ਪੁੱਤ ਦੇਸ਼ ਕੌਮ ਤੇ ਅਣਖ ਲਈ ਸ਼ਹੀਦ ਹੋਇਆ। ਸ਼ਾਇਦ ਇਸੇ ਲਈ ਸਾਡੇ ਦੇਸ਼ ਦਾ ਮਹਾਨ ਵਿਦਵਾਨ ਗਿਆਨੀ ਕਰਤਾਰ ਸਿੰਘ ਬਲੱਗਣ ਬੜੀਆਂ ਸ਼ਾਨਦਾਰ ਸਤਰਾਂ ਲਿਖਦਾ ਹੈ। ਉਹ ਕਹਿੰਦਾ, ਦੁਨੀਆ ਵਿੱਚ ਇੱਕ ਧਰਤ ਪੰਜਾਬ ਦੀ ਹੈ, ਉਹ ਜਿਹੜੀ ਮੌਤ ਦੀ ਹਿੱਕ ਤੇ ਵੱਸਦੀ ਹੈ, ਇੱਕੋ ਮਾਂ ਪੰਜਾਬਣ ਜੋ ਅਣਖ ਬਦਲੇ ਆਪਣੇ ਪੁੱਤ ਮਰਵਾ ਕੇ ਵੀ ਹੱਸਦੀ ਹੈ। ਸਲਾਖਾਂ ਦੇ ਬਾਹਰ ਖੜੀ ਸਤਿਕਾਰਯੋਗ ਮਾਤਾ ਸਰਦਾਰ ਭਗਤ ਸਿੰਘ ਨੂੰ ਜਿਸ ਤਰ੍ਹਾਂ ਦਲੇਰੀ ਦੇ ਰਹੀ ਹੈ, ਉਸ ਵੇਲੇ ਦੀਆਂ ਲੈਣਾ ਕਵੀ ਦੀ ਕਲਮ ਨੇ ਜਿਵੇਂ ਲਿਖੀਆਂ, ਇਹਨਾਂ ਅੱਖਰਾਂ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਪੁੱਤ ਦੇ ਸੁਣ ਬਚਨਾਂ ਨੂੰ, ਮਾਂ ਦੇ ਪੀੜਾਂ ਕਾਲ ਜੇ ਉੱਠੀਆਂ, ਹਉਂਕਾ ਬਣ ਦੁੱਖ ਨਿਕਲਿਆ ਸਹਾਰੇ ਦਰਦ ਮੀ

0: ਵਿਛੜਿਆ ਉਹ ਜਾਂਦੇ ਨੇ ਠੱਲੇ। ਇੱਕ ਮਾਂ ਦੀ ਮਮਤਾ ਹੈ ਜਿਸ ਦੀ ਤਾਬ ਕੋਈ ਨਾ ਚੱਲੇ।
1: ਦੁਖੀ ਵੇਖ ਜਰਲੇ ਜਗਤ ਵਿੱਚ ਕੋਈ ਐਸੀ ਮਾਂ ਨਹੀਂ। ਦੇ ਦੇ ਪੁੱਤ ਲਾਡ ਲਿਆ ਦੇਸ਼ ਲਈ ਹੱਸ ਹੱਸ ਕੇ ਕੁਰਬਾਨੀ।
0: ਬੇਸ਼ੱਕ ਮੈਂ ਸਬਰ ਕਰੂੰ ਫੇਰ ਵੀ ਖੜੀ ਕਸੂਤੇ ਥਾਂ ਦਿਲ ਡੁੱਲ ਡੁੱਲ ਜਾਂਦਾ।

0: ਸਰਦਾਰ ਭਗਤ ਸਿੰਘ 23 ਮਾਰਚ 1931 ਨੂੰ ਫਾਂਸੀ ਦੇ ਤਖਤ ਤੇ ਖਲੋਤਾ, ਜਿਸ ਤਰ੍ਹਾਂ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਇੱਕ ਸੰਦੇਸ਼ ਭੇਜਦਾ ਕਿ ਐ ਮਿੱਤਰੋ, ਸਾਡੇ ਤੋਂ ਬਾਅਦ ਆਜ਼ਾਦੀ ਦਾ ਜਿਹੜਾ ਪੜਾਅ ਆਖਰੀ ਦੌਰ ਵਿੱਚ ਪਹੁੰਚ ਚੁੱਕਿਆ, ਉੱਠੋ, ਹਿੰਮਤ ਮਾਰੋ, ਹੰਬਲਾ ਮਾਰੋ, ਹਿੰਦੂ ਸਿੱਖ ਈਸਾਈ ਰਲ ਕੇ ਭਾਰਤ ਦੇਸ਼ ਨੂੰ ਆਜ਼ਾਦ ਕਰਾਰੋ। ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਫਾਂਸੀ ਦੇ ਤਖਤੇ 'ਤੇ ਖੜ੍ਹਾ ਆਪਣੇ ਵੀਰਾਂ ਨੂੰ ਇੱਕ ਹਵਾ ਰਾਹੀਂ ਸੰਦੇਸ਼ਾ ਭੇਜਦਾ, ਉਸ ਵੇਲੇ ਦੀਆਂ ਸਤਰਾਂ ਨੂੰ ਪੰਡਿਤ ਰਾਮ ਸਰੂਪ ਲਾਲਬਾਈ ਵਾਲਿਆਂ ਨੇ ਇਹ ਇਉਂ ਅੰਕਿਤ ਕੀਤਾ ਜੀ।
1: ਫਾਂਸੀ ਦੇ ਤਖਤੇ ਦੇ ਲਾ ਕੇ ਇਨਕਲਾਬ ਦਾ ਨਾਰਾ, ਭਾਰਤ ਦੇ ਵੀਰਾਂ ਨੂੰ ਭਗਤ ਸਿੰਘ ਦੇਵੇ।

ਦੀਨ ਦੁਨੀਆ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨੇਰ ਪਿੰਡ ਪਹੁੰਚੇ ਨੇ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਰਾੜਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ। ਇੱਧਰ ਇੱਕ ਸੂਹੀਏ ਨੇ ਆ ਕੇ ਦਿੱਤੀ ਹੈ ਖਬਰ, ਸੱਚੇ ਪਾਤਸ਼ਾਹ ਵਜੀਦ ਖਾਨ ਬਹੁਤ ਸਾਰੀ ਫੌਜ ਲੈ ਕੇ ਆਪ ਜੀ ਨੂੰ ਫੜਨ ਵਾਸਤੇ ਆ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਈ ਕੋਈ ਗੱਲ ਨਹੀਂ, ਜੇ ਵਜੀਦ ਖਾਨ ਫੌਜਾਂ ਲੈ ਕੇ ਆ ਰਿਹਾ ਤੇ ਆਹ ਬਰਾੜ ਸੂਰਮੇ ਅਸੀਂ ਉਹਨਾਂ ਦਾ ਮੂੰਹ ਮੋੜਨ ਵਾਸਤੇ ਆਪਣੀ ਫੌਜ ਵਿੱਚ ਭਰਤੀ ਕੀਤੇ ਨੇ। ਇਹ ਸੁਣ ਕੇ ਬਰਾੜ ਗੱਭਰੂ ਕਹਿਣ ਲੱਗੇ, ਮਹਾਰਾਜ ਜੰਗ ਲੜਨ ਤੋਂ ਪਹਿਲਾਂ ਸਾਡੀਆਂ ਕੋਈ ਸ਼ਰਤਾਂ ਨੇ ਕਿ? ਪਹਿਲੀ ਸ਼ਰਤ ਤਾਂ ਇਹ ਹੈ ਕਿ ਜੰਗ ਜਿੱਤਣ ਤੋਂ ਬਾਅਦ ਨਾਲ ਦੀ ਨਾਲ ਸਾਨੂੰ ਤਨਖਾਹਾਂ ਦਿੱਤੀਆਂ ਜਾਣ। ਦੂਜੀ ਗੱਲ, ਜਿਹੜਾ ਜੰਗ ਵਿੱਚ ਅਸੀਂ ਸਮਾਨ ਲੁੱਟਾਂਗੇ ਉਹ ਤੁਹਾਨੂੰ ਨਹੀਂ ਦੇਣਾ, ਅਸੀਂ ਆਪਣੇ ਕੋਲ ਰੱਖਾਂਗੇ। ਤੀਜੀ ਗੱਲ, ਮਾਲਵੇ ਵਿੱਚ ਕਾਲ ਪਿਆ ਹੋਇਆ, ਤੁਸੀਂ ਅੰਤਰਜਾਮੀ ਹੋ ਅਤੇ ਕਿਰਪਾ ਕਰਕੇ ਮੀਂਹ ਪਵਾਇਓ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ। ਅਤੇ ਜੇ ਸਾਡੀਆਂ ਤਿੰਨੇ ਸ਼ਰਤਾਂ ਤੁਹਾਨੂੰ ਮਨਜ਼ੂਰ ਹਨ ਤਾਂ ਫਿਰ ਇਕੱਲੇ ਅਸੀਂ

0: ਆ ਸਾਰੇ ਇਲਾਕੇ ਵਿੱਚ ਸਾਡੇ ਬਰਾੜ ਗੱਭਰੂ ਵੱਸਦੇ ਨੇ, ਬੜੇ ਸੂਰਮੇ ਨੇ, ਅਸੀਂ ਉਹਨਾਂ ਨੂੰ ਵੀ ਆਪ ਜੀ ਦੀ ਮਦਦ 'ਤੇ ਸੱਦ ਲੈਂਦੇ ਹਾਂ। ਸਾਹਮਣੇ ਖੜ੍ਹੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਰਾੜ ਗੱਭਰੂ ਆਪਣੀਆਂ ਸ਼ਰਤਾਂ ਤੋਂ ਅਤੇ ਆਪਣੇ ਗੱਭਰੂਆਂ ਦੀ ਬਹਾਦਰੀ ਤੋਂ ਜਿਵੇਂ ਜਾਣੂ ਕਰਾ ਰਹੇ ਨੇ, ਉਸ ਵੇਲੇ ਦੀਆਂ ਲੈਣਾ ਇਉਂ ਬੇਨਤੀ ਕੀਤੀ ਜਾ ਰਹੀ ਹੈ।
1: ਅਰਜ ਕਰਨ ਹੱਥ ਜੋੜ ਕੇ ਸਤਿਗੁਰ ਪਾਸ ਬਰਾੜ, ਤੁਰਕ ਫੌਜ ਦਾ ਗੁਰੂ ਜੀ ਦਈਏ ਪੰਨ ਪੁਥਾੜ। ਕਹਿੰਦੇ ਦਾਸ ਹਮੇਸ਼ਾ ਨੂੰ ਬਰਾੜ ਗੱਭਰੂ, ਜੋੜ ਕੇ ਤੇ ਹੱਥਾਂ ਨੂੰ ਰੱਖਾਂਗੇ ਮੈਦਾਨ, ਜਦ ਦੁਸਾਂ ਦੀ ਅੱਬਰੂ ਮੀਆਂ ਦੇ ਪਾ ਕੇ ਨੱਥਾਂ ਨੂੰ।

ਨਾ ਗੱਲ ਖੋਲਿਆ ਨਾ ਪਰੇ ਮੈਂ ਟੁੱਟਦਾ ਅਸੀਂ ਨਾ ਰਹੀਏ ਸੰਗ ਜਾਂ ਕਿਸੇ ਨੂੰ ਨਾ ਦੇਣਾ ਸਾਰਾ ਮਾਲ ਲੁੱਟਦਾ ਲੁੱਟਾਂਗੇ ਜਿੰਨਾ ਜੰਗ ਜਾਂ।

0: ਜੀ ਪੈਦਲ ਸਵਾਰ ਤਨ ਖਾਂ ਲੈਣ ਗਏ ਰਸਦ ਖਾਣ ਪੀਣ ਨੂੰ ਆਪ ਜੀ ਦੀ ਆਗਿਆ ਚ ਹਮੇਸ਼ਾ ਰਹਿਣ ਗਏ ਪੱਕੇ ਰੱਖੋ ਯਕੀਨ ਨੂੰ
1: ਸ਼ਾਮੀ 4 ਵਜੇ ਖੇਡਾਂਗੇ ਕਬਾਡੀਆਂ ਤਲੀ ਹਿੱਕਾਂ ਚ ਜੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਫੂਲ ਤੇ ਮਹਾਰਾਜ ਕਲਿਆਣਾ ਲੈ ਰਿਹਾ ਵੱਡ ਖਾਣੇ ਡੇਂਬੂ ਜੀ ਭਾਰੀ ਕੱਦ ਕਾਠ ਭਾਰ ਮੇ ਮਸ਼ਹਿਰਿਆ ਉੱਤੇ।

0: ਭਾਈ ਕਾ ਭਗਤਾ ਭਾਈ ਰੂਪਿਓ ਸ਼ੋਕਰ ਦੇਣਗੇ ਲੜਾਈ ਦਾ ਬਦਲ ਤਾਖਤਾ ਜਦੋਂ ਜਰਾ ਕ ਠੋਕਰ
1: ਭਾਰਤੀਆਂ ਨੇ ਅਖਬਾਰ ਗਾ ਕੇ ਢਾਡੀਆਂ ਰੋਟ ਵਾਂਗੂ ਰਲਾਂਗੇ ਤਿੰਨ ਮੰਗਾ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਉਹਨਾਂ ਨੂੰ ਪਤਾ ਲੜਾਈ ਫੱਟ ਢਾਈ ਕੇ ਖਲਾਰ।

0: ਸੀਵੀਆਂ ਗੰਗਾ ਮੜਾਗ ਚੋਟੀਆਂ ਫੇਰ ਦੇਣ ਖਾਨਾਂ ਦੇ ਮੂੰਹਾਂ ਤੇ ਰੀਵੀਆਂ ਖੰਡੇ ਖੰਡਾਉਣ ਬੋਟੀਆਂ
1: ਉਹ ਕੱਚੇ ਖਾਣੇ ਮੁਗਲ ਵਰਾੜਾ ਹਾਡੀਆਂ ਸਿਰਾਂ ਦੀ ਗੇਂਦ ਮਾਰਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਚੈਣਾ ਬਸ਼ਨਮ ਦੀ ਰਾਮੇ ਆਣਾ ਮੱਲਣ ਦੁੱਧਾ ਕੌਣੀ ਸੁੱਖਣਾ ਮੁਗਲਾਂ ਨੂੰ ਜਾਣਦੇ ਜਵਾਨ ਠੱਲਣਾ ਯੁੱਧੋ ਭਵਾਉਂਦੇ ਮੱਖਣਾ
1: ਟੱਚ ਕੇ ਸਰੀਰਾਂ ਨੂੰ ਉਡਾਈਏ ਫਾਡੀਆਂ ਪੋਰਿਆਂ ਵਾਂਗੂ ਕੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਲੋਹਾਰਾ ਸਾਹਿਬ ਚੰਦ ਤੇ ਭੁਲਾਈ ਆਉਣਾ ਹੈ ਛੱਤੇ ਆਉਣਾ ਆ ਬਲੂ ਉੱਥੋਂ ਦਾ ਜਵਾਨ ਬੜਾ ਜਾ ਰਵਾਣਾ ਹੈ ਕੱਲਾ ਕਈਆਂ ਨੂੰ ਦੱਬ ਲੂੰ
1: ਕੋਟ ਪੰਜ ਮਾਰ ਦੇ ਵਡਿਆਈਆਂ ਡਾਡੀਆਂ ਉਹਨਾਂ ਨੂੰ ਨਾਲ ਖੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਹਾਂਜੀ ਬੱਲੂ ਆਣਾ ਬਹਿਮਣ ਬੁਲਾੜਾ ਮਹਿਮੇ ਹੈ ਪਿੱਸੀ ਆਣਾ ਤੇ ਗਿਲੀ ਬਾਰਾਂ ਗੋਦੇ ਬੈਠੇ ਆ ਲਗਾਈ ਖੇਮੇ ਹੈ ਸਾਨੂੰ ਸੂਚਨਾ ਮਿਲੀ
1: ਕੱਲ ਨੂੰ ਖਦਮ ਤਾਂ ਕਰਨ ਤੁਹਾਡੀਆਂ ਯਾਦਲਾਂ ਚ ਵੜਾਂਗੇ ਤਿੰਨ ਮੰਗਾਂ ਮੰਨੋ ਜੇ ਗੁਰੂ ਜੀ ਸਾਡੀਆਂ ਤਾਂ ਲੜਾਈ ਲੜਾਂਗੇ
0: ਕਹਿੰਦੇ ਰੀਜ ਨਾਲ ਸੁਣੋ ਹਾਨਸ ਸਰੋਤੇ ਉਹ ਮੜਕਦਾਰ ਛੰਦਾਂ ਨੂੰ ਲਾਭ ਜਾਂਦੇ ਟੁੱਕ ਲੋ ਫਲਾਂ ਨੂੰ ਤੋਦੇ ਉਹ ਚੁੰਜਾਂ ਦੇ ਮਾਰ ਦੰਦਾਂ ਨੂੰ।

0: ਹੱਦ ਕਰਤੀ ਮਰਾੜਾ ਨੇ ਢਾਬ ਖਦਰਾਣੇ ਬੱਬਰ ਜੇ ਛਾਣਿੰਦ ਤੇਲਾ ਆਹੂ ਕਰਤੀਆਂ ਛੀੜਾ
1: ਉਹ ਵਿੱਚ ਵੜ ਕੇ ਸਫਾਂਦੇ ਜੀ ਤੁਸਾਂ ਦੇ ਯੋਧੇ ਅੰਦਰ ਇੱਕ ਕੋ ਦੇ ਖੜਕ ਦੀਆਂ ਢਾਲਾ ਮਾਰ ਕੇ ਛਾਲ ਲਿਆਣ ਦੀ ਨੇਰੀ ਪੱਟਦੀਆਂ ਫੱਟੀਆਂ ਇੱਕ ਇੱਕ ਨੇ ਸੌ ਸੌ ਨੂੰ ਜਾਨ ਤੋਂ ਮਾਰ ਆਪਣੀ ਹਾਰ ਕਰਦ ਜੋ ਅਲ ਨੂੰ ਗਰਦ ਨਾ ਕੱਟ

0: ਗੱਲ 300 ਸਾਲਾਂ ਦੀ ਸੁਣੋ ਜੀ ਸੰਗਤ ਗਈ ਚੜ ਜੰਗ ਦੇ ਮੁਗਲੀਆ ਸੈਨ ਲਈਆਂ ਬਨ ਲੈਣ ਬੋਲਦੇ ਤਾਵੇ ਗੁਰੂ ਗੋਬਿੰਦ ਦੇ ਅੱਗੇ ਖੜੇ ਮੋਰ ਚਾਵੇ ਗੁਰੂ ਦੇ ਸਿੰਘ ਜੀ ਧਨੁਸ਼ ਪੈ ਰਿੰਗ ਜੀ ਸੂਰਮੇ ਲੜਦੇ ਕਿਸੇ ਨਾ ਨਿੰਦ ਤੇ
1: ਬਣ ਕੇ ਖੜ

0: ਬਰਾਣੇ ਟਾਪ ਖਦਰਾਣੇ ਬੱਬਰ ਜੇ ਛਾਣ ਦਿੱਤੇ ਲਾ ਆਉ ਕਰਤੀਆਂ ਛੀੜਾਂ
1: ਫਿਰ ਤਰਫੂ ਹਾਥੀਆਂ ਦੀ ਜਿੱਤੇ ਕਰ ਹਮਲੇ ਕਿਸੇ ਨਾ ਥਮਲੇ ਪੂਛਾਂ ਨੂੰ ਫੜ ਕੇ ਫੀਲ ਤੇ ਚੜ ਕੇ ਸਿਰਾਂ ਵਿੱਚ ਨੇਜੇ ਖੋਬ ਤੇ ਕਰੜੇ ਹਾਥੀ ਚੀਕਾਂ ਮਾਰਦੇ ਜੀ ਪਿਛਾਂ ਨੂੰ ਦੌੜੇ ਪੈਰ ਜੋ ਚੌੜੇ ਹਿੱਕਾਂ ਦੇ ਧਰ ਕੇ ਤਤਾਰੀ ਦਰੜੇ
0: ਚੀਕਾਂ ਵੱਜਦੀਆਂ ਜੀ ਗਏ ਆ ਲੋੜ ਡਰੇ ਉੱਠ ਘੋੜੇ ਗਿਰੇ ਆ ਸਵਾਰ ਡਿੱਗੇ ਲੈ ਮਾਰ ਡੰਗਣ ਗਏ ਹੋਊਗੇ ਲੱਗਦੀਆਂ ਪੀੜਾਂ ਹੱਦ ਕਰਤੀ ਬਰਾੜਾਂ ਨੇ ਟਾਪ ਖਦਰਾਣੇ ਬੱਬਰ ਜੇ ਛਾਣਿੰਦ ਤੇ ਲਾਇਆ ਉਹ ਕਰਤੀਆਂ ਛੀੜਾਂ
1: ਫਿਰ ਜਥਾਦਾਨ ਸਿੰਘ ਦਾ ਅੱਗੋਂ ਦੀ ਪੈ ਗਿਆ ਘੇਰ ਕੇ ਲੈ ਗਿਆ ਗੱਡੇ ਤੇ ਗੱਡੀਆਂ ਛੋਟੀਆਂ ਵੱਡੀਆਂ ਰਸਤ ਦੀਆਂ ਭਰੀਆਂ ਖੰਡ ਕਿਉ ਦਾਲਾਂ ਕੱਟ ਮਾਰੇ ਸਿਪਾਹੀਆਂ ਦੇ ਪਕੜ ਕੇ ਘੋੜੇ ਇੱਕ ਥਾਂ ਜੋੜੇ ਕਿਲੇ ਕੱਟ ਬੰਨ ਦੇ ਲਾਤੀਆਂ

0: ਰਾਣਾ ਨੇ ਢਾਬ ਖਦਰਾਣ ਬੱਬਰ ਜੇ ਛਾਣ ਤੇਰਾ ਆਹੋ ਕਰਤੀਆਂ ਛੀੜਾ
1: ਚਾਲੀ ਸਿੰਘ ਮਾਝੇ ਦੇ ਚੋਲੇ ਇੱਕ ਰੰਗ ਦੇ ਲੜੇ ਵਿੱਚ ਜੰਗ ਦੇ ਕਹੇ ਮਾਂ ਭਾਗੋ ਗੋਲੀਆਂ ਦਾਗ ਕਰੋ ਯੁੱਧ ਐਸਾ ਹੋ ਨ ਖੁਸ਼ਗੁਰ ਜੀ ਦਾਗ ਲੱਗਿਆ ਆਨੰਦਪੁਰ ਤੋਂ ਧੋ ਦਿਓ ਸ਼ੇਰ ਤੇਜ ਹੱਥ ਫੇਰੋ ਗੁਰਾਂ ਨੂੰ ਕਹਿ ਕੇ

0: ਛੀੜਾ
1: ਉਹ ਨਕ ਮੁੜ ਕੇ ਮੁਕਲਦੇ ਜੀ ਲੜਨ ਦੀ ਬਾਣੀ ਮਿਲੇ ਨਾ ਪਾਣੀ ਕਹਿਰ ਦੀ ਗਰਮੀ ਗਏ ਛੱਡ ਵਰਮੀ ਕੋਟ ਵੱਲ ਨੱਠ ਕੇ ਕਾਬਲੀ ਗਾ ਜੀ ਜਿੱਤ ਗਿਆ ਦਸਮੇਸ਼ ਪਿਤਾ ਚੰਗੀ ਮਾਰ ਮਾਰ ਬੁਰੀ ਹਰ ਹਾਰ ਸੂਬਾ ਸਰਹੰਦ ਦਾ ਵਜੀਦਾ ਪਾ ਜੀ
0: ਗੁਰੂ ਦਿਨ ਥਾਪੀ ਮਾਰ ਤੇ ਪਾਪੀ ਨੌਬਤਾਂ ਵਜੀਆਂ ਰੌਣਕਾਂ ਵਜੀਆਂ ਬਾਬੂ ਦੇ ਸ਼ਿਸ਼ਣ ਬਨਤੀਆਂ ਬੀੜਾਂ ਹੱਦ ਕਰਤੀ ਬਰਾੜਾਂ ਨੇ ਢਾਵ ਖਦਰਾਂ ਨੇ ਬਬਰ ਜੇ ਛਾਣ ਦਿੱਤੇ ਲਾ ਆਹੂ ਕਰਤੀਆਂ ਛੀਆਂ
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਾਡੀ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ DTH ਦੀ ਆਕਾਸ਼ਵਾਣੀ ਦੀ ਪੰਜਾਬ ਸੇਵਾ ਰਾਹੀਂ। ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।

DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਸੁਰਖੀਆਂ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ ਏ। ITIs ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ ਪੀਐਮ ਸੇਤੂ ਯੋਜਨਾ ਨੇ ਅੱਜ ਇੱਕ ਸਾਲ ਪੂਰਾ ਕਰ ਲਿਆ ਏ। ਯੂਕਰੇਨ ਨੇ ਰੂਸ ਨਾਲ ਜੰਗਬੰਦੀ ਲਈ ਭਾਰਤ ਦੀ

ਪਿੰਡ ਖਾਨੇ ਕੀ ਢਾਬ ਮਲੋਟੋ ਨੇ ਸ਼ਮਸ਼ੇਰ ਸਿੰਘ ਕੌਲਤਾ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਸਿੰਘ ਤੇ ਮਨਤਾਜ। ਨਵੀਂ ਆਬਾਦੀ ਅਬੋਹਰ ਪੰਜਾਬ ਤੋਂ ਨੇ ਡਿੰਪਲ, ਸੰਤੋਸ਼, ਰਾਖੀ, ਕੋਮਲ, ਮੰਨਤ ਤੇ ਸਮ੍ਰਿਧੀ ਸੋਨੀ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਨੇ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮਹਿੰਦੀ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਤੇ ਨਿਵਾਨ ਸ਼ਰਮਾ। ਪੰਚਕੁਲਾ ਸੈਕਟਰ 9 ਤੋਂ ਨੇ ਆਸ਼ੂ, ਅਸ਼ਵਿਨੀ, ਗੋਵਿੰਦ, ਟੋਨੀ, ਲਵ, ਰਾਧੇ, ਭਾਵਿਕ ਤੇ ਅਤੁਲ ਸ਼ਰਮਾ ਜੀ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਮਨਪ੍ਰੀਤ ਦੇ ਨਾਲ। ਤੁਸੀਂ ਸੁਣਿਆ ਜੈਜ਼ੀ ਬੀ ਦੀ ਆਵਾਜ਼ ਦੇ ਵਿੱਚ ਖੂਬਸੂਰਤ ਗੀਤ। ਅਗਲੀਆਂ ਫਰਮਾਇਸ਼ਾਂ ਸਾਡੇ ਕੋਲ ਪਹੁੰਚ ਚੁੱਕੀਆਂ ਨੇ। ਮੰਡੀ ਹਰਜ਼ੀ ਰਾਮ ਲੋਟੋ ਨੇ, ਮਹੇਸ਼ ਗਰਗ, ਸੁਸ਼ਮਾ ਗਰਗ ਅਤੇ ਜਸ਼ਨ ਗਰਗ। ਮੱਖੂ ਫਿਰੋਜ਼ਪੁਰ ਤੋਂ ਨੇ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਗਾਂਧੀ ਚੌਂਕ ਰੋਪੜ ਪੰਜਾਬ ਤੋਂ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐਸ ਨਾਇਕ ਅਤੇ ਸ਼ੋਭਾ ਨਾਇਕ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਮਿਸ ਪੂਜਾ ਦੀ ਆਵਾਜ਼ ਦੇ ਵਿੱਚ।

ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਨੇ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਅਤੇ ਸਹਿਜਪ੍ਰੀਤ ਕੌਰ ਪਿੰਡ ਖਾਨਕੀ ਢਾਬ ਮਲੋਟ ਤੋਂ ਨੇ ਸ਼ਮਸ਼ੇਰ ਸਿੰਘ ਕੌਲਤਰ ਜਸਵਿੰਦਰ ਕੌਰ ਕਰਨ ਪ੍ਰਤਾਪ ਸਿੰਘ ਮਨਰੀਤ ਕੌਰ ਤਰਨਵੀਰ ਸਿੰਘ ਅਤੇ ਮਨਤਾਜ ਪਿੰਡ ਨੁਕੇਰੀਆਂ ਤੋਂ ਨੇ ਕਸ਼ਮੀਰ ਸਿੰਘ ਕਰਨਾਵਲ ਸੁੱਖਾ ਕਰਨਾਵਲ ਸੁਖਚਰਨ ਸਿੰਘ ਬਰਾੜ ਢਾਣੀ ਨੱਥਾ ਸਿੰਘ ਚੜਤਵੀਰ ਬਰਾੜ ਅਮਾਨਤ ਬਰਾੜ ਅਨਮੋਲ ਸਹਿਜਪ੍ਰੀਤ ਰਹਿਮਤ ਖੁਸ਼ਪ੍ਰੀਤ ਅਤੇ ਰਾਣਾ ਹਲਵਾਈ ਮੁੱਲਾਪੁਰ ਦਾਖਾ ਮੰਡੀ ਤੋਂ ਨੇ ਰਾਜੇਸ਼ ਜੈਨ ਅਰੁਣਾ ਜੈਨ ਦੀਪਕ ਜੈਨ ਗੌਤਮ ਨਗੀਨਾ ਸੁਰਭੀ ਸੀਮਾ ਸਾਰਿਕਾ ਸੰਜੀਵ ਮਨੋਜ ਅਤੇ ਸਮਤਾ ਆਓ ਦੋਸਤੋ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਆਪਣੀ ਦੋਸਤ ਆਰਜੇ ਮਨਪ੍ਰੀਤ ਦੇ ਨਾਲ। ਦੋਸਤੋ, ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ ਅਤੇ ਨਾਲ ਹੀ ਅਸੀਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਨਾਮ ਵੀ ਸ਼ਾਮਿਲ ਕਰ ਰਹੇ ਹਾਂ। ਸਾਡੇ ਕੋਲ ਅਗਲੀ ਫਰਮਾਇਸ਼ ਪਹੁੰਚੀ ਹੈ ਜੀ ਮਲੋੜ ਤੋਂ। ਫਰਮਾਇਸ਼ ਕਰਨ ਵਾਲੇ ਸਾਡੇ ਦੋਸਤਾਂ ਦੇ ਨਾਮ ਨੇ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਗਿੱਲ, ਅਮਨ ਗਿੱਲ। ਛਾਜਲੀ ਤੋਂ ਨੇ ਸੁਖਵੀਰ ਸਿੰਘ, ਬੁਰਜ ਸਿੱਧਮਾ ਮਲੋੜ ਤੋਂ ਨੇ ਸਰਬਜੋਤ ਸਿੱਧੂ, ਅਵਿਤਾਜ ਸਿੱਧੂ ਅਤੇ ਜਗਤਾਰ ਜੱਗਾ ਧੌਲਾ ਕਿੰਗਰਾ ਤੋਂ। ਮਹਿਸ ਗੇਟ ਨਾਭਾ ਤੋਂ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਜਲੰਧਰ ਤੋਂ ਨੇ ਕੁਲਦੀਪ ਸਿੰਘ ਸੰਧੂ, ਗੁਰਵਿੰਦਰ ਸਿੰਘ ਸੰਧੂ ਅਤੇ ਯਾਦਵੀਰ ਸਿੰਘ ਸੰਧੂ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ।

ਬਾਗਾਪੁਰਾਣਾ ਤੋਂ ਨੇ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ ਰੱਖਰਾ ਅਤੇ ਜਸਗੁਣ ਰੱਖਰਾ। ਭਾਟਾਪਾਰਾ ਤਤਰੰਗੀ ਤੋਂ ਨੇ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ ਵਰਮਾ, ਦੀਪਕ ਕੁਮਾਰ ਵਰਮਾ ਅਤੇ ਜਵਿੰਦਰ ਕੁਮਾਰ ਵਰਮਾ। ਗਿੱਦੜਬਾਹਾ ਤੋਂ ਨੇ ਮਨਜੀਤ, ਪ੍ਰਵੀਨ, ਪਾਇਲ ਅਤੇ ਹਿਨਾਸ਼ਾ। ਖੁਰਜ ਉੱਤਰ ਪ੍ਰਦੇਸ਼ ਤੋਂ ਨੇ ਤਿਲਕਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਆਓ ਦੋਸਤੋ, ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਦੇ ਉੱਤੇ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਸਰਦੂਲ ਸਿਕੰਦਰ ਅਤੇ ਅਮਨ ਨੂਰੀ ਦੀ ਆਵਾਜ਼ ਦੇ ਵਿੱਚ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਸਾਡਾ ਅਗਲਾ ਪ੍ਰਸਾਰਣ ਸਾਡੇ ਪ੍ਰਾਇਮਰੀ ਚੈਨਲ ਤੋਂ, ਹੁਣ ਤੋਂ ਕੁਝ ਹੀ ਪਲਾਂ ਬਾਅਦ।

मीडियम वेव 343.6 मीटर यानी 873 किलो हर्ट्स, DRM 864 किलो हर्ट्स, FM 100.8 मेगा हर्ट्स, FM 100.9 मेगा हर्ट्स ते FM 103.6 मेगा हर्ट्स आकाशवाणी अमृतसर अते DTH दी आकाशवाणी पंजाब सेवा दा जलंधर केंद्र है। शाम दे 4 बज रहे ने, साड़ी दूसरी सभा हुण शुरू हुंदी है। सभा दे शुरू विच आओ सुणदे हाँ हुण तक दे मुख समाचार। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਈ ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਅਤੇ ਨਵੇਂ ਚੇਅਰਪਰਸਨ ਨਿਯੁਕਤ ਕੀਤੇ ਨੇ। ਭਾਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ ਅਫੇਅਰਸ ਨੂੰ ਤਲਬ ਕਰਕੇ ਪਾਕਿਸਤਾਨ ਤੋਂ ਗੈਰ ਕਾਨੂੰਨੀ ਘੁਸਪੈਠ ਲਈ ਸਖ਼ਤ ਵਿਰੋਧ ਜਤਾਇਆ ਏ। ITIs ਨੂੰ ਆਧੁਨਿਕ ਅਤੇ ਉਦਯੋਗ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਲਈ ਸ਼ੁਰੂ ਕੀਤੀ ਗਈ PM ਸੇਤੂ ਯੋਜਨਾ ਨੇ ਅੱਜ 1 ਸਾਲ ਪੂਰਾ ਕਰ ਲਿਆ ਏ। ਯੂਕਰੇਨ ਨੇ ਰੂਸ ਨਾਲ ਜੰਗਬੰਦੀ ਲਈ ਭਾਰਤ ਦੀ ਤਜਵੀਜ਼ ਨੂੰ 4 ਤਜਵੀਜ਼ਾਂ ਵਿੱਚੋਂ ਸਭ ਤੋਂ ਵਿਆਪਕ ਦੱਸਿਆ ਏ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਵਿੱਚ 10,000 ਨਵੀਆਂ ਅਸਾਮੀਆਂ ਭਰਨ ਦਾ ਐਲਾਨ ਕੀਤਾ ਏ। ਪੰਜਾਬ ਸਰਕਾਰ ਦਿਵਿਆਂਗ ਵਿਅਕਤੀਆਂ ਨੂੰ ਸਨਮਾਨ, ਸੁਰੱਖਿਆ ਅਤੇ ਆਤਮ ਨਿਰਭਰ ਜੀਵਨ ਜਿਉਣ ਲਈ ਸਹਾਰਾ ਦੇਣ ਵਾਸਤੇ ਹੁਣ ਤੱਕ ਕਰੀਬ 255 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਚੁੱਕੀ ਹੈ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੁੱਕ ਨੇ ਬੀਤੇ ਦਿਨੀ ਤਰਨ ਤਾਰਨ ਦਾਣਾ ਮੰਡੀ ਵਿਖੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 256 ਦਿਨ ਪੂਰੇ ਹੋ ਗਏ ਨੇ। ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਮੈਪ ਕੀਤੇ 592 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਪੰਜਾਬ ਵਿੱਚ ਨਸ਼ਿਆਂ ਕਾਰਨ ਅਤੇ ਸੰਚਾਰੀ ਬਿਮਾਰੀਆਂ ਵਿਰੁੱਧ

ਚੱਲ ਰਹੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਮੱਦੇਨਜ਼ਰ ਸਰਕਾਰੀ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ HIV, ਹੈਪੇਟਾਈਟਸ ਬੀ ਅਤੇ ਹੈਪੇਟਾਈਟਸ ਸੀ ਦੀ ਜਾਂਚ ਲਈ HHH ਸਕਰੀਨਿੰਗ ਸ਼ੁਰੂ ਕਰੇਗੀ। ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਵਿਖੇ 25 ਅਤੇ 26 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਹੰਗਾਮੇ ਦੀ ਘਟਨਾ ਦੇ ਸੰਬੰਧ ਵਿੱਚ ਪਟਿਆਲਾ ਪੁਲਿਸ ਨੇ ਬੀਤੇ ਦਿਨੀ ਹਰਿਆਣਾ ਅਤੇ ਫਤਿਹਾਬਾਦ ਤੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਤਵੇ ਵਾਲਾ ਰੇਡੀਓ ਦਾ। ਇਸ ਪ੍ਰੋਗਰਾਮ ਵਿੱਚ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਆਵਾਜ਼ ਵਿੱਚ।

0: ਸਰੋਤਿਆਂ ਦੀ ਜਾਣਕਾਰੀ ਲਈ ਸੂਚਿਤ ਕੀਤਾ ਜਾਂਦਾ ਹੈ ਕਿ ਦਿੱਲੀ ਤੋਂ ਵਿਸ਼ੇਸ਼ ਪ੍ਰਸਾਰਣ ਹੋਣ ਕਾਰਨ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਦੇ ਪ੍ਰਸਾਰਣ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਅਨੁਸਾਰ 16 ਅਕਤੂਬਰ 2026 ਤੱਕ ਪੰਜਾਬੀ ਖਬਰਾਂ ਹੁਣ ਸ਼ਾਮ 7:30 ਵਜੇ ਦੀ ਬਜਾਏ ਰਾਤ 8:30 ਵਜੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਾਰੇ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਨਵੇਂ ਪ੍ਰਸਾਰਣ ਸਮੇਂ ਦਾ ਧਿਆਨ ਰੱਖਣ।
1: ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਮੋਗਾ ਅਤੇ ਫਰੀਦਕੋਟ ਲਈ ਕੰਟਰੈਕਟ ਆਧਾਰ ਤੇ ਪਾਰਟ ਟਾਈਮ ਕੋਰਸਪੋਂਡੈਂਟਸ ਦੇ ਅਹੁਦੇ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਰਜ਼ੀ ਫਾਰਮ ਲੈਣ ਅਤੇ ਭੇਜਣ ਲਈ ਪਤਾ ਹੈਡ ਆਫ ਆਫਿਸ ਆਕਾਸ਼ਵਾਣੀ ਨੇੜੇ BMC ਚੌਂਕ ਜਲੰਧਰ ਏ। ਉਮੀਦਵਾਰ ਅਰਜ਼ੀ ਫਾਰਮ ਸਮੇਤ ਵਧੇਰੇ ਜਾਣਕਾਰੀ ਆਕਾਸ਼ਵਾਣੀ ਦੀ ਵੈਬਸਾਈਟ www.newsonair.nic.in ਤੇ ਜਾ ਕੇ ਵੈਕੈਂਸੀ ਕਾਲਮ ਤੋਂ ਵੀ ਡਾਊਨਲੋਡ ਕਰ ਸਕਦੇ ਨੇ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 7 ਅਕਤੂਬਰ 2026 ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਨਹੀਂ ਹੈ।
2: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਤਵੇ ਵਾਲਾ ਰੇਡੀਓ। ਸੁਣਦੇ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ ਹਰਚਰਨ ਗਰੇਵਾਲ ਤੇ ਨਰਿੰਦਰ ਬੀਬਾ ਦੀ ਆਵਾਜ਼ ਵਿੱਚ।

0: ਅੱਖਾਂ ਪੂੰਝਦੀ ਚੁਬਾਰੇ ਵਿੱਚੋਂ ਆਈ ਵੇ ਘਰ ਆਈ ਚਿੜਕ ਦਿੱਤੀ।
1: ਆਹ ਹੁਣ ਸੁਣਦੇ ਹਾਂ ਜਗਮੋਹਨ ਕੌਰ ਦੀ ਆਵਾਜ਼ ਵਿੱਚ ਇਹ ਗੀਤ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

0: ਹੁਣ ਤੁਸੀਂ ਸਰਵਨ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ, DRM 864 ਕਿਲੋਹਰਟਸ, FM ਬੈਂਡ 100.8 ਮੈਗਾਹਰਟਸ, FM ਬੈਂਡ 100.9 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਗੁਰਬਾਣੀ ਵਿਚਾਰ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ, ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਆਨ ਕਰ ਲੈਂਦੇ ਸੀ ਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ ਜਿਸ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਬਾਹਰ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਗ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ ਜਿਹੜੀ IAS ਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ, ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹੜਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ

ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੈ ਅਕੈਡਮੀ ਦੇ ਤੌਰ ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇੱਕ ਗੁਰਮਤਿ ਦਾ ਸਮਾਗਮ ਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ ਧੰਨਵਾਦ।

0: ਮਨੁੱਖ ਪਰਮਾਤਮਾ ਦੀ ਆਰਾਧਨਾ ਕਰਦੇ ਹਨ ਉਹਨਾਂ ਦੇ ਬਰਾਬਰ ਕੋਈ ਹੋਰ ਨਹੀਂ ਹੋ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਜਨ ਨਾਨਕ ਨਾਮ ਆਰਾਧ ਤੂੰ ਤਿਸ ਅੱਪੜ ਕੋ ਨਾ ਸਿਕਾਹੀ। ਆਰਾਧਨਾ ਦਾ ਕੋਈ ਸਮਾਂ ਸਥਾਨ ਨਿਸ਼ਚਿਤ ਨਹੀਂ ਹੈ, ਕਿਉਂਕਿ ਪਰਮਾਤਮਾ ਹਰ ਜਗ੍ਹਾ 'ਤੇ ਹੈ ਅਤੇ ਜਦੋਂ ਮਰਜ਼ੀ ਉਸਨੂੰ ਅਸੀਂ ਯਾਦ ਕਰ ਸਕਦੇ ਹਾਂ। ਗੁਰਬਾਣੀ ਦਾ ਫਰਮਾਨ ਹੈ, ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ। ਗੁਰ ਕਿਰਪਾ 'ਤੇ ਹਰ ਮਨ ਵਸੈ, ਹੋਰ ਤਬਿੱਦ ਲਿਆ ਨਾ ਜਾਈ। ਪਰਮਾਤਮਾ ਆਪ ਪੂਰਾ ਹੈ, ਉਸਦਾ ਨਾਮ ਪੂਰਾ ਹੈ, ਸੋ ਇਹ ਮਨੁੱਖ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰ। ਗੁਰਬਾਣੀ ਦਾ ਫਰਮਾਨ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਉਕਤ ਪੰਕਤੀ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਮਨੁੱਖ, ਪ੍ਰਭੂ ਦੀ ਉਸਤਤ ਦਿਨ ਰਾਤ ਕਰਦਾ ਰਹੋ ਅਤੇ ਅੱਖ ਝਮਕਣ ਜਿੰਨਾ ਸਮਾਂ ਵੀ ਢਿੱਲ ਨਾ ਕਰ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਸੰਤ ਸੇਵਾ ਕਰ ਭਾਵਨੀ ਲਾਈਏ, ਤਿਆਗ ਮਾਨ ਹਠੀਲਾ। ਮਨੁੱਖ ਨੂੰ ਆਪਣੇ ਮਨ ਵਿੱਚੋਂ ਹੱਠ ਹੰਕਾਰ ਨੂੰ ਤਿਆਗ ਕੇ ਭੈ ਭਾਵਨੀ ਅਤੇ ਪੂਰੀ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਸਾਹਿਬ ਵੱਲੋਂ ਦੱਸੀ ਸੇਵਾ ਕਰਨੀ ਚਾਹੀਦੀ ਹੈ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਮੋਹਨ ਪ੍ਰਾਣ ਮਾਨ ਰੰਗੀਲਾ, ਬਾਸ ਰਹਿਓ ਹੀਰੇ ਕੇ ਸੰਗੇ, ਪੇਖ ਮੋਹਿਓ ਮਨ ਲੀਲਾ ਰਹਾਓ। ਖਿੜੇ ਸੁਭਾਅ ਵਾਲਾ ਅਤੇ ਮਨ ਨੂੰ ਮੋਹ ਲੈਣ ਵਾਲਾ ਸੁੰਦਰ ਪ੍ਰਭੂ, ਮੇਰੇ ਪ੍ਰਾਣਾਂ ਦੀ ਜਿੰਦ ਜਾਨ ਹੈ, ਜਿੰਦ ਦਾ ਫਕਰ ਹੈ, ਉਹ ਹਮੇਸ਼ਾ ਮੇਰੇ ਹਿਰਦੇ ਵਿੱਚ ਵੱਸਦਾ ਹੈ। ਮੇਰਾ ਮਨ ਉਸਦੇ ਕੌਤਕ ਵੇਖ ਵੇਖ ਕੇ ਵਿਸਮਾਦ ਹੋ ਰਿਹਾ ਹੈ ਅਤੇ ਮਸਤ ਹੋ ਰਿਹਾ ਹੈ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਜਿਸ ਸਿਮਰਤ ਮਨ ਹੋਤ ਆਨੰਦਾ, ਉਤਰੈ ਮਨੋ ਜੰਗੀਲਾ। ਮਨੁੱਖੀ ਮਨ ਨੂੰ ਕਈ ਜਨਮਾਂ ਤੋਂ ਵਿਕਾਰਾਂ ਦੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਇਸਦਾ ਮਨ ਸਵਾਹ ਵਰਗਾ ਕਾਲਾ ਹੋਇਆ ਹੈ। ਗੁਰੂ ਸਾਹਿਬ ਜੀ ਨੇ ਤੇਲ ਵਾਲੇ ਕੋਲੋ ਨੂੰ ਸਾਫ਼ ਕਰਨ ਵਾਲੇ ਕੱਪੜੇ ਦੀ ਉਦਾਹਰਣ ਦਿੱਤੀ ਹੈ ਕਿ ਕੋਲੋ ਨੂੰ ਸਾਫ਼ ਕਰਨ ਵਾਲਾ ਕੱਪੜਾ ਇੰਨਾ ਜ਼ਿਆਦਾ ਗੰਦਾ ਹੁੰਦਾ ਹੈ ਕਿ ਭਾਵੇਂ ਉਹਨੂੰ 100 ਵਾਰਾਂ ਧੋ ਲਓ ਪਰ ਉਹ ਸਾਫ਼ ਨਹੀਂ ਹੁੰਦਾ। ਗੁਰਬਾਣੀ ਦਾ ਫਰਮਾਨ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ 100 ਧੋਵਣ ਪਾਹੋ। ਗੁਰਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾ ਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਪਰਮਾਤਮਾ ਦਾ ਸਿਮਰਨ ਕਰਨ ਨਾਲ ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਰੂਪੀ ਮੈਲ ਉੱਤਰ ਜਾਂਦੀ ਹੈ ਅਤੇ ਮਨ ਆਨੰਦਿਤ ਹੋ ਜਾਂਦਾ ਹੈ, ਖੇੜੇ ਵਿੱਚ ਆ ਜਾਂਦਾ ਹੈ। ਸਿਮਰਨ ਦੇ ਨਾਲ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਪਿੱਤਰ ਵੀ ਤਰ ਜਾਂਦੇ ਹਨ। ਗੁਰਬਾਣੀ ਦਾ ਫਰਮਾਨ ਹੈ, ਜੇ ਸਿਮਰਤ ਸਭ ਕਿਲ ਵਿਖ ਨਾਸਹਿ, ਪਿੱਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਤ ਹੀ ਜਾਪੋ, ਜਾਂ ਕਾ ਅੰਤ ਨਾ ਪਾਰੋ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ, ਮਿਲਬੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ। ਪਰਮਾਤਮਾ ਅਪਰੰਪਰ ਅਪਾਰ ਹੈ, ਮਨੁੱਖੀ ਪਹੁੰਚ ਤੋਂ ਦੂਰ ਹੈ, ਉਸਦਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਹਰ ਅਗਮ ਅਗਾਧ ਅਪਰੰਪਰ ਅਪਰਪਰਾ, ਜੋ ਤੁਮ ਧਿਆਵੈ ਜਗਦੀਸ਼, ਤੇ ਜਨ ਭਉ ਬਿਖਮ ਤਰਾ। ਜਿੰਨਾ ਪਿਆਰੇ ਨੇ ਉਸਦੇ ਨਾਮ ਦਾ ਰਸ ਚੱਖਿਆ ਹੈ, ਉਹ ਉਸਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਗੁਰੂ ਸਾਹਿਬ ਜੀ ਨੇ ਗੂੰਗੇ ਦੇ ਮਠਿਆਈ ਖਾਣ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਗੂੰਗਾ ਮਠਿਆਈ ਖਾ ਕੇ ਉਸਦੀ ਮਿਠਾਸ ਨੂੰ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਹਰ ਗੁਣ ਕਹਿਤੇ ਕਹਿ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਸੇ ਤਰ੍ਹਾਂ ਪਰਮਾਤਮਾ ਨਾਲ ਮਿਲਿਆ ਹੋਇਆ ਜਗਿਆਸੂ ਪ੍ਰਭੂ ਦੀ ਮਹਿਮਾ ਉਸਦੇ ਗੁਣ ਬਿਆਨ ਨਹੀਂ ਕਰ ਸਕਦਾ। ਗੁਰਬਾਣੀ ਦਾ ਫਰਮਾਨ ਹੈ, ਮਹਿਮਾ ਕਈ ਨਾ ਜਾਏ ਗੁਰਸਮਰੱਥ ਦੇਵ, ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲੱਖ ਅਪੇਵ। ਸੋ ਆਓ ਅਸੀਂ ਵੀ ਅਰਦਾਸ ਕਰੀਏ ਕਿ ਹੇ ਪਰਮਾਤਮਾ, ਸਾਡੇ 'ਤੇ ਵੀ ਕਿਰਪਾ ਕਰ, ਅਸੀਂ ਵੀ ਤੇਰਾ ਨਾਮ ਦਿਨ ਰਾਤ ਜਪ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਵਿਸਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ।
1: ਦਿਨ ਰਾਤੀ ਆਰਾਧ

ਹੁਣ ਤੁਸੀਂ ਸੁਣ ਰਹੇ ਸੀ ਦੇਸ਼ ਭਗਤੀ ਸਮੂਹ ਗਾਨ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:20 ਹੋਣ ਜਾ ਰਹੇ ਨੇ। ਹੁਣ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ।

0: ਹੁੰਦਾ ਸੀ ਤਾਂ ਪੁਰਾਣੇ ਕਰਜ਼ੇ ਨੂੰ ਢੱਕਣ ਲਈ ਬੈਂਕ ਵੱਲੋਂ ਨਵਾਂ ਕਰਜ਼ਾ ਦੇ ਦਿੱਤਾ ਜਾਂਦਾ ਸੀ। ਇਸ ਪ੍ਰਕਿਰਿਆ ਨੂੰ ਐਵਰਗ੍ਰੀਨਿੰਗ ਕਿਹਾ ਜਾਂਦਾ ਹੈ। ਇਸ ਕਾਰਨ ਬੈਂਕਾਂ ਦੀ ਅਸਲ ਹਾਲਤ ਸਾਹਮਣੇ ਨਹੀਂ ਆ ਰਹੀ ਸੀ ਅਤੇ ਬੈਂਕਾਂ ਦੇ ਅੰਕੜਿਆਂ ਤੇ ਵੀ ਭਰੋਸਾ ਕਰਨਾ ਮੁਸ਼ਕਿਲ ਹੋ ਗਿਆ ਸੀ। ਨਰਿੰਦਰ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਐਸੈਟ ਕੁਆਲਿਟੀ ਰਿਵਿਊ ਕਰਾਇਆ ਗਿਆ, ਜਿਸ ਤਹਿਤ ਬੈਂਕਾਂ ਨੂੰ ਆਪਣੇ ਕਰਜ਼ਿਆਂ ਦੀ ਅਸਲ ਸਥਿਤੀ ਦੱਸਣ ਲਈ ਕਿਹਾ ਗਿਆ। ਜਾਂਚ ਵਿੱਚ ਪਤਾ ਲੱਗਾ ਕਿ ਬੈਂਕਾਂ ਦੀ ਹਾਲਤ ਪਹਿਲਾਂ ਦੱਸੀ ਗਈ ਹਾਲਤ ਨਾਲੋਂ ਜ਼ਿਆਦਾ ਮਾੜੀ ਸੀ। ਸਰਕਾਰੀ ਬੈਂਕਾਂ ਦੇ ਖਰਾਬ ਕਰਜ਼ੇ ਲਗਭਗ 15% ਤੱਕ ਪਹੁੰਚ ਗਏ ਸਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਨੇ 4R ਰੈਕੋਗਨੀਸ਼ਨ, ਖਰਾਬ ਕਰਜ਼ਿਆਂ ਦੀ ਪਛਾਣ ਕਰਨ, ਰੈਜ਼ੋਲੂਸ਼ਨ, ਖਰਾਬ ਕਰਜ਼ਿਆਂ ਦਾ ਹੱਲ ਕਰਨ, ਰੀਕੈਪੀਟਲਾਈਜੇਸ਼ਨ, ਬੈਂਕਾਂ ਨੂੰ ਵਾਧੂ ਪੂੰਜੀ ਦੇ ਕੇ ਮਜ਼ਬੂਤ ਕਰਨ ਅਤੇ ਰਿਫਾਰਮਸ, ਬੈਂਕਾਂ ਦੇ ਕੰਮਕਾਜ ਵਿੱਚ ਸੁਧਾਰ ਕਰਨ ਦੀ ਨੀਤੀ ਅਪਣਾਈ। ਇਸ ਦੇ ਨਾਲ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਦੀ ਮਦਦ ਨਾਲ ਵੀ ਖਰਾਬ ਕਰਜ਼ਿਆਂ ਨੂੰ ਹੱਲ ਕਰਨ ਦੀ ਪ੍ਰਕਿਰਿਆ ਨੂੰ ਮਜ਼ਬੂਤ ਕੀਤਾ ਗਿਆ। ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AARNEW ਜਲੰਧਰ। ਇੱਕ ਵੱਡੀ ਸਫਲਤਾ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇੱਕ ਗੈਰ ਕਾਨੂੰਨੀ ਹਥਿਆਰਾਂ ਅਤੇ ਧਮਾਕਾਖੇਜ ਸਪਲਾਈ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਸਦੇ ਕਬਜ਼ੇ ਵਿੱਚੋਂ ਇੱਕ AK-47 ਅਸੌਲਟ ਰਾਈਫਲ, ਇੱਕ ਮੈਗਜ਼ੀਨ ਅਤੇ 9 ਜ਼ਿੰਦਾ ਕਾਰਤੂਸ ਅਤੇ 2 ਹੋਰ ਹੱਥ ਗੋਲੇ ਬਰਾਮਦ ਕੀਤੇ ਨੇ। ਇਹ ਜਾਣਕਾਰੀ ਦਿੰਦਿਆਂ ਪੁਲਿਸ ਦੇ ਡਾਇਰੈਕਟਰ ਜਨਰਲ DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹੋ ਗਈ ਹੈ ਅਤੇ ਪੇਸ਼ੇ ਤੋਂ ਟਰੱਕ ਡਰਾਈਵਰ ਅਤੇ ਤਰਨ ਤਾਰਨ ਦੇ ਚੀਮਾ ਦਾ ਰਹਿਣ ਵਾਲਾ ਹੈ। ਹਥਿਆਰਾਂ ਤੇ ਧਮਾਕਾਖੇਜ ਸਮੱਗਰੀ ਨੂੰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਖੇਤ ਦੀ ਢੋਆ ਢੁਆਈ ਲਈ ਵਰਤੇ ਜਾ ਰਹੇ ਦੁਪਹੀਆ ਵਾਹਨ ਨੂੰ ਵੀ ਜ਼ਬਤ ਕਰ ਲਿਆ। DGP ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕਥਿਤ ਤੌਰ ਤੇ ਵਿਦੇਸ਼ੀ ਤਸਕਰਾਂ ਨਾਲ ਜੁੜਿਆ ਹੋਇਆ ਸੀ ਅਤੇ ਗੈਰ ਕਾਨੂੰਨੀ ਹਥਿਆਰਾਂ ਦੀ ਪ੍ਰਾਪਤੀ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਏ। ਹਵਾਈ ਫੌਜ ਨੇ ਚੰਡੀਗੜ੍ਹ, ਦਿੱਲੀ, ਮੁੰਬਈ, ਗਵਾਲੀਅਰ, ਬੰਗਲੁਰੂ, ਗੁਹਾਟੀ ਅਤੇ ਜੋਧਪੁਰ ਸਮੇਤ ਕਈ ਸ਼ਹਿਰਾਂ ਵਿਚ ਸੇਖੋ ਇੰਡੀਅਨ ਏਅਰਫੋਰਸ ਮੈਰਾਥਨ ਕਰਾਈ। ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ AP ਸਿੰਘ ਨੇ ਨਵੀਂ ਦਿੱਲੀ ਵਿਚ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਏਅਰ ਵਾਈਸ ਮਾਰਸ਼ਲ ਸ਼ੇਖਰ ਯਾਦਵ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਮੈਰਾਥਨ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋ ਦੀ ਯਾਦ ਵਿਚ ਕਰਾਈ ਗਈ। ਉਨ੍ਹਾਂ ਕਿਹਾ ਕਿ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋ ਨੇ 1971 ਦੀ ਭਾਰਤ ਪਾਕਿਸਤਾਨ ਜੰਗ ਦੌਰਾਨ ਅਸਾਧਾਰਨ ਦਲੇਰੀ ਦਿਖਾਈ ਸੀ। ਸ੍ਰੀਨਗਰ ਹਵਾਈ ਅੱਡੇ ਦੀ ਰੱਖਿਆ ਕਰਦੇ ਹੋਏ ਉਨ੍ਹਾਂ ਨੇ ਇਕੱਲੇ ਆਪਣੇ ਫੋਲੈਂਡ ਗਨੈਟ ਜਹਾਜ਼ ਨਾਲ 6 ਪਾਕਿਸਤਾਨੀ ਸਾਬਰ ਜੈੱਟ ਹਵਾਈ ਜਹਾਜ਼ਾਂ ਨੂੰ ਚੁਣੌਤੀ ਦਿੱਤੀ। ਚੰਡੀਗੜ੍ਹ ਵਿਚ ਇਹ ਮੈਰਾਥਨ ਚੰਡੀਗੜ੍ਹ ਕਲੱਬ ਦੇ ਸਾਹਮਣੇ ਵਾਲੇ ਮੈਦਾਨ ਵਿਚ ਕਰਾਈ ਗਈ। ਚੰਡੀਗੜ੍ਹ, ਮੋਹਾਲੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਫਿਟਨੈਸ ਪ੍ਰੇਮੀ, ਪੇਸ਼ੇਵਰ ਖਿਡਾਰੀ, ਸੇਵਾ ਵਿਚਲੇ ਫੌਜੀ, ਸਾਬਕਾ ਫੌਜੀ, ਵਿਦਿਆਰਥੀ ਅਤੇ ਨੌਜਵਾਨਾਂ ਸਮੇਤ 5,000 ਤੋਂ ਵੱਧ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਏਅਰ ਮਾਰਸ਼ਲ ਜਾਰਜ ਥਾਮਸ, ਏਅਰ ਅਫਸਰ ਕਮਾਂਡਿੰਗ ਇਨ ਚੀਫ, ਪੱਛਮੀ ਹਵਾਈ ਕਮਾਨ ਨੇ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਮੈਰਾਥਨ ਨੇ ਫੌਜੀ ਨਾਗਰਿਕ ਤਾਲਮੇਲ ਨੂੰ ਮਜ਼ਬੂਤ ਕੀਤਾ ਅਤੇ ਫਿਟ ਇੰਡੀਆ ਮੁਹਿੰਮ ਵਿਚ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋ ਭਾਰਤੀ ਹਵਾਈ ਫੌਜ ਦੇ ਇਕੋ ਇਕ ਪਰਮਵੀਰ ਚੱਕਰ ਜੇਤੂ ਨੇ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੇ ਵੱਖ ਵੱਖ ਹਿੱਸਿਆਂ ਵਿਚ ਵਿਸ਼ੇਸ਼ ਡਰੋਨ ਸ਼ੋਅ ਕਰਾਏ ਜਾ ਰਹੇ ਨੇ। ਇਸੇ ਲੜੀ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿਚ ਡਰੋਨ ਸ਼ੋਅ ਹੋਣਗੇ ਤੇ ਪਹਿਲਾ ਡਰੋਨ ਸ਼ੋਅ ਬਲਕਿ 5 ਅਕਤੂਬਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਕਰਾਇਆ ਜਾਏਗਾ। 2026 ਏਸ਼ੀਆਈ ਖੇਡਾਂ ਜਾਪਾਨ ਦੇ ਨਗੋਆ ਵਿਚ ਅਧਿਕਾਰਤ ਤੌਰ ਤੇ ਸਮਾਪਤ ਹੋ ਗਈਆਂ ਨੇ। ਖੇਡਾਂ ਦੀ ਮਸ਼ਾਲ ਅਤੇ ਝੰਡਾ 2030 ਏਸ਼ੀਆਈ ਖੇਡਾਂ ਦੇ ਮੇਜ਼ਬਾਨ ਕਤਰ ਨੂੰ ਸੌਂਪੇ ਗਏ। 2 ਸੋਨੇ ਦੇ ਅਤੇ 1 ਚਾਂਦੀ ਦਾ ਤਮਗਾ ਜਿੱਤਣ ਵਾਲੇ ਭਾਰਤ ਦੇ ਔਰਤ ਨਿਸ਼ਾਨੇਬਾਜ਼ ਨੀਰੂ ਟਾਂਡਾ ਨੇ ਸਮਾਪਤੀ ਸਮਾਰੋਹ ਵਿਚ ਭਾਰਤੀ ਦਲ ਦੇ ਝੰਡਾ ਬਰਦਾਰ ਵਜੋਂ ਅਗਵਾਈ ਕੀਤੀ। ਭਾਰਤ 21 ਸੋਨੇ ਦੇ, 27 ਚਾਂਦੇ ਦੇ ਅਤੇ 37 ਕਾਂਸੀ ਦੇ ਤਮਗਿਆਂ ਸਮੇਤ ਕੁੱਲ 85 ਤਮਗਿਆਂ ਨਾਲ ਸੂਚੀ ਵਿਚ ਚੌਥੇ ਸਥਾਨ ਤੇ ਰਿਹਾ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਤਕਨੀਕੀ ਤਬਦੀਲੀ ਦੇ ਯੁੱਗ ਵਿਚ ਦਾਖਲ ਹੋ ਰਿਹਾ ਹੈ। ਰਾਜਪੁਰਾ ਸਥਿਤ ਚਤਕਾਰਾ ਯੂਨੀਵਰਸਿਟੀ ਵਿਖੇ ਹਾਲ ਹੀ ਵਿਚ ਹੋਈ ਗੜਬੜੀ ਦੀ ਘਟਨਾ ਦੇ ਸਬੰਧ ਵਿਚ ਪਟਿਆਲਾ ਪੁਲਿਸ ਵੱਲੋਂ ਫਤਿਹਾਬਾਦ ਤੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਗੈਰ ਕਾਨੂੰਨੀ ਹਥਿਆਰਾਂ ਅਤੇ ਧਮਾਕਾਖੇਜ ਸਪਲਾਈ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ ਤੇ ਹਵਾਈ ਫੌਜ ਨੇ ਚੰਡੀਗੜ੍ਹ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿਚ ਸੇਖੋ ਇੰਡੀਅਨ ਏਅਰਫੋਰਸ ਮੈਰਾਥਨ ਕਰਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: कम प्रीमियम ज्यादा बोनस अपनों के लिए सबसे सही RKL Life, इससे बेहतर कुछ नहीं।
3: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
4: पापा दी उम्र पर दी कमाई उन्होंने सिखिया
5: हमेशा

0: ਦੀ ਫਿਕਰ ਕਰਨਾ। ਵੈਸੇ ਉਹਨਾਂ ਦੀ ਇੱਕ ਜਮਾ ਪੂੰਜੀ ਬੈਂਕ ਵਿੱਚ ਵੀ ਹੈ,
1: ਪਰ ਕਲੇਮ ਕਰਨਾ ਮੁਸ਼ਕਲ ਹੋਵੇਗਾ।
2: ਹੁਣ ਹੋਰ ਵੀ ਆਸਾਨ ਹੋ ਗਿਆ ਹੈ। ਬੈਂਕ ਦੀ ਵੈਬਸਾਈਟ ਜਾਂ ਸ਼ਾਖਾ ਤੇ ਜਾਓ, ਕਲੇਮ ਫਾਰਮ ਭਰੋ, ਦਸਤਾਵੇਜ਼ ਜਮਾ ਕਰੋ, 15 ਦਿਨਾਂ 'ਚ ਰਕਮ ਪ੍ਰਾਪਤ ਕਰੋ ਅਤੇ ਨੋਮੀਨੀ ਨਾਲ ਕਲੇਮ ਦਾ ਨਿਪਟਾਰਾ ਹੋਵੇ ਹੋਰ ਵੀ ਆਸਾਨ।
3: RBI ਕਹਿੰਦਾ ਹੈ,
2: ਜਾਣਕਾਰ ਬਣੋ, ਸਚੇਤ ਰਹੋ।
4: ਟਿੰਕੂ ਜੀ, 100 ਗ੍ਰਾਮ ਪੇੜੇ ਦਿਓ।
5: 250 ਗ੍ਰਾਮ ਤੋਂ ਘੱਟ ਨਹੀਂ ਮਿਲੇਗਾ।
4: ਓਏ ਕਿਉਂ,
5: ਮਿਨੀਮਮ ਤਾਂ ਲੈਣਾ ਪਏਗਾ ਨਾ।
4: ਓ ਭਾਈ, ਅੱਜ ਕੱਲ ਤਾਂ ਬੈਂਕ ਅਕਾਊਂਟ ਵੀ ਮਿਨੀਮਮ ਬੈਲੈਂਸ ਨਹੀਂ ਮੰਗਦਾ।
6: ਬੈਂਕ ਅਕਾਊਂਟ ਬਿਨਾ ਮਿਨੀਮਮ?
4: ਹਾਂ, ਬੇਸਿਕ ਸੇਵਿੰਗਸ ਬੈਂਕ ਡਿਪੋਜ਼ਿਟ ਅਕਾਊਂਟ ਯਾਨੀ BSBD ਅਕਾਊਂਟ। ਇਸ ਵਿੱਚ ਨੋ ਮਿਨੀਮਮ ਬੈਲੈਂਸ, ਪਰ ਫਾਇਦੇ ਕਾਫੀ ਸਾਰੇ। ATM ਕਮ ਡੈਬਿਟ ਕਾਰਡ, ਮੋਬਾਈਲ ਤੇ ਇੰਟਰਨੈਟ ਬੈਂਕਿੰਗ, ਪਾਸਬੁੱਕ, ਚੈੱਕ ਬੁੱਕ ਸਭ ਮਿਲੇਗਾ, ਉਹ ਵੀ ਬਿਨਾ ਕਿਸੇ ਚਾਰਜ ਤੋਂ।
7: ਦੇ ਭਾਈ, RBI ਕਹਿੰਦਾ ਹੈ BSBD ਅਕਾਊਂਟ ਮਿਨੀਮਮ ਬੈਲੈਂਸ ਨਹੀਂ, ਮੈਕਸਿਮਮ ਫਾਇਦੇ ਸਹੀ।
8: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 6:30 ਵਜ ਰਹੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਦਿੰਦੇ ਹਾਂ,
1: ਹਾਂਜੀ,
0: ਐਂ ਉਹਨਾਂ ਨੂੰ ਆਪਾਂ ਥੋੜ੍ਹਾ ਜਿਹਾ
1: ਉਹ ਕਿਤੇ ਨਾ ਕਿਤੇ ਐਕਸੀਡੈਂਟ ਦਾ ਵੀ ਕਾਰਨ ਬਣਦੇ ਆ ਫਿਰ।
0: ਬਣਦੇ ਆ ਜੀ, ਬਣਦੇ ਆ। ਦੇਖੋ ਐਕਸੀਡੈਂਟ ਵੀ ਹੁੰਦਾ ਹੈ,
1: ਹਾਂਜੀ,
0: ਅਤੇ ਜੇ ਅਸੀਂ ਜਾਨਵਰਾਂ ਦਾ ਖਿਆਲ ਰੱਖਾਂਗੇ ਤਾਂ ਉਹਨਾਂ ਨੂੰ ਫਿਰ ਥੋੜ੍ਹਾ ਬਹੁਤ ਕਿਤੇ ਉਹਨਾਂ ਨੂੰ ਪੱਠੇ ਪਾ ਤੇ ਜਾਣ ਜਾਂ ਇੱਕ ਥਾਂ ਜਿਵੇਂ ਕਿਤੇ ਗਊਸ਼ਾਲਾ
1: ਹੀ ਦੇ ਸਕਦੇ ਹਾਂ,
0: ਗਊਸ਼ਾਲਾ 'ਚ ਉਹਨਾਂ ਨੂੰ ਭੇਜ ਦਿਓ,
1: ਬਿਲਕੁਲ,
0: ਤਾਂ ਜੋ ਉਹਨਾਂ ਦਾ ਵੀ ਜਿਹੜਾ ਖਿਆਲ ਹੈ ਉਹ ਰੱਖਿਆ ਜਾ ਸਕਦਾ।
1: ਬਿਲਕੁਲ ਜੀ।
0: ਕੁਝ ਆਪਾਂ ਦੇਖਦੇ ਹਾਂ ਬਲ ਸਾਹਿਬ, ਜਿਹੜੇ ਪੰਛੀ ਨੇ,
1: ਹਾਂਜੀ,
0: ਅੱਜ ਹੁਣ ਸ਼ਹਿਰਾਂ ਵਿੱਚ ਤਾਂ ਖਾਸ ਤੌਰ 'ਤੇ,
1: ਅੱਛਾ ਜੀ,
0: ਕਿਤੇ ਜਿਹੜੇ ਚਿੜੀਆਂ ਹੈ ਨਾ ਉਹ 'ਚ ਚਾਹੁੰਦੀਆਂ ਹੀ ਨਹੀਂ ਹੈ,
1: ਅੱਛਾ ਜੀ,
0: ਚਿੜਚਿੜ ਨਹੀਂ ਕਰਦੀਆਂ। ਪਿੰਡਾਂ ਵਿੱਚ ਤਾਂ ਆਪਣੇ ਸੁਣਨ ਨੂੰ ਬਹੁਤ ਮਿਲਦੀਆਂ,
1: ਹਾਂਜੀ ਹਾਂਜੀ
0: ਹਾਂਜੀ, ਸ਼ਹਿਰਾਂ ਦੇ ਵਿੱਚ ਨਾ ਇਹ ਵੀ ਇੱਕ ਘਾਟ ਹੋ ਗਈ ਹੈ,
1: ਠੀਕ ਹੈ ਜੀ,
0: ਕਿਉਂਕਿ ਅਸੀਂ ਉਹਨਾਂ ਨੂੰ ਦਾੜਾਂ ਪਾਣੀ ਨਹੀਂ ਨਾ ਪਾਉਂਦੇ,
1: ਹਾਂਜੀ,
0: ਅਤੇ ਹੁਣ ਉੱਥੇ ਉਹ ਰਹਿਣਾ ਵੀ ਨਹੀਂ ਚਾਹੁੰਦੀਆਂ,
1: ਇਹ ਵੀ ਗੱਲ ਹੈ ਜੀ।
0: ਤਾਂ ਇਸ ਕਰਕੇ ਸਾਨੂੰ ਉਹਨਾਂ ਦਾ ਵੀ ਜਿਹੜਾ ਖਾਸ ਤੌਰ 'ਤੇ ਖਿਆਲ ਰੱਖਣਾ ਉਹ ਬਹੁਤ ਜ਼ਰੂਰੀ ਹੈ ਬਲ ਸਾਹਿਬ।
1: ਅੱਗੇ ਆਮ ਤੌਰ 'ਤੇ ਪਟਵਾਰੀ ਸਾਹਿਬ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਬੱਚਿਆਂ ਨੂੰ ਨਾਲ ਲੈ ਕੇ ਅਤੇ ਆਪਣੇ ਕੋਠਿਆਂ 'ਤੇ ਕਹਿ ਲਓ ਬਾਲਕੋਨੀ 'ਤੇ ਜਾ ਕੇ ਤਾਂ ਚੋਗਾ ਪਾਉਂਦੇ ਹੁੰਦੇ ਸੀ, ਅਤੇ ਕਬੂਤਰ ਚਿੜੀਆਂ ਆਮ ਹੀ ਘਰਾਂ ਵਿੱਚ ਤੁਸੀਂ ਦੇਖ ਸਕਦੇ ਸੀ, ਸ਼ਹਿਰਾਂ ਵਿੱਚ ਵੀ। ਹੁਣ ਕਿਤੇ ਨਾ ਕਿਤੇ ਉਹ ਰੁਝਾਨ, ਸਮਾਂ ਹੀ ਘੱਟ ਗਿਆ ਅਤੇ ਰੁਝਾਨ ਤਾਂ ਖਤਮ ਹੋਣਾ ਸੀ।
0: ਦੇਖੋ ਨਾ ਜੀ, ਇਹ ਜਿਹੜਾ ਪਸ਼ੂ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ, ਯਾਨੀ ਕਿ ਜਿਹੜਾ ਵਰਲਡ ਐਨੀਮਲ ਡੇ ਹੈ
1: ਜੀ,
0: ਇਸ ਦੇ ਲਈ ਇਹ ਇੱਕ ਦਿਨ ਜਸ਼ਨ ਦਾ ਤਾਂ ਨਹੀਂ, ਆਪਾਂ ਹਰੇਕ ਕੰਮ ਨੂੰ ਜਸ਼ਨ ਦੇ ਨਾਲ ਮਨਾਉਂਦੇ ਹਾਂ,
1: ਹਾਂਜੀ,
0: ਇਹ ਦਿਨ ਜਸ਼ਨ ਦਾ ਤਾਂ ਨਹੀਂ ਹੈ, ਪਰ ਇਹ ਹੈ ਕਿ ਜਾਨਵਰਾਂ ਦੇ ਪ੍ਰਤੀ ਉਹਨਾਂ ਦੇ ਲਈ ਸਾਨੂੰ ਮਾੜਾ ਮੋਟਾ ਪਿਆਰ,
1: ਬਿਲਕੁਲ,
0: ਸਤਿਕਾਰ, ਉਹਨਾਂ ਦੇ ਲਈ ਦਿਆ ਦਿਖਾਉਣ ਦਾ ਇੱਕ ਸੰਕਲਪ ਜ਼ਰੂਰ ਲੈਣਾ ਚਾਹੀਦਾ।
1: ਦੇਖੋ ਜੀ, ਘੱਟੋ ਘੱਟ ਆਪਾਂ ਇਸ ਪਾਸੇ ਵੱਲ ਸੋਚਾਂਗੇ ਫਿਰ ਹੀ ਇੱਧਰਲੇ ਪਾਸੇ ਨੂੰ ਆਪਾਂ ਪੈਰ ਪੁੱਟ ਸਕਦੇ ਹਾਂ।
0: ਬਿਲਕੁਲ, ਦੇਖੋ ਜੇ ਜਾਨਵਰ ਸੁਰੱਖਿਅਤ ਨੇ ਨਾ,
1: ਹਾਂਜੀ,
0: ਤਾਂ ਸਾਡੀ ਧਰਤੀ ਦਾ ਭਵਿੱਖ ਵੀ ਜਿਹੜਾ ਹੈ ਉਹ ਸੁਰੱਖਿਅਤ ਹੈ।
1: ਬਿਲਕੁਲ,
0: ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ
1: ਜੀ।
0: ਬਲ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਕਿ ਅੱਜ ਵਰਲਡ ਐਨੀਮਲ ਡੇ ਹੈ,
1: ਹਾਂਜੀ,
0: ਤਾਂ ਤੁਹਾਨੂੰ ਫਿਰ ਡਾਕਟਰ ਜੀ ਐਸ ਬੇਦੀ ਹੁਣੀ ਆਏ ਸਨ,
1: ਅੱਛਾ ਜੀ,
0: ਉਹਨਾਂ ਨਾਲ ਜਿਹੜੀ ਉਹਨਾਂ ਨੇ ਸਾਨੂੰ ਗੱਲਾਂ ਬਾਤਾਂ ਸੁਣਾਈਆਂ,
1: ਠੀਕ ਹੈ ਜੀ,
0: ਦੱਸੀਆਂ ਕਿ ਸਮਾਜ 'ਚ ਪਸ਼ੂਆਂ ਦੀ ਮਹੱਤਤਾ,
1: ਠੀਕ ਹੈ ਜੀ,
0: ਉਹਦੇ ਬਾਰੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ
1: ਜੀ,
0: ਆਪਾਂ ਸੁਣਦੇ ਹਾਂ,
1: ਸੁਣਾ ਦਿਓ ਜੀ।
2: ਅਸੀਂ ਕੋਸ਼ਿਸ਼ ਕੀਤੀ ਹੈ ਪਸ਼ੂ ਪਾਲਣ ਵਿਭਾਗ ਨੇ ਵੀ ਜਿਹੜੀਆਂ ਵੀ ਸਰਕਾਰ ਦੀਆਂ ਪਾਲਿਸੀਜ਼ ਨੇ, ਜਿਹੜੀਆਂ ਵੀ ਸਕੀਮਾਂ ਨੇ, ਉਹ ਵੱਧ ਤੋਂ ਵੱਧ ਪਸ਼ੂ ਪਾਲਕਾਂ ਤੱਕ ਪਹੁੰਚਣ। ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਹੁਣ ਜੰਗੀ ਪੱਧਰ ਤੇ ਕੰਮ ਚੱਲ ਰਿਹਾ। ਲਗਭਗ ਜਿਹੜੀ ਵੈਕਸੀਨ ਹੈ 97-98% ਤੱਕ ਕੰਪਲੀਟ ਹੋਣ ਵਾਲੀ ਹੈ, ਔਰ 31 ਦਸੰਬਰ ਤੱਕ ਇਹ 100% ਜਿਹੜੀ ਹੈ ਮੂੰਹ ਖੁਰ ਦੀ ਬਿਮਾਰੀ ਬਿਲਕੁਲ ਮੁਫ਼ਤ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸਾਰਿਆਂ ਨੂੰ ਲੱਗ ਜਾਣੀ ਹੈ। ਇਹ ਸਾਨੂੰ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਨੇ, ਲੱਗ ਗਈਆਂ ਨੇ, ਔਰ ਜੇ ਕੋਈ ਪਸ਼ੂ ਪਾਲਕ ਵੀਰ ਆਪਣੇ ਰਹਿ ਗਿਆ ਵੀ ਜਿਹਨੇ ਆਪਣੇ ਪਸ਼ੂ ਨੂੰ ਇਹ ਖੁਰਾਕ ਨਹੀਂ ਲਗਵਾਈ, ਤਾਂ ਉਹ ਨੇੜੇ ਦੀ ਪਸ਼ੂ ਸੰਸਥਾ ਤੇ ਜਾ ਕੇ ਇਹ ਜਿਹੜੀ ਖੁਰਾਕ ਹੈ ਉਹ ਬਿਲਕੁਲ ਮੁਫ਼ਤ ਲਗਵਾ ਸਕਦਾ ਹੈ। ਸੋ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ ਪਿਛਲੇ ਸਾਲ 100% ਅਸੀਂ ਵੈਕਸੀਨੇਸ਼ਨ ਕਰ ਦਿੱਤੀ। ਅਗਲੇ ਸਾਲ ਫਿਰ ਸਮਾਂ ਆਉਣ ਦੇ ਉੱਤੇ ਗਲਘੋਟੂ ਦੀ ਬਿਮਾਰੀ ਤੋਂ ਬਚਾਅ ਲਈ ਜਿਹੜੇ ਹੈ ਉਹ ਟੀਕੇ ਲਗਾ ਦਿੱਤੇ ਜਾਣਗੇ। ਨੈਸ਼ਨਲ ਲਾਈਫ ਸਟਾਕ ਮਿਸ਼ਨ ਅਧੀਨ ਪਿਛਲੇ ਸਾਲ ਲਗਭਗ 500 ਜਿਹੜੇ ਬੱਕਰੀਆਂ ਦੇ ਯੂਨਿਟ ਸਥਾਪਿਤ ਕੀਤੇ ਹੈ, ਤੇ ਨਾਲ ਹੀ ਫੀਡ ਤੇ ਫੋਡਰ ਜਿਹੜਾ ਸੀ ਉਹਦੇ ਵਿੱਚ ਵੀ ਜਿਹੜਾ ਮੱਧ ਦੇ ਵਿੱਚ ਅਸੀਂ ਲਗਭਗ 95 ਉਦਮੀਆਂ ਦੇ ਕੇਸ ਜਿਹੜੇ ਆਨਲਾਈਨ ਸਬਮਿਟ ਕੀਤੇ। ਸੋ ਨਾਲ ਹੀ ਇਸਦੇ ਕੋਸ਼ਿਸ਼ ਹੈ ਕਿਉਂਕਿ ਇਹ ਸਹਾਇਕ ਧੰਦਿਆਂ ਦੇ ਵਿੱਚ ਨੇ, ਸਹਾਇਕ ਧੰਦਿਆਂ ਦੇ ਨਾਲ ਨਾਲ ਜਿਸ ਤਰ੍ਹਾਂ ਅਸੀਂ ਦੇਖਿਆ ਪਿੱਛੇ ਜੇ ਡੇਂਗੂ ਦੇ ਕੇਸਿਸ ਹੋਏ ਤਾਂ ਉਸ ਟਾਈਮ ਦੇ ਵਿੱਚ ਵੀ ਜਿਹੜਾ ਬੱਕਰੀ ਪਾਲਕ ਸੀ ਉਹਨਾਂ ਨੇ ਜਿਹੜੇ ਦੁੱਧ ਨੇ ਉਹਦਾ ਰੇਟ ਕਾਫੀ ਜ਼ਿਆਦਾ ਵਧਿਆ ਔਰ ਉਹਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਸਹਾਇਤਾ ਮਿਲੀ। ਇਸ ਦੇ ਨਾਲ ਹੀ ਅਸੀਂ ਵਿਭਾਗ ਨੇ ਜਿਹੜਾ ਫਰੋਜ਼ਨ ਸੀਮਨ ਹੈ ਜਿਹਨੂੰ ਅਸੀਂ ਕੱਟੇ ਵੱਛੀਆਂ ਵਾਲਾ ਸੈਕ ਸੀਮਨ ਕਹਿੰਦੇ ਹਾਂ, ਜਦੋਂ ਇਹ ਖੁਰਾਕ ਜਿਹੜੀ ਆਪਾਂ ਆਰਟੀਫਿਸ਼ਲ ਇਨਸੈਮੀਨੇਸ਼ਨ ਇਹ ਸੀਮਨ ਦੇ ਨਾਲ ਕਰਨੇ ਆ ਤਾਂ ਜਿਹੜੀ ਕੰਪਨੀ ਕਲੇਮ ਕਰਦੀ ਹੈ ਲਗਭਗ 95% ਫੀਮੇਲ ਕਾਬਜ਼ ਹੋਣਗੇ, ਯਾਨੀ ਕਿ 95% ਕੱਟੀਆਂ ਜਾਂ ਵੱਛੀਆਂ ਹੀ ਹੋਣਗੀਆਂ। ਔਰ ਇਸ ਨਾਲ ਜਿੱਥੇ ਪਸ਼ੂ ਪਾਲਕ ਦਾ ਫਾਇਦਾ ਹੋਏਗਾ ਅੱਗੇ ਉਹਦੀ ਜਿਹੜੀ ਆਪਾਂ ਕਹਿੰਦੇ ਹਾਂ ਵੀ ਪ੍ਰੋਸ਼ਨੀ ਅੱਗੇ ਚੱਲਦੀ ਹੈ, ਉਸ ਦੇ ਨਾਲ ਹੀ ਮੇਲ ਕਾਬਜ਼ ਘੱਟ ਹੋਣ ਕਰਕੇ ਜਿਹੜੇ ਸਟੇ ਐਨੀਮਲ ਦੀ ਆਪਾਂ ਅਵਾਰਾ ਛੱਡ ਦਿੰਦੇ ਹਾਂ ਮੇਲ ਕਾਬਜ਼, ਉਹਨਾਂ ਦੀ ਜਿਹੜੀ ਸਮੱਸਿਆ 'ਤੇ ਵੀ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ। ਅਲੱਗ ਅਲੱਗ ਵਿਭਾਗਾਂ ਵੱਲੋਂ ਜਿਹੜੇ ਨੇ, ਚਾਹੇ ਇਸ 'ਤੇ ਅਸੀਂ ਕਹੀਏ ਨੈਸ਼ਨਲ ਲਾਈਫ ਸਟਾਕ ਮਿਸ਼ਨ ਹੈ ਇਸ ਸਕੀਮ ਦੇ ਵਿੱਚ ਕਹੀਏ, ਐਸਕੈਟ ਸਕੀਮ ਦੇ ਵਿੱਚ ਕਹੀਏ, ਵੱਖ ਵੱਖ ਜਿਹੜੀ ਸਹਾਇਕ ਧੰਦਿਆਂ ਨੂੰ ਅਪਣਾਉਣ ਦੇ ਲਈ ਅਸੀਂ ਜਿਹੜੇ ਪਸ਼ੂ ਪਾਲਕਾਂ ਨੂੰ ਟ੍ਰੇਨਿੰਗਾਂ ਦਿੱਤੀਆਂ ਨੇ, ਅਲੱਗ ਅਲੱਗ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਨੇ ਔਰ ਅੱਗੋਂ ਫਿਊਚਰ ਦੇ ਵਿੱਚ ਵੀ ਜਿਹੜੀਆਂ ਟ੍ਰੇਨਿੰਗ ਦਿੱਤੀਆਂ ਜਾਣਗੀਆਂ।

0: ਇਸ ਦੇ ਨਾਲ ਹੀ ਇਹ ਵੀ ਜਿਹੜੀ ਅਪੀਲ ਹੈ ਮੇਰੀ ਸਾਰੇ ਪਸ਼ੂ ਪਾਲਕਾਂ ਨੂੰ, ਜਿਹੜੀ ਵੀ ਵੈਕਸੀਨ, ਜਿਹੜੀ ਵੀ ਕੋਈ ਸਕੀਮ ਹੈ ਸਰਕਾਰ ਦੇ ਵੱਲੋਂ ਆਉਂਦੀ, ਉਹਨਾਂ ਦੇ ਲਈ ਪਸ਼ੂ ਪਾਲਕਾਂ ਦੇ ਲਈ ਫੀਲਡ ਦੇ ਵਿੱਚ ਆਉਂਦੀ ਹੈ, ਉਹ ਉਸੇ ਵੇਲੇ ਉਹਨੂੰ ਹੁੰਗਾਰਾ ਦੇਣ ਚੰਗਾ, ਕਿਉਂਕਿ ਉਹ ਸਾਰੀਆਂ ਚੀਜ਼ਾਂ ਪਸ਼ੂ ਪਾਲਕਾਂ ਦੇ ਲਈ ਨੇ, ਉਹਨਾਂ ਦੇ ਫਾਇਦੇ ਲਈ ਨੇ। ਪਸ਼ੂ ਪਾਲਕਾਂ ਨੂੰ ਅਲੱਗ ਅਲੱਗ ਸਕੀਮਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਦੇ ਉੱਤੇ ਜਦੋਂ ਸਕੀਮ ਸਟੇਟ ਵਿੱਚ ਆਉਂਦੀਆਂ ਨੇ ਤਾਂ ਕਾਫੀ ਜ਼ਿਆਦਾ ਉਹਦੇ ਉੱਤੇ ਲੇਬਰ ਲੱਗਦੀ ਹੈ। ਸੋ ਕੋਸ਼ਿਸ਼ ਹੁੰਦੀ ਹੈ ਵੀ ਇੱਕ ਕੋਈ ਵੀ ਸਕੀਮ ਅਸੀਂ ਇਹੋ ਜਿਹੀ ਨਾ ਛੱਡੀਏ ਜਿਹਦੇ ਨਾਲ ਕਿ ਪਸ਼ੂ ਪਾਲਕ ਦਾ ਫਾਇਦਾ ਅਸੀਂ ਛੱਡ ਦਈਏ, ਔਰ ਕਿਸੇ ਵੀ ਤਰ੍ਹਾਂ ਦੀ ਲੋੜ ਦੇ ਲਈ, ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਜਾਂ ਤੁਹਾਡੀ ਕੋਈ ਨਵੀਂ ਚੀਜ਼ ਤੁਹਾਡੀ ਰਿਕੁਆਇਰਮੈਂਟ ਹੈ, ਤੁਸੀਂ ਨੇੜੇ ਦੀ ਪਸ਼ੂ ਸੰਸਥਾ ਨਾਲ ਆਪਣਾ ਰਾਬਤਾ ਕਾਇਮ ਕਰ ਸਕਦੇ ਹੋ। ਨਾਲ ਹੀ ਤੁਸੀਂ ਡਿਸਟ੍ਰਿਕਟ ਹੈੱਡ ਜਿਹੜੇ ਡਿਪਟੀ ਡਾਇਰੈਕਟਰ ਐਨੀਮਲ ਹਸਬੈਂਡਰੀ ਉਹਨਾਂ ਕੋਲ ਜਾ ਸਕਦੇ ਹੋ, ਜਾਂ ਜਿਹੜੀ ਡਾਇਰੈਕਟੋਰੇਟ ਲੈਵਲ 'ਤੇ ਹੈ ਤੁਸੀਂ ਡਾਇਰੈਕਟੋਰੇਟ ਜਿਹੜਾ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਲਾਈਫ ਸਟਾਕ ਕੰਪਲੈਕਸ ਵਿਖੇ ਮੋਹਾਲੀ ਵਿਖੇ ਆ ਕੇ ਸੰਪਰਕ ਕਰ ਸਕਦੇ ਹੋ। ਹਮੇਸ਼ਾ ਪਸ਼ੂ ਪਾਲਣ ਵਿਭਾਗ ਪੰਜਾਬ ਤੁਹਾਡੀ ਸੇਵਾ ਦੇ ਲਈ ਹਮੇਸ਼ਾ ਹਾਜ਼ਰ ਹੈ, ਤੁਹਾਡਾ ਜੀਵਾਂ ਦੇ ਲਈ, ਜਾਨਵਰ ਜਿਹੜੇ ਵੀ ਤੁਸੀਂ ਪਾਲੇ ਹੈ ਉਹਨਾਂ ਦੀ ਸਿਹਤ ਲਈ, ਉਹਨਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ, ਔਰ ਉਹਨਾਂ ਦੇ ਫਾਇਦੇ ਲਈ, ਤੁਹਾਡੇ ਫਾਇਦੇ ਲਈ ਹਮੇਸ਼ਾ ਜਿਹੜੇ ਹੈ ਪਸ਼ੂ ਪਾਲਣ ਵਿਭਾਗ ਅੱਗੇ ਹੀ ਰਹੇਗਾ। ਇਹ ਸਾਨੂੰ ਉਮੀਦ ਹੈ, ਆਸ ਹੈ, ਪਸ਼ੂ ਪਾਲਣ ਵਿਭਾਗ ਪੰਜਾਬ ਹਮੇਸ਼ਾ ਤੁਹਾਡੇ ਨਾਲ ਹੈ।
1: ਹਾਂਜੀ ਬਲ ਸਾਹਿਬ, ਸੁਣਿਆ ਫਿਰ
2: ਜੀ, ਬਹੁਤ ਵਧੀਆ ਦੱਸਿਆ ਜੀ ਡਾਕਟਰ ਸਾਹਿਬ ਨੇ ਪਸ਼ੂਆਂ ਬਾਰੇ।
1: ਪਸ਼ੂਆਂ ਦੀ ਮਹੱਤਤਾ ਬਾਰੇ ਤਾਂ ਇਹਨਾਂ ਨੇ ਸਾਨੂੰ ਜਾਣਕਾਰੀ ਦੇ ਦਿੱਤੀ।
2: ਹਾਂਜੀ,
1: ਤੇ ਹੁਣ ਜੇ ਦੋ ਕੁ ਬੋਲ ਗੀਤ ਦੇ ਸੁਣ ਲਈਏ।
2: ਜ਼ਰੂਰ ਜੀ, ਜ਼ਰੂਰ ਸੁਣਦੇ ਹਾਂ।

0: ਹਾਂਜੀ ਬਲ ਸਾਹਿਬ, ਸੁਣਿਆ ਫਿਰ ਗੀਤ?
1: ਬਹੁਤ ਸੋਹਣਾ ਗੀਤ ਹੈ ਜੀ।
0: ਹਾਂਜੀ, ਦੇਖੋ ਗੀਤ ਦੇ ਨਾਲ ਨਾ ਰੂਹ ਖੁਸ਼ ਹੋ ਜਾਂਦੀ।
1: ਹਾਂਜੀ ਇਹ ਤਾਂ ਹੈ,
0: ਹੈ ਅਤੇ ਉਹ ਗੀਤ ਵੀ ਸਾਡਾ ਪਿੰਡਾਂ ਵਾਲਾ ਸੀ।
1: ਬਿਲਕੁਲ ਜੀ,
0: ਇਸ ਕਰਕੇ ਸੁਣ ਕੇ ਹੋਰ ਵੀ ਨਜ਼ਾਰਾ ਆ ਗਿਆ।
1: ਬਿਲਕੁਲ ਜੀ ਬਿਲਕੁਲ
0: ਜੀ। ਬਲ ਸਾਹਿਬ, ਸਾਨੂੰ ਜਾਣਕਾਰੀ ਦਿੱਤੀ ਡਾਕਟਰ ਰਕੇਸ਼ ਕੁਮਾਰ ਹੋਣਾ ਨੇ।
1: ਅੱਛਾ ਜੀ,
0: ਪਰਾਲੀ ਸੰਭਾਲਣ ਲਈ ਮਸ਼ੀਨਾਂ,
1: ਠੀਕ ਹੈ ਜੀ,
0: ਉਹ ਸੁਣਦੇ ਹਾਂ।
1: ਸੁਣਾ ਦਿਓ ਜੀ।
2: ਕਿਸਾਨ ਵੀਰੋ, ਅੱਜ ਆਪਾਂ ਗੱਲ ਕਰਾਂਗੇ ਕਿ ਪਰਾਲੀ ਨੂੰ ਸੰਭਾਲਣ ਵਾਲੀ ਜਿਹੜੀ ਮਸ਼ੀਨਾਂ ਆ ਉਹਨਾਂ ਦੀ ਯੋਗ ਵਰਤੋਂ ਕਿਸ ਢੰਗ ਨਾਲ ਕਰ ਸਕਦੇ ਨੇ। ਦੇਖੋ ਕਿਸਾਨ ਵੀਰੋ, ਆਪਾਂ ਸੋਚਦੇ ਹਾਂ ਕਿ ਪਰਾਲੀ ਨੂੰ ਆਪਾਂ ਇੱਕ ਆਪਣੇ ਲਈ ਇੱਕ ਮੁਸੀਬਤ ਸਮਝ ਲਿਆ, ਪਰ ਇਹ ਮੁਸੀਬਤ ਨਹੀਂ ਕਿਸਾਨ ਵੀਰੋ, ਤੁਹਾਡੇ ਲਈ ਇੱਕ ਪੈਸੇ ਦੀ ਵੈਲਿਊ ਹੈ। ਇਹ ਪੈਸਾ ਹੈ। ਕਿਉਂ, ਕਿਸ ਤਰੀਕੇ ਨਾਲ ਪੈਸਾ? ਕਿਉਂਕਿ ਜਦੋਂ ਆਪਾਂ ਰਸਾਇਣਿਕ ਖਾਦਾਂ ਪਾ ਕੇ ਜ਼ਮੀਨ ਦੇ ਵਿੱਚ ਬਣਾ ਲਈ, ਝੋਨਾ ਪੈਦਾ ਕਰ ਲਿਆ, ਇੱਕ ਔਰਗੈਨਿਕ ਮੈਟਰ ਪਲਾਂਟ ਬੂਟਾ ਤਿਆਰ ਕਰ ਲਿਆ, ਉਹ ਉਸ ਬੂਟੇ ਦਾ ਆਪਾਂ 30% ਹਿੱਸਾ ਹੀ ਆਪਣੇ ਵੱਲੋਂ ਆਪਾਂ ਵੱਢ ਕੇ ਦਾਣੇ ਦੇ ਰੂਪ 'ਚ ਲੈ ਲੈਂਦੇ ਹਾਂ। ਉਸ ਤੋਂ ਬਾਅਦ 70% ਪੋਰਸ਼ਨ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਹੈਗਾ, ਜਿਹੜਾ ਕਿ ਔਰਗੈਨਿਕ ਮੈਟਰ ਹੈ। ਆਪਾਂ ਆਪਣੀ ਜ਼ਮੀਨ ਦੇ ਵਿੱਚ ਔਰਗੈਨਿਕ ਮੈਟਰ ਵਧਾਵਾਂਗੇ ਤਾਂ ਹੀ ਸਾਡੀ ਫਸਲ ਦੀ ਪੈਦਾਵਾਰ, ਅਗਲੀ ਫਸਲ ਹੈ ਜ਼ਮੀਨ ਦੀ ਪੈਦਾਵਾਰ ਵਧੀਆ ਰਹੂਗੀ, ਜਿਹੜੀ ਸਾਨੂੰ ਵੱਧ ਝਾੜ ਦੇ ਸਕੇਗੀ। ਇਹਦੇ ਵਿੱਚ ਔਰਗੈਨਿਕ ਮੈਟਰ ਮੈਂ ਕਾਰਬਨ, ਨਾਈਟ੍ਰੋਜਨ, ਫਾਸਫੇਟ, ਪੋਟੈਸ਼ੀਅਮ, ਇਹ ਸਾਰੀ ਚੀਜ਼ਾਂ ਇਤਨੇ ਭਰਪੂਰ ਮਾਤਰਾ ਮੈਂ, ਜੇ ਆਪਾਂ ਇਸਨੂੰ ਆਪਣੀ ਜ਼ਮੀਨ ਦੇ ਵਿੱਚ ਮਿਲਾ ਲਈਏ ਤਾਂ ਲਗਭਗ 5200 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਇਹ ਸਾਨੂੰ ਆਪਣੀ ਜ਼ਮੀਨ ਦਾ ਆਪਣਾ ਜਿਹੜਾ ਅਗਲੀ ਫਸਲ ਦੀ ਪੈਦਾਵਾਰ ਹੈ ਉਹਦਾ ਖਰਚਾ ਘਟਾ ਸਕਦੇ ਨੇ। ਤਾਂ ਕਿਸਾਨ ਵੀਰੋ, ਇਹ ਆਪਣਾ ਇੱਕ ਸੋਨਾ ਹੈ, ਉਹ ਕੁਦਰਤੀ ਸੋਨਾ ਹੈ ਜਿਹੜਾ ਆਪਾਂ ਆਪਣੀ ਜ਼ਮੀਨ 'ਚ ਮਿਲਾ ਲਈਏ ਅਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧੀਆ ਬਣਾ ਸਕਦੇ ਨੇ। ਫਿਰ ਕਿਸਾਨ ਵੀਰੋ, ਸਵਾਲ ਆ ਜਾਂਦਾ ਕਿ ਵੀ ਆਪਾਂ ਗੱਲ ਕਰਦੇ ਹਾਂ ਕਿ ਵੀ ਝੋਨੇ ਦੀ ਪਰਾਲੀ ਨੂੰ

ਕਿਸ ਢੰਗ ਤਰੀਕੇ ਨਾਲ ਆਪਾਂ ਸੰਭਾਲ ਸਕਦੇ ਨੇ, ਕਿਹੜੇ ਕਿਹੜੇ ਤਰੀਕੇ ਨੇ ਜਿਹਨਾਂ ਨਾਲ ਆਪਾਂ ਪ੍ਰਬੰਧ ਕਰ ਸਕਦੇ ਨੇ। ਅਤੇ ਉਹ ਕਿਸਾਨ ਵੀਰੋ, ਜੇ ਮੋਟੇ ਤੌਰ 'ਤੇ ਗੱਲ ਕਰੀਏ ਤਾਂ ਦੋ ਤਿੰਨ ਤਰੀਕੇ ਹੀ ਆ। ਇੱਕ ਤਾਂ ਇਹ ਕਿ ਜਿਹੜਾ ਪਰਾਲੀ ਆ, ਜਾਂ ਤਾਂ ਉਸਨੂੰ ਚੱਕ ਕੇ ਆਪਾਂ ਬਾਹਰ ਕੱਢ ਲਈਏ ਖੇਤ ਤੋਂ, ਉਸਨੂੰ ਕਿਸੇ ਹੋਰ ਚੀਜ਼ ਦੀ ਵਰਤੋਂ ਕਰ ਲਈਏ, ਗੱਤਾ ਫੈਕਟਰੀ, ਬਿਜਲੀ ਫੈਕਟਰੀ, ਸੀਮੈਂਟ ਫੈਕਟਰੀ ਮੇ ਚਲਾ ਜਾਂਦਾ, ਕਿਤੇ ਪਸ਼ੂਆਂ ਦੇ ਚਾਰੇ ਲਈ ਚਲੇ ਜਾਂਦਾ। ਇਹ ਇੱਕ ਤਰੀਕਾ। ਦੂਜਾ ਤਰੀਕਾ ਹੈਗਾ ਕਿ ਆਪਾਂ ਉਸ ਖੇਤ ਦੇ ਉੱਪਰ ਹੀ ਰੱਖਣਾ, ਉਸਨੂੰ ਬਾਹਰ ਨਹੀਂ ਕੱਢਣਾ। ਉਹਦੇ ਉਸ ਤਰੀਕੇ ਨਾਲ ਕਰਨ ਲਈ ਦੋ ਤਰੀਕੇ ਆ ਜਾਂਦੇ ਆ। ਪਹਿਲਾਂ ਆ ਜਾਂਦਾ ਕਿ ਬਈ ਇਹ ਤਾਂ ਉਸਨੂੰ ਧਰਤੀ ਦੇ ਵਿੱਚ ਮਿਲਾ ਦਈਏ, ਉਸਨੂੰ ਆਪਾਂ ਇਨਕਾਰਪੋਰੇਸ਼ਨ, ਅੰਗਰੇਜ਼ੀ 'ਚ ਇਨਕਾਰਪੋਰੇਸ਼ਨ ਕਹਿ ਦਿੰਦੇ ਆ। ਦੂਜਾ ਤਰੀਕਾ ਆ ਜਾਂਦਾ ਕਿ ਆਪਾਂ ਪਰਾਲੀ ਨੂੰ ਆਪਣੀ ਫਸਲ, ਜਿਹੜੀ ਅਕਲੀ ਫਸਲ, ਜਿਹੜੀ ਕਣਕ ਹੈ ਜ਼ਿਆਦਾਤਰ ਜਿਹੜੀ ਆਪਣੇ ਪੰਜਾਬ ਦੇ ਬੀਜੀ ਜਾਂਦੀ ਹੈ, ਉਸਦੀ ਬਿਜਾਈ ਕਰ ਦਈਏ ਅਤੇ ਪਰਾਲੀ ਨੂੰ ਜ਼ਮੀਨ ਦੇ ਉੱਪਰ ਹੀ ਸੜ ਰਹਿਣ ਦਈਏ, ਉਸਨੂੰ ਆਪਾਂ ਕਹਿ ਦਿੰਦੇ ਹਾਂ ਮਲਚਿੰਗ। ਅਤੇ ਇਹ ਤਿੰਨ ਹੀ ਤਰੀਕੇ ਹੈ ਜਿਨ੍ਹਾਂ ਦੇ ਨਾਲ, ਜਿਹਨੇ ਢੰਗ ਤਰੀਕੇ ਨਾਲ ਕਰਕੇ ਆਪਾਂ ਆਪਣੀ ਪਰਾਲੀ ਦੀ ਸਾਂਭ ਸੰਭਾਲ ਆਪਣੇ ਖੇਤ 'ਤੇ ਕਰ ਸਕਦੇ ਨੇ। ਪਰ ਕਿਸਾਨ ਵੀਰੋ, ਇੱਥੇ ਮੈਂ ਖੇਤੀਬਾੜੀ ਯੂਨੀਵਰਸਿਟੀ ਤੋਂ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਇਆ, ਤਾਂ ਮੈਂ ਇਸ ਕਰਕੇ ਆਪਣਾ ਫਰਜ਼ ਸਮਝਦਾ ਕਿ ਯੂਨੀਵਰਸਿਟੀ ਅਜੇ ਜਿਹੜਾ ਪਰਾਲੀ ਤੋਂ ਬਾਹਰ ਕੱਢ ਰਹੀ ਹੈ। ਜਿਹੜੇ ਕਿਸਾਨ ਵੀਰ ਕਹਿੰਦੇ ਆ ਕਿ ਵੀ ਆਪਾਂ ਆਪਣਾ ਪਰਾਲ ਨੂੰ ਬਾਹਰ ਕੱਢ ਦਈਏ ਅਤੇ ਆਪਣੀ ਫਸਲ ਬੀਜ ਲਈ ਅਗਲੀ, ਇਹ ਇੱਕ ਤਰੀਕਾ ਸਹੀ ਨਹੀਂ, ਕਿਉਂਕਿ ਆਪਾਂ ਆਪਣੇ ਜਿਹੜੇ ਔਰਗੈਨਿਕ ਮੈਟਰ ਆ ਇਹ ਜ਼ਮੀਨ 'ਚੋਂ ਬਾਹਰ ਕੱਢ ਦੇ ਰਹੇ ਹਾਂ, ਅਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਦਿਨ ਪੋ ਦਿਨ ਘੱਟਦੀ ਜਾਊਗੀ। ਅਤੇ ਉਹ ਦਿਨ ਦੂਰ ਨਹੀਂ ਆਉਣਾ ਕਿ ਜਦੋਂ ਸਾਡੀ ਜ਼ਮੀਨ ਦੇ ਵਿੱਚ ਕੋਈ ਐਸਾ ਤੱਤ ਨਹੀਂ ਰਹਿ ਜੂਗਾ ਜਿਹੜਾ ਕਿ ਆਪਣੀ ਅਗਲੀ ਫਸਲ ਨੂੰ ਪੈਦਾ ਹੋਣ 'ਚ ਕੋਈ ਸਾਡੀ ਸਹਾਇਤਾ ਕਰ ਸਕੇ। ਅਤੇ ਕਿਸਾਨ ਵੀਰੋ, ਸਭ ਤੋਂ ਪਹਿਲਾਂ ਤਾਂ ਆ ਜਾਂਦਾ ਕਿ ਬਈ ਜੇ ਆਪਾਂ ਧਰਤੀ ਦੇ ਵਿੱਚ ਇਸ ਨੂੰ ਮਿਲਾਉਣਾ, ਧਰਤੀ ਦੇ ਮਿਲਾਉਣ ਦੇ ਲਈ ਤੁਹਾਡੇ ਲਈ ਰੋਟਾਵੇਟਰ ਹੈ, ਮਲਚਰ ਹੈ, ਉਲਟਾਵੇਂ ਹਲ ਹੈ। ਜੇ ਆਪਾਂ ਤਿੰਨੋਂ ਦੀ ਸਹੀ ਢੰਗ ਨਾਲ, ਸਹੀ ਪੜਤਾਲ ਕਰਕੇ, ਆਪਣੇ ਜਿਹੜੇ ਵੀ ਅਦਾਰਾਂ ਨੇ ਇਨ ਚੀਜ਼ਾਂ 'ਤੇ ਖੋਜ ਕਰਕੇ, ਮਸ਼ੀਨਾਂ ਕੱਢੀਆਂ, ਜੇ ਉਹਨਾਂ ਨਾਲ ਗੱਲਬਾਤ ਕਰਕੇ ਇਹਦੀ ਵਰਤੋਂ ਕਰੀਏ, ਤਾਂ ਇਹ ਤਰੀਕਾ ਹੋ ਸਕਦਾ। ਫਿਰ ਸਭ ਤੋਂ ਜ਼ਿਆਦਾ ਦਿੱਕਤ ਕਿਸਾਨ ਵੀਰੋ ਆਪਣੀ ਆ ਰਹੀ ਹੈ ਕਿ ਵੀ ਜੇ ਆਪਾਂ ਪੁਰਾਲ ਦੇ ਵਿੱਚ, ਜੇ ਆਪਾਂ ਕਹਿ ਦਿੰਦੇ ਵੀ ਠੀਕ ਹੈ ਤੁਹਾਡੀ ਗੱਲ ਮੰਨ ਲਈ, ਆਪਾਂ ਕਰਦੇ ਹਾਂ ਯੂਨੀਵਰਸਿਟੀ 'ਤੇ ਜਾਂ ਸਰਕਾਰੀ ਮਹਿਕਮੇ ਨੇ ਸੁਣੀ ਵੀ ਅੱਗ ਨਹੀਂ ਲਾਉਣੀ, ਪੁਰਾਲੀ ਨੂੰ ਮੈਨੇਜ ਸੰਭਾਲਣਾ ਖੇਤ ਦੇ ਉੱਪਰ, ਤਾਂ ਸਭ ਤੋਂ ਦਿੱਕਤ ਆ ਜਾਂਦੀ ਵੀ ਆਪਾਂ ਕਣਕ ਦੀ, ਜਿਹੜੀ ਕਣਕ ਆਪਣੀ ਜਿਹੜੀ ਮੁੱਖ ਸਾਉਣ ਹਾੜੀ ਦੀ ਫਸਲ ਆ, ਇਸ ਨੂੰ ਕਿਸ ਢੰਗ ਨਾਲ ਪਰਾਲ ਦੇ ਵਿੱਚ ਬੀਜਿਆ ਜਾਂਦਾ, ਉਹਦੇ ਲਈ 4-5 ਮਸ਼ੀਨਾਂ ਯੂਨੀਵਰਸਿਟੀ ਨੇ ਬਣਾਈਆਂ ਨੇ। ਸਭ ਤੋਂ ਪਹਿਲਾਂ ਸੀਗੀ ਹੈਪੀ ਸੀਡਰ, ਲੋਕਾਂ ਦੀ ਰੁਝਾਨ ਕਰਕੇ ਕਿ ਬਈ ਇਸਮੇਂ ਜਦੋਂ ਕਣਕ ਉੱਗਦੀ ਹੈ ਵਧੀਆ ਦਿਖ ਨਹੀਂ ਲੱਗਦਾ, ਫਿਰ ਖੇਤ ਬੜਾ ਉੱਜੜ ਜਿਹਾ ਲੱਗਦਾ, ਜੋ ਤਾਂ ਕਣਕ ਉਹਦੇ ਪਰਾਲੀ ਦੇ ਖੜ੍ਹੇ ਕਰਚਿਆਂ ਦੇ ਉੱਤੇ ਤੱਕ ਨਹੀਂ ਆ ਜਾਂਦੀ। ਤਾਂ ਇਹ ਕੁਛ ਕਾਰਨ ਛੋਟੇ ਰਹੇਗੀ ਜਿਨ੍ਹਾਂ ਦੇ ਕਾਰਨ ਇਹ ਮਸ਼ੀਨ ਇਤਨੀ ਸਕਸੈਸਫੁਲ ਨਹੀਂ ਹੋਈ। ਪਰ ਜੇ ਆਪਾਂ ਗੱਲ ਕਰਦੇ ਹਾਂ ਅੱਜ ਕੀ ਡੇਟ ਮੇ ਵੀ ਯੂਨੀਵਰਸਿਟੀ ਦੀ ਖੋਜਾਂ ਅਨੁਸਾਰ ਜੇ ਗੱਲ ਕਰਦੇ ਹਾਂ, ਤਾਂ ਹੈਪੀ ਸੀਡਰ ਦੇ ਨਾਲ ਖਰਚਾ ਵੀ ਘੱਟ, ਕਣਕ ਦੀ ਬਿਜਾਈ ਵੀ ਸੌਖੇ ਢੰਗ ਨਾਲ ਹੁੰਦੀ ਹੈ ਜੇ ਸਹੀ ਅਤੇ ਸਹੀ ਮਾਪਦੰਡਾਂ ਨਾਲ ਬੀਜੀ ਜਾਵੇ, ਅਤੇ ਪੈਦਾਵਾਰ ਵੀ ਭਰਪੂਰ ਮਿਲਦੀ ਹੈ। ਪਰ ਜਿਸ ਤਰ੍ਹਾਂ ਕਹਿੰਦੇ ਕਿ ਵੀ ਜਿਨ੍ਹਾਂ ਨੇ ਵਰਤਣੀ ਹੈ ਉਹਨਾਂ ਦੀ ਲੋੜ ਮੁਤਾਬਿਕ ਮਸ਼ੀਨ ਬਣੀ ਹੋਵੇ, ਤਾਂ ਉਸਦੀ ਵਰਤੋਂ ਚੱਜ ਨਾਲ ਹੋ ਜਾਂਦੀ ਹੈ। ਇਸ ਤੋਂ ਬਾਅਦ ਮਸ਼ੀਨ ਆ ਬਣੀ ਸੁਪਰ ਸੀਡਰ ਮਸ਼ੀਨ ਉਹ ਹੈ ਕਿ ਉਸ 'ਤੇ ਮਸ਼ੀਨ ਦੇ ਅੱਗੇ ਇੱਕ ਰੋਟਾਵੇਟਰ ਲੱਗਿਆ ਹੋਇਆ। ਰੋਟਾਵੇਟਰ ਨਾਲ ਜਿਤਨਾ ਵੀ ਪੁਰਾਲ ਮਸ਼ੀਨ ਦੇ ਅੱਗੇ ਆ ਜਾਂਦਾ, ਉਹ ਸਾਰਾ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦਾ। ਉਹਦੇ ਉੱਪਰ ਹੀ ਇੱਕ ਸੀਡ ਡ੍ਰਿਲਰ ਬਕਸਾ ਲੱਗਿਆ ਹੋਇਆ, ਜਿਹੜਾ ਆਮ ਡ੍ਰਿਲਾਂ ਦੇ ਨਾਲ ਲੱਗਿਆ ਹੁੰਦਾ, ਉਹ ਨਾਲ ਦੇ ਨਾਲ ਉਹ ਬਿਜਾਈ ਹੋ ਜਾਂਦੀ ਹੈ। ਤਾਂ ਲੋਕਾਂ ਨੂੰ ਇਹ ਵਧੀਆ ਲੱਗੇ ਵੀ ਸਾਡਾ ਖੇਤ ਵੀ ਸਾਫ਼ ਹੋ ਗਿਆ, ਪਲੇਨ ਹੋ ਗਿਆ, ਅਤੇ ਉਹਦੇ ਨਾਲ ਬਿਜਾਈ ਵੀ ਹੋ ਗਈ। ਤਾਂ ਇਹ ਇੱਕ ਮਸ਼ੀਨ ਹੈਗੀ ਹੈ। ਤੀਜੀ ਮਸ਼ੀਨ ਹੈਗੀ ਕਿ ਆਪਾਂ ਜਦੋਂ ਯੂਨੀਵਰਸਿਟੀ ਕਹਿ ਰਹੀ ਹੈ ਵੀ, ਜਿਸ ਤਰ੍ਹਾਂ ਆਪਾਂ ਹਰ ਵਾਰੀ ਕਹਿ ਰਹੇ ਹਾਂ, ਗੱਲਬਾਤ ਵੀ ਚੱਲ ਰਹੀ ਹੈ ਕਿ ਵੀ ਮਲਚਿੰਗ ਇਨਕਾਰਪੋਰੇਸ਼ਨ, ਜਿਵੇਂ ਸੁਪਰ ਸੀਡਰ ਚਲਾ ਰਹੇ, ਇਨਕਾਰਪੋਰੇਸ਼ਨ ਇੱਕ ਵਧੀਆ ਢੰਗ ਤੋਂ ਹੈ, ਲੇਕਿਨ ਜੇ ਇਸਨੂੰ ਲਗਾਤਾਰ ਕਰਦੇ ਹਾਂ ਤਾਂ ਇਸ ਅੰਦਰ ਵੀ ਕੁਛ ਇੱਕ ਮੁਸ਼ਕਲਾਂ ਆ ਰਹੀਆਂ, ਜਿਹੜੀ ਪਿਛਲੇ 1-2 ਸਾਲ 'ਤੇ ਸਾਡੇ ਦਫ਼ਤਰ ਵੀ, ਫਰੀਦਕੋਟ ਵੀ 1-2 ਬੰਦੇ ਨੇ ਰਿਪੋਰਟ ਕੀਤੀ ਹੈ। ਤਾਂ ਉਹ ਇੱਕ ਵਰਲਡ, ਮਤਲਬ ਇਸ ਮਸ਼ੀਨ ਦੇ ਲਈ ਵੀ ਇੱਕ ਨੁਕਸਾਨ ਦਾ ਕਾਰਨ ਦਾ ਬਣ ਜਾਏ, ਉਹਨਾਂ ਦਾ ਵੀ ਉਸ ਨੂੰ ਤੋੜਨ ਲਈ, ਉਸਦਾ ਨਿਜਾਤ ਪਾਉਣ ਲਈ ਇੱਕ ਮਸ਼ੀਨ ਯੂਨੀਵਰਸਿਟੀ ਨੇ ਸਮਾਰਟ ਸੀਡਰ ਕੱਢਿਆ। ਸਮਾਰਟ ਸੀਡਰ ਦੀ ਵਰਤੋਂ ਕਰਨ ਲਈ, ਸਮਾਰਟ ਸੀਡਰ ਇੱਕ ਕੰਬੀਨੇਸ਼ਨ ਹੈ ਸੁਪਰ ਸੀਡਰ ਦਾ ਔਰ ਹੈਪੀ ਸੀਡਰ ਦਾ। ਹੈਪੀ ਸੀਡਰ ਕੀ ਕਰਦਾ ਸੀਗਾ, ਉਹ ਸਾਰੀ ਪਰਾਲੀ ਬਸ ਜਿਤਨੇ ਸਿਆੜ ਖੋਲਦਾ, ਜਿਹਦੇ ਸਿਆੜ ਦੇ ਬੀਜ ਡਿੱਗ ਜਾਂਦਾ ਸੀ, ਬਾਕੀ ਸਾਰੀ ਪਰਾਲੀ ਮਲਚਿੰਗ ਦੇ ਤੌਰ 'ਤੇ ਜ਼ਮੀਨ ਦੇ ਉੱਪਰ ਰਹਿੰਦੀ ਸੀਗੀ। ਪਰ ਉਹਦੇ 'ਚ ਕੋਈ ਦਿੱਖ ਵਾਲੀ ਦਿੱਕਤ ਜਿਹੜੀ ਕਿਸਾਨਾਂ ਨੂੰ ਆਉਂਦੀ ਸੀਗੀ, ਉਹ ਵਧੀਆ ਨਹੀਂ ਲੱਗਦੀ ਸੀਗੀ। ਸੁਪਰ ਸੀਡਰ ਮੇਂ ਸਮੱਸਿਆ ਦਾ ਸਮਾਧਾਨ ਹੋ ਗਿਆ। ਪਰ ਸੁਪਰ ਸੀਡਰ ਇੱਕ ਕੋਸਟਲੀ ਮਸ਼ੀਨ, ਹੈਵੀ ਟਰੈਕਟਰ ਚਾਹੀਦਾ, ਸਭ ਕੁਛ ਥੋੜ੍ਹੀ ਹਰੇਕ ਕਿਸਾਨ ਦੀ ਰੀਚ 'ਚ ਨਹੀਂ। ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਸਮਾਰਟ ਸੀਡਰ ਮਸ਼ੀਨ ਬਣਾਈ। ਸਮਾਰਟ ਸੀਡਰ ਮਸ਼ੀਨ ਮੇਂ ਇਹ ਹੈ ਕਿ ਉਸਮੇ ਥੋੜ੍ਹੀ ਮੋਡੀਫਿਕੇਸ਼ਨ ਇਹ ਕੀਤੀ ਵੀ ਜੇ ਸਾਰਾ ਪਰਾਲ ਨਾ ਮਿਕਸ ਕਰਕੇ, ਜਿਹਦੇ ਨਾਲ ਉਸਕੀ ਪਾਵਰ ਘੱਟ ਗਈ ਟਰੈਕਟਰ ਦੀ, ਜਦੋਂ ਆਪਾਂ ਸਾਰਾ ਪਰਾਲ ਮਿਕਸ ਨਹੀਂ ਕੀਤਾ ਜਿਹੜਾ ਮਸ਼ੀਨ ਦੇ ਮੁਰਿਆ ਆ, ਉਹਦੇ 'ਚ ਉਤਨਾ ਹੀ ਪਰਾਲ ਮਿਕਸ ਕੀਤਾ ਜਿਤਨੇ ਕਿ ਸਿਆੜ ਨੂੰ ਲੰਘਣ ਨੂੰ ਥਾਂ ਚਾਹੀਦੀ ਹੈ। ਉਹਦੇ ਨਾਲ ਕੀ ਹੋਇਆ ਕਿ ਜਦੋਂ ਆਪਾਂ ਕਹਾਂਗੇ ਵੀ 8 ਇੰਚ ਦਾ ਸਿਆੜ ਤੋਂ ਸਿਆੜ ਦਾ ਫਾਸਲਾ ਸੀਗਾ, ਅਤੇ ਆਪਾਂ 2-2 ਇੰਚ ਕਰ ਲਿਆ, ਤਾਂ 2 ਇੰਚ ਵੀ ਆਪਣਾ ਓਹਰਾ ਗਿਆ, ਓਹਰੇ ਜਦੋਂ ਕਣਕ ਉੱਗੀ ਤਾਂ ਕਿਸਾਨ ਨੂੰ ਦਿਖਾਈ ਦੇਗੀ, ਔਰ ਬਾਕੀ 4 ਇੰਚ ਦੇ ਪਰਾਲ ਪਿਆ ਰਿਹਾ। ਤਾਂ ਉਹਦੇ ਨਾਲ ਮਤਲਬ ਮਲਚ

ਦਿੰਦਾ ਗੱਲਾਂ ਬਾਤਾਂ ਕੈਂਪਸ ਜਾ ਕੇ ਵੀ ਗੱਲ ਕਰਦੇ ਹਾਂ ਕਿਸਾਨਾਂ ਦੇ ਨਾਲ, ਉਹ ਕਹਿੰਦੇ ਕਿਸੇ ਵੀ ਜੋੜ ਲਓ ਕੋਈ ਫਰਕ ਨਹੀਂ ਪੈਂਦਾ। ਨਹੀਂ ਕਿਸਾਨ ਵੀਰ, ਜੇ ਇੱਕ ਹੁੰਦਾ ਤਾਂ ਆਪਾਂ 3 ਛੇਦ ਬਣਾ ਕੇ ਜਾਂ ਕੰਪਨੀ ਵਾਲਿਆਂ ਨੂੰ ਇਹ ਤੁਹਾਡੀ ਮਸ਼ੀਨ ਦੇ ਉੱਪਰ ਨਹੀਂ ਦੇਣ ਦੀ ਲੋੜ ਸੀਗੀ। 3 ਛੇਦ ਦਿੱਤੇ ਹੁੰਦੇ ਆ ਕਿ ਵੀ ਜੇ ਤਾਂ ਤੁਹਾਡਾ ਨੋਰਮਲ ਜਾਂ ਲਾਈਟ ਜ਼ਮੀਨ ਆ, ਉਹ ਸੈਂਸਰ ਦੇ ਹਿਸਾਬ ਨਾਲ ਹੈ ਕਿ ਤੁਹਾਡੇ ਜਦੋਂ ਮਸ਼ੀਨ ਚਲੇਗੀ ਤਾਂ ਕਿਸ ਤਰ੍ਹਾਂ ਹੈਗਾ, ਉਸਮੇ ਲੋਡ ਸੈਂਸਰ ਬੋਲਦੇ ਆ ਉਹਨਾਂ ਨੂੰ। ਅਤੇ ਜਦੋਂ ਤੁਹਾਡੀ ਹਲਕੀ ਮਸ਼ੀਨ ਚੱਲ ਰਹੀ ਹੈ, ਹਰੇਕ ਟਰੈਕਟਰ ਦੇ ਕਈਆਂ ਨੇ ਲੋਡ ਲਾਈਟ ਸੈਂਸਰ ਨੀਚੇ ਵਾਲੇ ਛੇਦ 'ਤੇ ਦਿੱਤੇ ਹੁੰਦੇ, ਕਈਆਂ ਨੇ ਅਪਰ ਅਪਰ ਵਾਲੀ ਸਾਈਡ ਦਿੱਤੇ ਹੁੰਦੇ, ਉਹ ਤੁਸੀਂ ਜਦੋਂ ਆਪਣਾ ਕੈਟਲੋਗ ਦੇਖੋ ਤਾਂ ਉਸ ਮਸ਼ੀਨ ਦੇ ਨਾਲ ਤੁਹਾਨੂੰ ਪਤਾ ਲੱਗ ਜਾਏਗਾ। ਕਹਿਣ ਦਾ ਮਤਲਬ ਇਹ, ਜਦੋਂ ਤੁਸੀਂ ਟੌਪ ਲਿੰਕ ਜੋੜ ਰਹੇ ਹੋ ਔਰ ਤੁਹਾਡੀ ਜ਼ਮੀਨ ਭਾਰੀ ਹੈ, ਤਾਂ ਤੁਸੀਂ ਆਪਣੀ ਟੌਪ ਲਿੰਕ ਲੋਡ ਸੈਂਸਰ ਵਾਲੇ ਇੰਕ ਛੇਦ ਦੇ ਨਾਲ ਜੋੜਨੀ ਹੈ। ਜੇ ਤੁਹਾਡੀ ਜ਼ਮੀਨ ਹਲਕੀ ਹੈ ਤਾਂ ਤੁਸੀਂ ਆਪਣੀ ਹਾਈ ਸੈਂਸਰ ਲੋਡ ਦੇ ਨਾਲ ਜੋੜਨੀ ਹੈ, ਤਾਂ ਕਿ ਜਦੋਂ ਤੁਹਾਡਾ ਮਸ਼ੀਨ ਚੱਲੇ ਤਾਂ ਤੁਹਾਨੂੰ ਪਤਾ ਲੱਗ ਜਾਏ ਜ਼ਮੀਨ ਭਾਰੀ ਹੈ ਅੰਦਰ ਗਿਆ, ਜੇ ਉਸਨੂੰ ਟਰੈਕਟਰ ਦੇ ਉੱਪਰ ਲੋਡ ਜ਼ਿਆਦਾ ਵੱਧ ਗਿਆ, ਲਾਈਟ ਲੋਡ ਦੇ ਉੱਪਰ ਹੈ ਵੀ ਤੁਹਾਡਾ ਲੋਡ ਸੈਂਸਰ ਲਾਈਟ ਹੈ, ਉਦੋਂ ਮਸ਼ੀਨ 'ਤੇ ਲੋਡ ਪੈ ਰਿਹਾ, ਤੁਹਾਨੂੰ ਤੁਰੰਤ ਇੰਡੀਕੇਸ਼ਨ ਆ ਜਾਏਗਾ, ਤਾਂ ਆਪਾਂ ਮਸ਼ੀਨ ਦੀ ਸਹੀ ਢੰਗ ਨਾਲ ਵਰਤੋਂ ਕਰ ਸਕਦੇ। ਜੇ ਤੁਹਾਡੀ ਹਲਕੀ ਜ਼ਮੀਨ ਹੈ, ਤੁਸੀਂ ਚੱਲ ਰਿਹਾ ਠੀਕ ਹੈ, ਕਹੀਂ ਜਾ ਕੇ ਕੁਛ ਨੀਚੇ ਫਸ ਗਿਆ ਔਰ ਹੈਵੀ ਲੋਡ ਆਇਆ, ਤਾਂ ਉਹ ਤੁਹਾਨੂੰ ਸੈਂਸ ਦੇਊਗਾ ਵੀ ਹੈਵੀ ਲੋਡ ਪੜ ਰਿਹਾ, ਤਾਂ ਮਸ਼ੀਨ ਦੀ ਚਲਾਓ, ਇਸਨੂੰ ਸੈੱਟ ਕਰੋ ਔਰ ਫਿਰ ਚਲਾਓ। ਤਾਂ ਇਹ ਕੁਛ ਇੱਕ ਗੱਲਾਂ ਹੈ ਹਰ ਮਸ਼ੀਨ ਦੇ ਮਾਬਾਵਤ। ਜੇ ਛੋਟੇ ਛੋਟੇ ਨੁਕਤੇ ਕਰ ਲਈਏ ਤਾਂ ਆਪਾਂ ਜਿਹੜਾ ਨੁਕਸਾਨ ਖਾਮਿਆਜ਼ਾ ਉਠਾ ਰਹੇ ਹਾਂ, ਇਹਨਾਂ ਤੋਂ ਆਪਾਂ ਗੁਰੇ ਰਹਿ ਜਾਵਾਂਗੇ ਔਰ ਇਹ ਮਸ਼ੀਨਾਂ ਦਾ ਆਪਾਂ ਭਰਪੂਰ ਫਾਇਦਾ ਲੈ ਸਕਾਂਗੇ। ਇਸ ਤੋਂ ਬਾਅਦ ਇੱਕ ਸਭ ਤੋਂ ਵਧੀਆ ਤਕਨੀਕ, ਜਿਸ ਨੂੰ ਆਪਾਂ ਕਹਿ ਦਿੰਦੇ ਵੀ ਬਿਲਕੁਲ ਹੀਂਗ ਲੱਗੇ ਨਾ ਫਿੱਟ ਕਰੀਏ ਰੰਗ ਵੀ ਚੋਖਾ ਆਏ ਵਾਲੀ ਗੱਲ ਹੈ, ਕਿ ਜਿੱਦਾਂ ਕਿ ਆਪਾਂ ਬਿਜਾਈ ਕਰਨੀ ਆ ਪਰਾਲ ਦੇ ਵਿੱਚ ਕਰਨੀ, ਜਿਸ ਤੋਂ ਅੱਗ ਵੀ ਨਹੀਂ ਲੱਗਣੀ ਔਰ ਕਣਕ ਦੇ ਵੀ ਸਾਡੀ ਪਰਾਲ ਵੀ ਹੋਵੇ, ਖਰਚਾ ਵੀ ਕੁਛ ਨਾ ਹੈ, ਤਾਂ ਉਹ ਇੱਕ ਸਰਫੇਸ ਸੀਡਰ ਮਸ਼ੀਨ ਹੈ। ਇਹ ਮਸ਼ੀਨ 2022 ਯੂਨੀਵਰਸਿਟੀ ਨੇ ਪ੍ਰਮਾਣਿਤ ਕਰਤੀ ਸੀਗੀ, ਪਰ ਕੁਛ ਇੱਕ ਜਲਦੀ ਜਲਦੀ ਇਹ ਕਾਰਨ ਰਿਲੀਜ਼ ਹੋਈ, ਕੁਛ ਇੱਕ ਰਹਿ ਗਈਆਂ ਪੁਆਇੰਟਸ ਜਿਹੜੇ ਕਿਸਾਨਾਂ ਨੂੰ ਦੱਸਣ ਸੀਗੇ, ਜਿਹਦੇ ਕਾਰਨ ਪਹਿਲੇ ਸਾਲ ਇਹਦਾ ਰੁਝਾਨ ਇਤਨਾ ਵਧੀਆ ਨਹੀਂ ਮਿਲਾ। ਜਦੋਂ ਸਰਵੇ ਕਰਕੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਕੁਛ ਇੱਕ ਕਮੀਆਂ ਇਹਦੇ ਵਿੱਚ ਆਈਆਂ ਮਸ਼ੀਨਾਂ ਦੇ ਵਿੱਚ, ਕੁਛ ਜਿਹੜੇ ਮੈਨੂਫੈਕਚਰ ਸੀ ਉਹਨਾਂ ਨੇ ਸਹੀ ਮਾਪਦੰਡਾਂ 'ਤੇ ਮਸ਼ੀਨਾਂ ਨਹੀਂ ਬਣਾਈਆਂ ਜਿਸ ਮਾਪਦੰਡ 'ਤੇ ਮਸ਼ੀਨ ਦਾ ਦਿੱਤਾ ਗਿਆ ਸੀਗਾ। ਕੁਛ ਇੱਕ ਗਲਤੀਆਂ ਰਹੀਆਂ ਕਿ ਆਪਾਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਵੀ ਜਦੋਂ ਆਪਾਂ ਐਪੀ ਸੁਪਰ ਸੀਡਰ ਨਾਲ ਬੀਜ ਰਹੇ ਹਾਂ ਕਣਕ ਔਰ ਸਰਫੇਸ ਸੀਡਰ ਨਾਲ ਬੀਜ ਰਹੇ ਹਾਂ, ਇਹ ਬਿਲਕੁਲ ਉਲਟਾ ਤਰੀਕਾ। ਜਿਹੜੀ 3 ਮਸ਼ੀਨਾਂ ਹੈਪੀ ਸੀਡਰ, ਸਰਫੇਸ ਸੀਡਰ, ਉਹ ਸੁਪਰ ਸੀਡਰ ਔਰ ਸਮਾਰਟ ਸੀਡਰ, ਇਨ 3 ਮਸ਼ੀਨਾਂ ਨਾਲ ਜਦੋਂ ਵੀ ਤੁਸੀਂ ਪਰਾਲ ਦੇ ਵਿੱਚ ਕਣਕ ਬੀਜਣੀ ਹੈ, ਤੁਹਾਡੇ ਖੇਤ ਦੇ ਵਿੱਚ ਨਮੀ ਭਰਪੂਰ ਹੋਣੀ ਚਾਹੀਦੀ ਹੈ। ਜਦੋਂ ਵੀ ਤੁਸੀਂ ਸਰਫੇਸ ਸੀਡਰ 'ਤੇ ਆ ਗਏ, ਸਰਫੇਸ ਸੀਡਰ ਦਾ ਨਾਮ ਹੀ ਦੱਸਦਾ ਹੈ ਕਿ ਸਰਫੇਸ ਜ਼ਮੀਨ ਦੇ ਉੱਪਰ ਹੀ ਬਿਜਾਈ ਕਰਨਾ, ਇਹਦੇ ਜ਼ਮੀਨ ਕੇ ਅੰਦਰ ਕੁਛ ਨਹੀਂ ਬੀਜਣਾ। ਉਹਦੇ 'ਚ ਇਹ ਖਾਸ ਖਿਆਲ ਰੱਖਣਾ, ਜਦੋਂ ਸਰਫੇਸ ਸੀਡਰ ਨਾਲ ਬਿਜਾਈ ਕਰ ਰਹੇ ਹੋ ਤੁਹਾਡਾ ਖੇਤ ਬਿਲਕੁਲ ਸੁੱਕਾ ਹੋਣਾ ਚਾਹੀਦਾ, ਕਿਉਂਕਿ ਬੀਜ ਜ਼ਮੀਨ ਕੇ ਉੱਪਰ ਡਿੱਗਣਾ। ਜੇ ਉਹ ਜ਼ਮੀਨ ਤੁਹਾਡੀ ਪਹਿਲਾਂ ਹੀ ਗਿੱਲੀ ਔਰ ਤੁਸੀਂ ਸਰਫੇਸ ਸੀਡਰ ਨਾਲ ਬਿਜਾਈ ਕਰਤੀ, ਖਾਦ ਔਰ ਬੀਜ ਪਾਤਾ, ਅਤੇ ਬਿਜਾਈ ਤੁਹਾਡੀ ਜ਼ਮੀਨ ਦੇ ਥੱਲੇ ਹੈ, ਬੀਜ ਜ਼ਮੀਨ ਦੇ ਉੱਪਰ ਡਿੱਗਿਆ, ਅਤੇ ਨਵੀਂ ਬੀਜ ਨੂੰ ਮਿਲਣੀ ਨਹੀਂ ਤਾਂ ਬੀਜ ਉੱਗਣਾ ਨਹੀਂ, ਕਿਉਂਕਿ ਤੁਸੀਂ ਕਹੋ ਖੇਤ ਮੇਰਾ ਗਿੱਲਾ, ਪਾਣੀ ਲਾਉਣਾ ਨਹੀਂ। ਜੇ ਤੁਸੀਂ ਉਹ ਖੇਤ ਗਿੱਲਾ ਹੈ, ਪਾਣੀ ਲਾਇਆ ਨਹੀਂ, ਬੀਜ ਉੱਗਿਆ ਨਹੀਂ, ਤਾਂ ਫਿਰ ਵੀ ਬੀਜ ਉਗਾਉਣ ਵਾਸਤੇ ਤੁਸੀਂ ਪਾਣੀ ਵੱਧ ਲਾਤਾ, ਅਤੇ ਉਹ ਤੁਹਾਡਾ ਡਬਲ ਮੋਇਸਚਰ ਹੋ ਜਾਣਾ, ਪਾਣੀ ਜ਼ਿਆਦਾ ਹੋ ਜਾਣਾ, ਉਹਦੇ ਉਸ ਕੰਡੀਸ਼ਨ ਦੇ ਵਿੱਚ ਵੀ ਤੁਹਾਡਾ ਬੀਜ ਗਲਣ ਦੀ ਸਮਰੱਥਾ ਜੰਮਣ 'ਤੇ ਦਿੱਕਤ ਆਊਗੀ। ਤਾਂ ਇਸ ਕਰਕੇ ਜਦੋਂ ਸਰਫੇਸ ਸੀਡਰ ਨਾਲ ਬਿਜਾਈ ਕਰਨੀ ਹੈ ਤਾਂ ਤੁਸੀਂ ਕਿਸਾਨ ਵੀਰੋ ਆਪਣਾ ਖੇਤ ਬਿਲਕੁਲ ਸੁੱਕਾ ਰੱਖਣਾ, ਔਰ ਜਦੋਂ ਬਿਜਾਈ ਕਰਨੀ ਹੈ ਤਾਂ ਜਿਹੜਾ ਸਰਫੇਸ ਸੀਡਰ ਮਸ਼ੀਨ ਹੈ ਉਸਨੂੰ ਜ਼ਮੀਨ ਤੋਂ 5 ਤੋਂ 9 ਇੰਚ ਜਾਂ 6 ਤੋਂ 9 ਇੰਚ ਲੈ ਲਓ, ਗਿੱਠ ਆਪਣੀ ਬਣਾ ਲਓ, ਉਤਨਾ ਉੱਪਰ ਰੱਖ ਕੇ ਚਲਾਉਣਾ। ਸਾਰੇ ਕਾ ਦਾ ਸਾਰਾ ਪਰਾਲ, ਜਿਵੇਂ ਆਪਾਂ ਆਮ ਰੀਪਰ ਚਲਾਉਂਦੇ ਹੈ, ਇਹ ਰੀਪਰ ਦੇ ਉੱਪਰ ਲੱਗੀ ਵੀ ਮਸ਼ੀਨ ਦਾ ਬੀਜ ਡਰਿੱਲ ਔਰ ਖਾਦ ਵਾਲੀ ਡਰਿੱਲ ਲੱਗੀ ਹੈ, ਇਹਦੇ ਵਿੱਚ ਫਾਲੇ ਨਹੀਂ ਹੈ, ਇਕੱਲਾ ਪਾਈਪ ਲੱਗੀ ਔਰ ਬੀਜ ਉੱਪਰ ਡਿੱਗ ਜਾਂਦਾ। 5 ਤੋਂ 6 ਇੰਚ ਉੱਪਰ ਰੱਖ ਕੇ ਜ਼ਮੀਨ 'ਤੇ ਚਲਾਉਣਾ, ਕਿਉਂਕਿ ਜਿਹੜੀ ਕੰਬਾਈਨ ਜਿੱਥੇ ਪਰਾਲ ਸਿੱਟ ਕੇ ਗਈ ਆਪਾਂ ਸਿਰਫ ਉਹੀ ਖਿਲਾਰਨਾ, ਬੀਜ ਦੇ ਉੱਪਰ ਆਪਾਂ ਮਲਚਿੰਗ ਕਰਨੀ ਹੈ। ਜਦੋਂ ਇਹ ਪ੍ਰੋਸੈਸ ਹੋ ਗਿਆ, ਆਪਾਂ ਪਰਾਲੀ ਦੇ ਵਿੱਚ ਕਣਕ ਦਾ ਇੱਕ ਤਰੀਕੇ ਨਾਲ ਛਿੱਟਾ ਦੇ ਤਾ ਮਸ਼ੀਨ ਦੇ ਨਾਲ, ਨਾਲ ਦੀ ਨਾਲ ਹੀ ਆਪਾਂ ਪਾਣੀ ਲਾ ਦਿੰਦਾ। ਇਹ ਪਾਣੀ ਇਸ ਕਰਕੇ ਲਾਉਣਾ ਕਿ ਜਦੋਂ, ਕਿਉਂਕਿ ਜ਼ਮੀਨ ਦੇ ਨੀਚੇ ਸੁੱਕਾ ਉੱਪਰ ਗਿੱਲਾ, ਜਦੋਂ ਗਿੱਲ ਨਹੀਂ ਮਿਲੂਗੀ ਤਾਂ ਬੀਜ ਜੰਮਣਾ ਨਹੀਂ, ਜਦੋਂ ਵੀ ਪਾਣੀ ਲਾਓਗੇ ਤੁਹਾਡਾ ਬੀਜ ਜੰਮ ਜੂਗਾ। ਇਹਦਾ ਐਡਵਾਂਟੇਜ ਸਰਫੇਸ ਸੀਡਰ ਦਾ ਇਹ, ਤੁਹਾਡਾ 600 ਤੋਂ ਲੈ ਕੇ 700, 800, 900 ਰੁਪਏ, 600 ਤੋਂ 900 ਵੇਰੀ ਕਰਦੀ ਕੋਸਟ ਕੀ ਆਪਣੀ ਬਿਜਾਈ ਹੋ ਜਾਂਦੀ ਪਰਾਲ ਦੇ ਵਿੱਚ। ਇਹਦਾ ਸਭ ਤੋਂ ਜ਼ਿਆਦਾ ਐਡਵਾਂਟੇਜ ਕੀ ਮਿਲਦਾ, ਐਡਵਾਂਟੇਜ ਇਹ ਕਿ ਆਪਣੇ ਜ਼ਮੀਨ ਦੇ ਉੱਪਰ ਨਦੀਨ ਬਿਲਕੁਲ ਨਾ ਮਾਤਰ ਹੁੰਦੇ ਹੀ ਨਹੀਂ, ਪਹਿਲੇ ਤੋਂ ਜਿਤਨੇ ਖੇਤਾਂ 'ਚ ਆਪਾਂ ਦੇਖਿਆ ਨਦੀਨ ਹੁੰਦੇ ਹੀ ਨਹੀਂ, ਜਿਹੜੀ ਆਪਣੀ ਸਮੱਸਿਆ ਬਣ ਜਾਂਦੀ ਨਦੀਨ ਆ ਜਾਣਗੇ, ਨਦੀਨ ਹੋ ਗਏ, ਉਹ ਹੁੰਦੇ ਹੀ ਨਹੀਂ। ਅਤੇ ਦੂਜਾ ਇਹ ਕਿ ਜਦੋਂ ਮੌਸਮ ਦੀ ਤਬਦੀਲੀ ਆਉਂਦੀ ਆ, ਕਿਉਂਕਿ ਕਣਕ ਸਾਡੀ ਸਾਰੀ ਜ਼ਮੀਨ ਦੇ ਉੱਪਰ ਪਈ ਹੈ, ਮਲਚਿੰਗ ਹੋ ਗਈ, ਹੁਣ ਦੇਖੋ ਜੋ ਫਰਵਰੀ ਮਾਰਚ 'ਚ ਸਾਡੇ ਸਿੱਟੇ ਨਿਕਲ ਆਏ, ਹੁਣ ਉਹਨਾਂ ਨੂੰ ਰਚਣ ਨੂੰ ਟਾਈਮ ਚਾਹੀਦਾ, ਦਾਣੇ ਚਾਹੀਦੇ ਆ, ਰਸ ਬਣ ਰਿਹਾ, ਤਾਂ ਉਹਨਾਂ ਨੂੰ ਵਾਤਾਵਰਨ ਇਹੋ ਜਿਹਾ ਚਾਹੀਦਾ ਜਿਹੜਾ ਕਿ ਜੜ੍ਹਾਂ ਨੂੰ ਕਿ ਜਿਹੜੇ ਕਿ ਵਧੀਆ ਰੱਖੇ। ਅਤੇ ਮਲਚਿੰਗ ਉਹ ਕੰਮ ਕਰਦੀ ਹੈ ਸਰਦੀਆਂ ਕੇ ਟਾਈਮ ਮੇਂ, ਜਦੋਂ ਫਰਵਰੀ ਮਾਰਚ ਮੇਂ ਜਦੋਂ ਮੌਸਮ ਜੋ ਬਦਲੀ ਤਬਦੀਲੀ ਆਉਂਦੀ ਹੈ, ਇਹ ਕੰਬਲ ਦਾ ਕੰਮ ਕਰਦੀ ਹੈ, ਉਸਨੂੰ ਗਰਮਾਇਸ਼ ਮੇਂ ਰੱਖਦੀ ਹੈ ਜਦੋਂ ਸਵੇਰੇ ਕੇ ਟਾਈਮ ਮੇਂ ਬਹੁਤ ਜ਼ਿਆਦਾ ਠੰਡਕ ਹੁੰਦੀ ਹੈ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ

0: ਰੇਡੀਓ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 7:45 ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਵਗਦੇ ਪਾਣੀ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਤਜਿੰਦਰ ਸਿੰਘ ਹੋਰਾਂ ਪਾਸੋਂ ਕਵਿਤਾ ਪਾਠ।
1: ਮੇਰੀ ਪਹਿਲੀ ਕਵਿਤਾ ਮੇਰਾ ਜੱਦੀ ਘਰ। ਮੇਰਾ ਘਰ ਮੈਨੂੰ ਆਵਾਜ਼ਾਂ ਮਾਰੀ ਜਾਂਦਾ, ਬੂਹਾ ਵੀ ਤੱਕ ਤੱਕ ਹਾਰੀ ਜਾਂਦਾ। ਕੰਧਾਂ ਵਿੱਚੋਂ ਕੱਲਰ ਕਿਰਦੇ ਪਏ ਨੇ, ਤਾਲਾ ਵੀ ਹੁਣ ਜੰਗਾਲੀ ਜਾਂਦਾ। ਮੁੜ ਨਹੀਂ ਹੋਣਾ ਪਿੰਡ ਨੂੰ ਲੱਗਦਾ, ਤੇਜ਼ੀ ਨੂੰ ਦੁੱਖ ਇਹ ਸਾੜੀ ਜਾਂਦਾ। ਤੁਰਨ ਲੱਗੇ ਤੱਕਿਆ ਸੀ ਘਰ ਨੂੰ ਮਨ ਭਰੇ ਨਾ, ਹੁਣ ਸਮਾਂ ਚੰਦਰਾ ਹੋਈ ਭਾਰੀ ਜਾਂਦਾ। ਗਿਆ ਸੀ ਇੱਕ ਦਿਨ ਘੜੀ ਦੋ ਘੜੀ, ਤੁਰਨ ਲੱਗਿਆ ਬੋਲਿਆ ਬੂਹਾ ਮੇਰਾ, ਰੋਕੋ ਕੋਈ ਤੇਜ਼ੀ ਲਿਖਾਰੀ ਜਾਂਦਾ। ਬਚਪਨ ਸਾਰਾ ਕੱਟਿਆ ਵਿਹੜੇ, ਖੇਡਿਆ ਸੀ ਜਿਹਨੂੰ ਬਣਾ ਕੇ ਬੱਲਾ ਤੇਜ਼ੀ, ਉਹ ਥਾਪੀ ਵਾਲਾ ਬੱਲਾ ਵੀ ਨਿਹਾਰੀ ਜਾਂਦਾ। ਖੜਾ ਸੀ ਆਖਰੀ ਸਮੇਂ ਜਿਸ ਸ਼ੀਸ਼ੇ ਅੱਗੇ, ਕਰੀ ਸੀ ਗੱਲਾਂ ਉਹ ਵੀ ਕਰਾਰੀ ਜਾਂਦਾ। ਇਹ ਨਹੀਂ ਕਿ ਚਾਉ ਨਹੀਂ ਜਾਣ ਦਾ ਵਾਪਸ ਮੈਨੂੰ, ਬਸ ਤੇਜ਼ੀ ਸਦਰਾਂ ਨੂੰ ਹੀ ਮਾਰੀ ਜਾਂਦਾ। ਮੇਰਾ ਘਰ ਮੈਨੂੰ ਵਾਜਾ ਮਾਰੀ ਜਾਂਦਾ, ਬੂਹਾ ਵੀ ਤੱਕ ਤੱਕ ਹਾਰੀ ਜਾਂਦਾ। ਮੇਰੀ ਦੂਜੀ ਕਵਿਤਾ ਵਰਕੇ। ਵਰਕੇ ਕਦੇ ਫਰੋਲੇ ਸੀ ਮੈਂ, ਨਿਕਲਾਏ ਦਰਦ ਜੋ ਕਦੇ ਲੁਕੋਲੇ ਸੀ ਮੈਂ। ਹੋ ਗਏ ਸੁਪਨੇ ਮੁੜ ਤੋਂ ਤਾਜ਼ਾ, ਜਿਹੜੇ ਆਪ ਲੁਕੋਲੇ ਸੀ ਮੈਂ। ਆਏ ਨਿਬਨ ਅੱਖਾਂ 'ਚ ਤੇਜ਼ੀ ਜੋ ਅੰਦਰੋਂ ਅੰਦਰ ਧੋਲੇ ਸੀ ਮੈਂ। ਨਿਕਲੇ ਹੁਣ ਬਣ ਕਲਮ ਰਾਹੀਂ ਫੁੱਲ, ਜਿਹੜੇ ਤੇਜ਼ੀ ਕਲਮ 'ਚ ਪਰੋਲੇ ਸੀ ਮੈਂ। ਹੁਣ ਲੱਗ ਪਏ ਨੇ ਸ਼ਬਦ ਵੀ ਭਾਰੀ, ਜਿਹੜੇ ਕਦੇ ਤੋਲੇ ਸੀ ਮੈਂ। ਤੇਜ਼ੀ ਉਮੜ ਆਏ ਨੇ ਮੁੜ ਤੋਂ ਸ਼ਬਦ ਜ਼ੁਬਾਨ 'ਤੇ, ਜਿਹੜੇ ਕਦੇ ਨਹੀਂ ਬੋਲੇ ਸੀ ਮੈਂ। ਨਿਖਰ ਆਈ ਹੈ ਦੁਬਾਰਾ ਫੱਟੀ ਜ਼ਿਲਤ ਨਾਲ ਜ਼ਿੰਦਗੀ ਦੀ, ਜੋ ਫੱਟੇ ਵੀ ਪਾਣੀ ਨਾਲ ਧੋਲੇ ਸੀ ਮੈਂ। ਤੇਜ਼ੀ ਰਹੀ ਲਿਖਦਾ, ਤੇਜ਼ੀ ਰਹੀ ਲਿਖਦਾ ਸਭ ਹੱਡ ਬੀਤੇ ਸੱਚ, ਜੋ ਨੁਕਰੇ ਕਿਤੇ ਲਕੋਲੇ ਸੀ ਮੈਂ। ਵਗੂ ਬਣ ਕੇ ਖੂਨ ਰਾਹੀਂ ਸਿਆਹੀ, ਤੇਜ਼ੀ ਜ਼ਖਮ ਦੁਬਾਰਾ ਫਰੋਲੇ ਸੀ ਮੈਂ। ਵਰਕੇ ਕਦੇ ਫਰੋਲੇ ਸੀ ਮੈਂ, ਨਿਕਲਾਏ ਦਰਦ ਜੋ ਕਦੇ ਲਕੋਲੇ ਸੀ ਮੈਂ। ਮੇਰੀ ਤੀਸਰੀ ਕਵਿਤਾ ਬਿਰਹਾ। ਮੈਂ ਬਿਰਹਾ ਦਾ ਸੁਲਤਾਨ ਕਹਾਵਾਂ, ਸ਼ਿਵ ਵਾਂਗਰਾਂ ਬਿਰਹਾ ਨੂੰ ਲਿਖਦਾ ਜਾਵਾਂ। ਬੇਸ਼ੱਕ ਹਰਿਆ ਭਰਿਆ ਹੈ ਜੰਗਲ, ਫਿਰ ਵੀ ਸੁਨੀਆਂ ਲੱਗਣ ਰਾਵਾਂ। ਪਹਿਲਾਂ ਦੱਸ ਦਿੰਦੇ ਸੀ ਪਤਾ ਮੇਰੇ ਆਵਣ ਦਾ, ਤੇਜ਼ੀ ਕਿਉਂ ਹੁਣ ਰੋਲਾ ਨਹੀਂ ਪਾਇਆ ਕਾਵਾਂ। ਪੁੱਛਦਾ ਨਹੀਂ ਸੀ ਤੇਜ਼ੀ ਗੱਲਾਂ 'ਚ ਕੋਈ ਵੀ, ਹੁਣ ਕਿਉਂ ਕੱਖਾਂ ਵੀ ਤੱਕਿਆ ਰਾਵਾਂ। ਲੱਗਦਾ ਵਿਰਲਾਪ ਪਾ ਗਿਆ ਸਭ ਨੂੰ, ਤੇਜ਼ੀ ਤਾਂ ਹੀ ਮੈਂ ਬਿਰਹਾ ਸੁਣਾਵਾਂ। ਰਹਿੰਦਾ ਸੀ ਹੱਸਦਾ ਖੇਡਦਾ ਕਦੇ ਮੈਂ, ਮੁੱਲ ਨਹੀਂ ਪਾਇਆ ਹਾਸਿਆਂ ਦਾ। ਪਈ ਕੀਮਤ ਗਮਾਂ ਨਾਲ ਮੇਰੀ, ਫਿਰ ਕਿਉਂ ਬਿਰਹਾ ਨਾ ਤੇਜ਼ੀ ਲਿਖਦਾ ਜਾਵਾਂ। ਲੱਭੋ ਕੋਈ ਸੁਣਨ ਵਾਲਾ ਮੈਨੂੰ ਵੀ, ਬੈਠ ਕੇ ਬਿਰਹਾ ਦਾ ਸੰਗੀਤ ਸੁਣਾਵਾਂ। ਮੈਂ ਵੀ ਬਿਰਹਾ ਦਾ ਸੁਲਤਾਨ ਕਹਾਵਾਂ, ਸ਼ਿਵ ਦੇ ਵਾਂਗਰ ਲਿਖਦਾ ਜਾਵਾਂ। ਮੇਰੀ ਚੌਥੀ ਕਵਿਤਾ ਬਿਰਹਾ ਦਾ ਬੂਟਾ। ਇਹ ਮੈਂ ਥੋੜ੍ਹਾ ਗਾ ਕੇ ਸੁਣਾਊਂਗਾ। ਮਾਏ ਨੀ ਮਾਏ ਮੈਂ ਇੱਕ ਬਿਰਹਾ ਦਾ ਬੂਟਾ।

ਕਿਸੇ ਨਾਲ ਆਪੂ ਅੰਦਰੋਂ ਅੰਦਰ ਮੁਕਾਇਆ ਸਾਂਭਿਆ ਸੀ ਮੈਂ ਕਦੇ ਦਾ ਪਾਣੀ ਕਿਉਂ ਅੱਖਿਓ ਹੰਝੂ ਆਇਆ।

ਮਾਏ ਨੀ ਮਾਏ, ਮੈਂ ਇੱਕ ਬਿਰਹਾਂ ਦਾ ਬੂਟਾ ਲਾਇਆ, ਲਿਖੂੰਗਾ ਜਦ ਤੱਕ ਲਿਖੂੰਗਾ ਬਿਰਹਾਂ ਤੇ ਜੀ ਤੇਰਾ ਜਾਇਆ। ਮੇਰੀ ਅਗਲੀ ਕਵਿਤਾ ਬੰਦਾ ਤੇ ਦੀਵਾ। ਦੀਵਾ ਬੁੱਝੇ ਤਾਂ ਪੱਕ ਪੱਕ ਕਰੇ, ਬੰਦਾ ਲਾਵੇ ਨਾ ਮਿੰਟ। ਬੁੱਝਣ ਤੋਂ ਪਹਿਲਾਂ ਦੀਵਾ ਵੀ ਦੱਸਦਾ, ਬੰਦਾ ਨਾ ਦੇਵੇ ਸਕਿੰਟ। ਬੁੱਝਿਆ ਦੀਵਾ ਚੱਲ ਜਾਵੇ ਮੁੜ ਤੋਂ, ਬੰਦਾ ਚਲੇ ਨਾ ਸਕਿੰਟ। ਦੀਵਾ ਤਾਂ ਤੇਜ਼ੀ ਮੁੜ ਵੀ ਮਿਲ ਜੇ, ਸਰੀਰ 'ਚ ਸਾਹਾਂ ਦਾ ਰੈਂਟ। ਰੈਂਟ ਮੁੱਕੇ ਤਾਂ ਮਾਲਕ ਕੱਢੇ, ਰਹਿਣ ਨਾ ਪ੍ਰਾਣ ਸਕਿੰਟ। ਟੁੱਟਾ ਦੀਵਾ ਮੁੜ ਤੋਂ ਜੁੜ ਜੇ, ਬੰਦਾ ਟੁੱਟਿਆ ਜੁੜ ਨਾ ਪਾਵੇ, ਸਾਹ ਵੀ ਨਾ ਮੁੜਨ ਸਕਿੰਟ। ਦੀਵਾ ਬੁੱਝੇ ਤਾਂ ਭੱਖ ਭੱਕ ਕਰੇ, ਬੰਦਾ ਲਾਵੇ ਮਿੰਟ। ਮੇਰੀ ਅਗਲੀ ਕਵਿਤਾ ਹੈਗੀ ਹੈ ਉਮਰਾਂ ਲੰਘ ਜਾਂਦੀਆਂ। ਉਮਰਾਂ ਲੰਘ ਜਾਂਦੀਆਂ ਨੇ ਸਿੱਖਣ ਲਈ, ਉਮਰਾਂ ਲੰਘ ਜਾਂਦੀਆਂ ਨੇ ਬਨ ਪਿਓ ਵਰਗਾ ਦਿਖਣ ਲਈ। ਲਿਖਣ ਨੂੰ ਬਹੁਤ ਕੁਛ ਲਿਖ ਦਿੰਦਾ ਤੇਜ਼ੀ, ਪਰ ਉਮਰਾਂ ਲੰਘ ਜਾਂਦੀਆਂ ਇੱਕ ਪਿਓ ਦਾ ਕਿਰਦਾਰ ਸਿੱਖਣ ਲਈ। ਉਮਰਾਂ ਲੰਘ ਜਾਂਦੀਆਂ ਪਿਓ ਦੀ ਆਦਤ ਸਿੱਖਣ ਬਾਰੇ, ਉਮਰਾਂ ਲੰਘ ਜਾਂਦੀਆਂ ਪਿਓ ਵਾਂਗ ਕਬੀਲਦਾਰੀ ਸਿੱਖਣ ਲਈ। ਟਿਕ ਤੇ ਗਿਆ ਹਾਂ ਤੇਜ਼ੀ ਹਰ ਸਮੇਂ ਨੂੰ ਲਿਖਣ ਲਈ, ਉਮਰਾਂ ਲੰਘ ਜਾਂਦੀਆਂ ਹਨ ਪਿਓ ਦਾ ਆਪਣੇ ਲਈ ਬਿਤਾਇਆ ਸਮਾਂ ਲਿਖਣ ਲਈ। ਹੱਸਦਾ ਰਹਿਣਾ ਹਾਲੇ ਵੀ ਮੈਂ ਸ਼ਹਿ ਤੇ ਉਸ ਸ਼ਖਸ ਦੀ, ਬਸ ਉਮਰਾਂ ਲੰਘ ਜਾਂਦੀਆਂ ਪਿਓ ਵਾਂਗ ਹਰ ਗਮ 'ਚ ਹੱਸਦਾ ਦਿਖਣ ਲਈ। ਉਮਰਾਂ ਲੰਘ ਜਾਂਦੀਆਂ ਨੇ ਸਿੱਖਣ ਲਈ, ਉਮਰਾਂ ਲੰਘ ਜਾਂਦੀਆਂ ਨੇ ਬਨ ਪਿਓ ਵਰਗਾ ਦਿਖਣ ਲਈ। ਅਗਲੀ ਕਵਿਤਾ ਮੇਰੀ ਇਲਜ਼ਾਮ। ਜਿੰਨੇ ਇਲਜ਼ਾਮ ਬਾਕੀ ਬਚੇ ਸਭ ਮੇਰੇ ਨਾਂ ਕਰ ਦਿਓ, ਜੇ ਕਿਤੇ ਰੱਖਿਆ ਕੋਈ ਲੇਖ ਕਿਧਰੇ ਉਹ ਵੀ ਅੱਜ ਇਲਜ਼ਾਮ ਪੜ੍ਹ ਦਿਓ। ਕਰਨੀ ਨਹੀਂ ਸੀ ਤੱਕ ਮੈਂ, ਬੇਸ਼ੱਕ ਜੋ ਨਹੀਂ ਕੀਤੇ ਉਹ ਵੀ ਮੇਰੇ 'ਤੇ ਮੜ ਦਿਓ। ਹਟਣਾ ਨਹੀਂ ਮੈਂ ਆਪਣੇ ਲਫਜ਼ਾਂ ਤੋਂ, ਬੇਸ਼ੱਕ ਖਿਆਲ ਮੇਰੇ ਵਰਕਾ ਵਰਕਾ ਕਰ ਦਿਓ। ਲਿਖਣਾ ਮੈਂ ਜੋ ਦਿਲ ਚਾਹਿਆ ਤੇਜ਼ੀ, ਬੇਸ਼ੱਕ ਕਲਮ ਮੇਰੀ ਖਾਲੀ ਕਰ ਦਿਓ। ਟੁੱਟਣੇ ਨਹੀਂ ਖੰਭ ਕਲਪਨਾ ਦੇ ਤੇਜ਼ੀ, ਬੇਸ਼ੱਕ ਖਿਆਲ ਮੇਰੇ ਟੁਕੜਾ ਟੁਕੜਾ ਹੀ ਕਰ ਦਿਓ। ਬਚ ਗਏ ਜੋ ਇਲਜ਼ਾਮ ਕਿਸੇ ਦੇ ਵੀ, ਕਰਨੀ ਨਹੀਂ ਸੀ ਇੱਕ ਵਾਰੀ ਵੀ ਤੇਜ਼ੀ, ਬੇਸ਼ੱਕ ਉਹ ਵੀ ਮੇਰੇ ਉੱਤੇ ਹੀ ਮੜ ਦਿਓ। ਜਿੰਨੇ ਇਲਜ਼ਾਮ ਬਾਕੀ ਬਚੇ ਸਭ ਮੇਰੇ ਨਾਵੇਂ ਕਰ ਦਿਓ। ਅਗਲੀ ਕਵਿਤਾ ਇਹਦੇ 'ਚ ਮੇਰੀ ਹੈਗੀ ਬਚਪਨ ਦੇ ਬਾਪੂ। ਇਹਦੇ 'ਚ ਬਾਪੂ ਦਾ ਪਿਆਰ ਦੱਸਿਆ ਗਿਆ ਜੀ। ਇੱਕ ਦਿਨ ਸੀ ਮੈਂ ਖੇਡ ਕੇ ਆਇਆ, ਬਾਪੂ ਮੈਨੂੰ ਕੋਲ ਬਿਠਾਇਆ। ਦੇਖ ਲੱਗੀ ਝਰੀਟ ਮਾਸਾ ਜਿਹੀ, ਬਾਪੂ ਫਿਰ ਥੋੜ੍ਹਾ ਘਬਰਾਇਆ।

ਚੱਕ ਕੇ ਬਾਪੂ ਤੇਲ ਤੇ ਹਲਦੀ ਛੇਤੀ ਤੇਜੀ ਦੀ ਬਾਹ ਤੇ ਲਾਇਆ। ਥੋੜਾ ਜਿਹਾ ਡਾਂਟ ਫਟਕਾਰ ਕੇ ਤੇਜੀ ਨੂੰ ਘੰਟੇ ਬਾਅਦ ਫਿਰ ਗੱਲ ਨਾ ਲਾਇਆ। ਅੱਜ ਵੀ ਕਈ ਵਾਰ ਨੇ ਲੱਗਦੀਆਂ ਸੱਟਾਂ, ਦਿਸਦੀਆਂ ਨਹੀਂ ਹਨ ਬੇਸ਼ੱਕ ਕਿਸੇ ਨੂੰ, ਫਿਰ ਵੀ ਬਾਪੂ ਸਮਝ ਹੈ ਲੈਂਦਾ। ਬਿਨਾਂ ਬੋਲੇ ਅੱਖਾਂ 'ਚ ਤੇਜੀ ਨੂੰ ਕਹਿੰਦਾ, ਬੇਸ਼ੱਕ ਮੈਂ ਪੁੱਛਦਾ ਨਹੀਂ ਹਾਂ ਤੈਨੂੰ, ਪਰ ਫਿਕਰ ਤੇਜੀ ਹਾਲੇ ਵੀ ਆ ਮੈਨੂੰ, ਹਾਲੇ ਵੀ ਤੇਜੀ ਦੇ ਸੁੱਖ ਦੁੱਖ ਹਾਂ ਹੰਢਾਉਂਦਾ।

0: ਤੂੰ ਮੈਨੂੰ ਕੋਲ ਬਿਠਾਇਆ। ਇੱਕ ਕਵਿਤਾ ਮੇਰੀ ਅਗਲੀ ਹੈ ਮਾਵਾਂ ਨਾਲ। ਇਹ ਧੀ ਅਤੇ ਮਾਂ ਬਾਰੇ ਦੱਸਿਆ ਗਿਆ ਹੈ। ਸੂਰਜ ਧੁੱਪ ਅਤੇ ਚੰਨ ਛਾਵਾਂ ਨਾਲ, ਘੁੱਗੀਆਂ ਕਬੂਤਰ ਕਾਵਾਂ ਨਾਲ, ਧੀਆਂ ਦੇ ਪੇਕੇ ਉਨਾ ਚਿਰ ਹੁੰਦੇ ਜਿੰਨਾ ਚਿਰ ਹੁੰਦੇ ਮਾਵਾਂ ਨਾਲ, ਪਿਓ ਦੀ ਸੁਲਝੀ ਸਲਾਹਾਂ ਨਾਲ, ਮਾਂ ਦੀ ਪੱਕੀਆਂ ਪਕਾਵਾਂ ਨਾਲ, ਧੀਆਂ ਦੇ ਪੇਕੇ ਉਨਾ ਚਿਰ ਹੁੰਦੇ ਜਿੰਨਾ ਚਿਰ ਹੁੰਦੇ ਮਾਵਾਂ ਨਾਲ, ਬੇਸ਼ੱਕ ਜਾਨ ਕਿਸੇ ਦੀਆਂ ਲਾਵਾਂ ਨਾਲ, ਮਨਾਉਂਦੀਆਂ ਤਿਉਹਾਰ ਹਰ ਚਾਵਾਂ ਨਾਲ, ਮਾਂ ਦੀ ਬੁਕਲਾ ਜਿਹੀਆਂ ਛਾਵਾਂ ਨਾਲ, ਧੀਆਂ ਦੇ ਪੇਕੇ ਉਨਾ ਚਿਰ ਹੁੰਦੇ ਜਿੰਨਾ ਚਿਰ ਹੁੰਦੇ ਮਾਵਾਂ ਨਾਲ, ਬਚਪਨ ਪਿੰਡ ਦੀਆਂ ਰਾਵਾਂ ਨਾਲ, ਸਾਹਾਂ 'ਚ ਵਸਦੀਆਂ ਸਾਹਾਂ ਨਾਲ, ਵਸਦੀਆਂ ਮਾਂ ਪਿਓ ਦੀਆਂ ਦੁਆਵਾਂ ਨਾਲ, ਤੇਜ਼ੀ ਦੇ ਲੇਖ ਲਿਖਾਵਾਂ ਨਾਲ, ਭੈਣਾਂ ਅਤੇ ਭਰਾਵਾਂ ਨਾਲ, ਰੁੱਸਣ ਅਤੇ ਮਨਾਵਾਂ ਨਾਲ, ਇੱਕੋ ਘਰ ਦੀਆਂ ਬਾਹਾਂ ਨਾਲ, ਧੀਆਂ ਦੇ ਪੇਕੇ ਉਨਾ ਚਿਰ ਹੁੰਦੇ ਜਿੰਨਾ ਚਿਰ ਹੁੰਦੇ ਮਾਵਾਂ ਨਾਲ।
1: ਹੁਣ ਤੁਸੀਂ ਪ੍ਰੋਗਰਾਮ ਵਗਦੇ ਪਾਣੀ ਤਹਿਤ ਸੁਣ ਰਹੇ ਸੀ ਕਵਿਤਾ ਪਾਠ ਤਜਿੰਦਰ ਸਿੰਘ ਹੋਰਾਂ ਪਾਸੋਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਮਾਤ ਫਰਮਾ ਗੁਲਾਮ ਅਲੀ ਦੀ ਆਵਾਜ਼ 'ਚ ਇੱਕ ਗਜ਼ਲ

0: ਹੁਣ ਤੁਸੀਂ ਸਮਾਤ ਫਰਮਾ ਰਹੇ ਸੀ ਗੁਲਾਮ ਅਲੀ ਦੀ ਆਵਾਜ਼ ਚ ਇੱਕ ਗਜ਼ਲ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਸੀ ਕੁਮਾਰ ਸਾਨੂੰ ਦੀ ਆਵਾਜ਼ ਚ ਦੀਵਾਨਾ ਫਿਲਮ ਦਾ ਗੀਤ। ਅਗਲਾ ਗੀਤ ਅਲਕਾ ਯਾਗਨਿਕ ਦੀ ਆਵਾਜ਼ ਚ ਫਿਲਮ ਸਾਂਝਣ ਤੋਂ।

0: ਤੁਸੀਂ ਸੁਣ ਰਹੇ ਸੀ ਅਲਕਾ ਯਾਗਨਿਕ ਦੀ ਆਵਾਜ਼ ਦੇ ਵਿੱਚ ਫਿਲਮ ਸਾਜਨ ਦਾ ਇਹ ਗੀਤ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

ਡਾਈ ਜਲੰਧਰ ਕੇਂਦਰ ਹੈ। ਇਸ ਵੇਲੇ ਰਾਤ ਦੇ 8:10 ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਆਕਾਸ਼ਵਾਣੀ ਜਲੰਧਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ, ਖੁਸ਼ਾਮਦੀ ਤੇ ਜੀ ਆਇਆਂ ਨੂੰ ਜੀ। ਪ੍ਰੋਗਰਾਮ ਹੈ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਤਕ ਸੇਵਾ ਵਿਚ 25 ਪੂਰੇ ਹੋ ਰਹੇ ਨੇ। ਇਹ ਇਕ ਅਜਿਹਾ ਸਫ਼ਰ ਹੈ ਜਿਹੜਾ ਜਨ ਸੇਵਾ ਤੋਂ ਦੇਸ਼ ਸੇਵਾ ਦੇ ਮੰਤਰ ਅਤੇ ਅਟੁੱਟ ਵਚਨਬੱਧਤਾ ਨਾਲ ਪ੍ਰਭਾਸ਼ਿਤ ਹੁੰਦਾ ਤੇ ਇਸ ਸਿਲਸਿਲਾ ਜਾਰੀ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਸਫ਼ਰ ਦੀ ਜੋ ਹਰ ਭਾਰਤੀ ਦੇ ਦਿਲ ਦੇ ਬਹੁਤ ਕਰੀਬ ਹੈ। ਜਦੋਂ ਅਸੀਂ ਲੰਬੇ ਸਫ਼ਰ, ਬਚਪਨ ਦੀਆਂ ਛੁੱਟੀਆਂ ਜਾਂ ਖਿੜਕੀ ਕੋਲ ਬੈਠ ਕੇ ਬਾਹਰ ਦੇ ਖੂਬਸੂਰਤ ਨਜ਼ਾਰੇ ਦੇਖਣ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਦਿਮਾਗ ਵਿੱਚ ਕੀ ਆਉਂਦਾ ਹੈ? ਰੇਲ ਗੱਡੀ, ਟ੍ਰੇਨ। ਜੀ ਹਾਂ, ਰੇਲ ਸਿਰਫ ਇੱਕ ਸਵਾਰੀ ਨਹੀਂ ਹੈ ਬਲਕਿ ਸਾਡੇ ਦੇਸ਼ ਦੀ ਧੜਕਣ ਹੈ ਜੋ ਅਮੀਰ ਗਰੀਬ, ਪੂਰਬ ਪੱਛਮ, ਉੱਤਰ ਦੱਖਣ ਸਾਰੇ ਭਾਰਤ ਨੂੰ ਇੱਕ ਧਾਗੇ ਦੇ ਵਿੱਚ ਪਰੋ ਕੇ ਰੱਖਦੀ ਹੈ। ਇੱਕ ਸਮਾਂ ਸੀ ਜਦੋਂ ਸਾਡੇ ਦੇਸ਼ ਦੇ ਵਿੱਚ ਕੋਲੇ ਵਾਲੀਆਂ ਟ੍ਰੇਨਾਂ ਚੱਲਦੀਆਂ ਹੁੰਦੀਆਂ ਸੀ, ਫਿਰ ਡੀਜ਼ਲ ਤੇ ਇਲੈਕਟ੍ਰੋਨਿਕ ਇੰਜਨ ਆਏ। ਅੱਜ ਸਾਰਿਆਂ ਨੇ ਉਹ ਦੌਰ ਵੀ ਦੇਖਿਆ ਜਦੋਂ ਹੁਣ ਟ੍ਰੇਨਾਂ ਲੇਟ ਵੀ ਹੋ ਰਹੀਆਂ ਹੁੰਦੀਆਂ ਨੇ, ਕਿੰਨੇ ਕਿੰਨੇ ਘੰਟੇ ਲੇਟ ਹੋ ਜਾਂਦੀਆਂ ਨੇ, ਉਹ ਅਸੀਂ ਇੰਤਜ਼ਾਰ ਵੀ ਕੀਤੇ। ਜਦੋਂ ਵੀ ਅਸੀਂ ਵਿਦੇਸ਼ਾਂ ਦੀਆਂ ਬੁਲੇਟ ਟ੍ਰੇਨਾਂ ਜਾਂ ਹਾਈ ਸਪੀਡ ਟ੍ਰੇਨਾਂ ਦੇ ਵੀਡੀਓਜ਼ ਦੇਖਦੇ ਹੁੰਦੇ ਸੀ ਤਾਂ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਉਂਦਾ ਸੀ ਕਿ ਕੀ ਕਦੇ ਸਾਡੇ ਦੇਸ਼ ਦੇ ਵਿੱਚ ਵੀ ਅਜਿਹੀ ਕੋਈ ਆਧੁਨਿਕ ਤੇ ਤੇਜ਼ ਰਫ਼ਤਾਰ ਟ੍ਰੇਨ ਚੱਲੇਗੀ ਜਿਹੜੀ ਹਵਾ ਦੇ ਨਾਲ ਗੱਲਾਂ ਕਰੇਗੀ। ਜੀ ਹਾਂ, ਸੁਪਨਾ ਤਾਂ ਬਹੁਤ ਵੱਡਾ ਸੀ ਪਰ ਇਸ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਸ਼ੁਰੂਆਤ ਹੋਈ ਸਾਲ 2014 ਤੋਂ ਬਾਅਦ ਜਦੋਂ ਦੇਸ਼ ਦੀ ਕਮਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਸੰਭਾਲੀ। ਉਹਨਾਂ ਨੇ ਆਪਣੇ ਕਰੀਅਰ ਵਿੱਚ ਹਮੇਸ਼ਾ ਦੇਸ਼ ਨੂੰ ਨਵੀਂ ਟੈਕਨੋਲੋਜੀ ਨਾਲ ਜੋੜਨ ਤੇ ਜ਼ੋਰ ਦਿੱਤਾ। ਸਾਲ 2001 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਵਿਕਾਸ ਦੀ ਨਵੀਂ ਮਿਸਾਲ ਕਾਇਮ ਕਰਨ ਤੋਂ ਬਾਅਦ ਜਦੋਂ 2014 ਵਿੱਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਭਾਰਤੀ ਰੇਲਵੇ ਦਾ ਚਿਹਰਾ ਬਦਲਣ ਦਾ ਇੱਕ ਵੱਡਾ ਸੰਕਲਪ ਲਿਆ। ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਡਿਜੀਟਲ ਇੰਡੀਆ, ਵਰਲਡ ਕਲਾਸ ਹਾਈਵੇ ਤੇ ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਵਰਗੇ ਕਈ ਸ਼ਾਨਦਾਰ ਕੰਮ ਕੀਤੇ। ਪਰ ਸਭ ਤੋਂ ਵੱਡੀ ਕ੍ਰਾਂਤੀ ਦੀ ਨੀਂਹ ਰੱਖੀ ਗਈ ਸਾਲ 2018-17 ਦੇ ਵਿੱਚ ਜਦੋਂ ਭਾਰਤ ਨੇ ਖੁਦ ਆਪਣੀ ਹਾਈ ਸਪੀਡ ਟ੍ਰੇਨ ਬਣਾਉਣ ਦਾ ਫੈਸਲਾ ਕੀਤਾ। ਇਸ ਪ੍ਰੋਜੈਕਟ ਨੂੰ ਪਹਿਲਾਂ ਟ੍ਰੇਨ 18 ਦਾ ਨਾਮ ਦਿੱਤਾ ਗਿਆ ਸੀ ਕਿਉਂਕਿ ਇਸ ਨੂੰ ਮਹਿਜ 18 ਮਹੀਨਿਆਂ ਦੇ ਰਿਕਾਰਡ ਸਮੇਂ ਦੇ ਵਿੱਚ ਤਿਆਰ ਕੀਤਾ ਗਿਆ ਤੇ ਫਿਰ ਉਹ ਇਤਿਹਾਸਕ ਦਿਨ ਆਇਆ 15 ਫਰਵਰੀ 2019 ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ ਯਾਨੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਦਿੱਲੀ ਤੋਂ ਵਾਰਾਨਸੀ ਲਈ ਰਵਾਨਾ ਕੀਤਾ। ਇਹ ਭਾਰਤ ਦੇ ਰੇਲਵੇ ਇਤਿਹਾਸ ਦੇ ਵਿੱਚ ਇੱਕ ਨਵਾਂ ਅਧਿਆਇ ਸੀ। ਇਹ ਵੰਦੇ ਭਾਰਤ ਟ੍ਰੇਨ ਅੱਜ ਦੇਸ਼ ਦੇ ਵਿੱਚ ਕਿਵੇਂ ਧੂਮ ਮਚਾ ਰਹੀ ਹੈ ਤੇ ਕਿਸ ਇਸ ਦੀਆਂ ਕੀ ਕੀ ਖਾਸੀਅਤਾਂ ਨੇ ਇਸ ਦੇ ਬਾਰੇ ਵੀ ਗੱਲ ਕਰਾਂਗੇ ਤੇ ਪਹਿਲਾਂ ਅਸੀਂ ਸਫ਼ਰ ਇੱਕ ਸ਼ੁਰੂ ਕਰਦੇ ਹਾਂ ਟ੍ਰੇਨ ਦਾ ਹੀ ਜੋ ਕਿ ਸਾਨੂੰ ਬਹੁਤ ਕੁਝ ਦਿਖਾਏਗੀ ਤੋ ਉਹ ਪਤਾ ਲੱਗੇਗਾ ਸਾਨੂੰ ਇਸ ਗੀਤ ਤੋਂ। ਆਓ ਫਿਰ ਸੁਣਦੇ ਹਾਂ ਜਾਗ੍ਰਤੀ ਫਿਲਮ ਦਾ ਇਹ ਗੀਤ।

ਆਕਾਸ਼ਵਾਣੀ ਜਲੰਧਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਜਨ ਸੇਵਾ ਤੋਂ ਦੇਸ਼ ਸੇਵਾ ਤੱਕ। ਅੱਜ ਅਸੀਂ ਗੱਲ ਕਰ ਰਹੇ ਹਾਂ ਨਵੇਂ ਭਾਰਤ ਦੀ ਨਵੀਂ ਰਫਤਾਰ ਯਾਨੀ ਕਿ ਵੰਦੇ ਭਾਰਤ ਐਕਸਪ੍ਰੈਸ ਦੀ, ਜਿਸ ਦੀ ਸ਼ੁਰੂਆਤ 15 ਫਰਵਰੀ 2019 ਨੂੰ ਹੋਈ ਸੀ। ਇਹ ਟ੍ਰੇਨ ਪੂਰੀ ਤਰ੍ਹਾਂ ਭਾਰਤ ਵਿੱਚ ਡਿਜ਼ਾਈਨ ਅਤੇ ਤਿਆਰ ਕੀਤੀ ਗਈ ਦੇਸ਼ ਦੀ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ ਹੈ। ਇਹ ਟ੍ਰੇਨ ਮਹਿਜ਼ 52 ਸਕਿੰਟਾਂ ਦੇ ਵਿੱਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦੀ ਹੈ। ਇਸ ਦੀ ਮੈਕਸੀਮਮ ਸਪੀਡ 160 ਕਿਲੋਮੀਟਰ ਪ੍ਰਤੀ ਘੰਟੇ ਤੱਕ ਜਾਂਦੀ ਹੈ। ਇਸ ਦੇ ਅੰਦਰ ਆਟੋਮੈਟਿਕ ਦਰਵਾਜ਼ੇ, GPS ਆਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਬਾਇਓ ਵੈਕਿਊਮ ਟੋਇਲੇਟਸ ਤੇ ਮੁਫਤ ਵਾਈਫਾਈ ਦੀ ਸਹੂਲਤ ਵੀ ਹੈ। CCTV ਕੈਮਰੇ ਵੀ ਲੱਗੇ ਹੋਏ ਨੇ ਕਿ ਅਗਰ ਕੋਈ ਗਲਤ ਹਰਕਤ ਕਰਨ ਦੀ ਕੋਸ਼ਿਸ਼ ਵੀ ਕਰੇਗਾ ਤਾਂ ਉਹ ਝੱਟ ਫੜਿਆ ਜਾਏਗਾ। 360 ਡਿਗਰੀ ਘੁੰਮਣ ਵਾਲੀਆਂ ਸੀਟਾਂ, ਜੀ ਹਾਂ, ਜਿੱਦਣ ਨੂੰ ਤੁਸੀਂ ਚਾਹੋ ਉੱਧਰ ਆਪਣੀਆਂ ਸੀਟਾਂ ਘੁਮਾ ਸਕਦੇ ਹੋ। ਇਸ ਦੇ ਐਗਜ਼ੀਕਿਊਟਿਵ ਕਲਾਸ ਦੇ ਵਿੱਚ ਅਜਿਹੀਆਂ ਚੇਅਰਸ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਤੁਸੀਂ ਟ੍ਰੇਨ ਚੱਲਣ ਦੀ ਦਿਸ਼ਾ ਦੇ ਵਿੱਚ ਘੁਮਾ ਸਕਦੇ ਹੋ ਕਿ ਜਿੱਧਰ ਨੂੰ ਟ੍ਰੇਨ ਚੱਲ ਰਹੀ ਹੈ ਤੁਸੀਂ ਆਪਣੀ ਸੀਟ ਵੀ ਉੱਧਰ ਹੀ ਘੁਮਾ ਲਓ। ਅਤੇ ਜੇਕਰ ਆਪਾਂ ਸੇਫਟੀ ਦੀ ਗੱਲ ਕਰੀਏ ਤਾਂ ਸੇਫਟੀ ਦੇ ਲਿਹਾਜ਼ ਦੇ ਨਾਲ ਵੀ ਇਹ ਟ੍ਰੇਨ ਬਹੁਤ ਹੀ ਵਧੀਆ ਹੈ, ਬਹੁਤ ਹਾਈ ਕਲਾਸ ਹੈ। ਇਹ ਟ੍ਰੇਨ ਕਵਚ ਟੈਕਨੋਲੋਜੀ ਦੇ ਨਾਲ ਲੈਸ ਹੈ ਜੋ ਦੋ ਟ੍ਰੇਨਾਂ ਦੀ ਆਪਸੀ ਟੱਕਰ ਨੂੰ ਰੋਕਦੀ ਹੈ। ਤੇ ਅੱਜ ਵੰਦੇ ਭਾਰਤ ਦੇਸ਼ ਦੇ ਲਗਭਗ ਹਰ ਵੱਡੇ ਰਾਜ ਤੇ ਸ਼ਹਿਰ ਨੂੰ ਜੋੜ ਰਹੀ ਹੈ। ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਹਾਲ ਹੀ ਦੇ ਵਿੱਚ ਸ਼ੁਰੂ ਕੀਤੀ ਗਈ ਹੈ, ਜਿਸ ਦਾ ਰੂਟ ਸਭ ਤੋਂ ਲੰਬਾ ਹੈ ਜੋ ਹਾਵੜਾ ਕੋਲਕਾਤਾ ਤੋਂ ਕਮਾਖਿਆ ਗੁਹਾਟੀ ਅਸਾਮ ਤੱਕ ਜਾਂਦੀ ਹੈ। ਇਹ ਲਗਭਗ 968 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਤੇ ਸਭ ਤੋਂ ਛੋਟੇ ਰੂਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਜੰਮੂ ਤਵੀ ਤੋਂ ਸ਼੍ਰੀਨਗਰ ਵਾਲਾ ਜਿਹੜਾ ਰੂਟ ਹੈ ਉਹ ਸਭ ਤੋਂ ਛੋਟਾ ਹੈ, ਤਕਰੀਬਨ 267 ਕਿਲੋਮੀਟਰ। ਪਰ ਇਹ ਬਰਫ਼ਬਾਰੀ ਤੇ ਪਹਾੜਾਂ ਦੇ ਖੂਬਸੂਰਤ ਨਜ਼ਾਰਿਆਂ ਦੇ ਕਰਕੇ ਨਾ ਬਹੁਤ ਜ਼ਿਆਦਾ ਖਾਸ ਹੈ ਤੇ ਬਹੁਤ ਜ਼ਿਆਦਾ ਫੇਮਸ ਵੀ ਹੈ ਪੈਸੈਂਜਰਸ ਦੇ ਵਿੱਚ। ਜੇਕਰ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਕਈ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਨੇ, ਜਿਵੇਂ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜੋ ਅੰਬਾਲਾ ਤੋਂ ਲੁਧਿਆਣਾ ਹੋ ਕੇ ਜਾਂਦੀ ਹੈ, ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜੋ ਜਲੰਧਰ ਲੁਧਿਆਣਾ ਤੇ ਅੰਬਾਲਾ ਕੈਂਟ ਨੂੰ ਜੋੜਦੀ ਹੈ, ਉਨਾ ਹਿਮਾਚਲ ਤੋਂ ਨਵੀਂ ਦਿੱਲੀ ਜੋ ਕਿ ਨੰਗਲ ਡੈਮ, ਅਨੰਦਪੁਰ ਸਾਹਿਬ ਤੇ ਰੂਪਨਗਰ ਹੋ ਕੇ ਲੰਘਦੀ ਹੈ। ਦੋਸਤੋ, ਵੰਦੇ ਭਾਰਤ ਵਿੱਚ ਮੁੱਖ ਤੌਰ ਤੇ ਦੋ ਤਰ੍ਹਾਂ ਦੀਆਂ ਕਲਾਸਾਂ ਹੁੰਦੀਆਂ ਨੇ, ਇੱਕ AC ਚੇਅਰ ਕਾਰ ਜਿਹਨੂੰ ਆਪਾਂ CC ਕਹਿੰਦੇ ਹਾਂ ਤੇ ਦੂਜੀ ਐਗਜ਼ੀਕਿਊਟਿਵ ਚੇਅਰ ਕਾਰ ਜਿਹਨੂੰ EC ਕਿਹਾ ਜਾਂਦਾ ਹੈ। ਇਸ ਦੀ ਟਿਕਟ ਦਾ ਜਿਹੜਾ ਕਿਰਾਇਆ ਹੈ ਉਹ ਆਮ ਸ਼ਤਾਬਦੀ ਟ੍ਰੇਨਾਂ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਹੈ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਹਾਈ ਸਪੀਡ ਦੇ ਨਾਲ ਨਾਲ ਵਰਲਡ ਕਲਾਸ ਖਾਣਾ ਵੀ ਮਿਲਦਾ ਹੈ ਜੋ ਕਿ ਟਿਕਟ ਦੇ ਵਿੱਚ ਹੀ

ਮੁਕੰਮਲ ਹੁੰਦਾ ਤੇ ਤੁਸੀਂ ਇਸ ਦੀ ਬੁਕਿੰਗ IRCTC ਆਫੀਸ਼ੀਅਲ ਵੈਬਸਾਈਟ ਤੇ ਜਾ ਕੇ ਜਾਂ ਰੇਲਵੇ ਸਟੇਸ਼ਨ ਦੇ ਕਾਊਂਟਰ ਤੋਂ ਬਹੁਤ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਦਸੰਬਰ 2025 ਤੱਕ ਦੇ ਆਂਕੜਿਆਂ ਦੇ ਅਕੋਰਡਿੰਗ ਨਾਲ ਦੇਸ਼ ਭਰ ਦੇ ਵਿੱਚ 164 ਵੰਦੇ ਭਾਰਤ ਸੇਵਾਵਾਂ ਓਪਰੇਸ਼ਨਲ ਸਨ ਤੇ ਇਹ ਸੇਵਾਵਾਂ 274 ਜ਼ਿਲ੍ਹਿਆਂ ਨੂੰ ਜੋੜ ਰਹੀਆਂ ਸਨ ਕਹਿੰਦੇ ਨੇ ਕਿ ਕਿਸੇ ਵੀ ਸਰਕਾਰੀ ਸੇਵਾ ਦੀ ਅਸਲ ਕਾਮਯਾਬੀ ਉਸ ਵੇਲੇ ਮਾਪੀ ਜਾਂਦੀ ਹੈ ਜਦੋਂ ਉਸਦਾ ਲਾਭ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦਿਖਾਈ ਦੇ ਤੇ ਵੰਦੇ ਭਾਰਤ ਦੇ ਮਾਮਲੇ ਦੇ ਵਿੱਚ ਪੈਸੇਂਜਰ ਨੰਬਰ ਦੀ ਜੇਕਰ ਆਪਾਂ ਗੱਲ ਕਰੀਏ ਕਿ ਕਿੰਨੇ ਕੁ ਜਿਹੜੇ ਯਾਤਰੀ ਨੇ ਇਸ ਦੇ ਵਿੱਚ ਸਫ਼ਰ ਕਰਦੇ ਨੇ ਤਾਂ 2019 ਤੋਂ ਲੈ ਕੇ ਹੁਣ ਤੱਕ ਵੰਦੇ ਭਾਰਤ ਨੇ 9 ਕਰੋੜ ਤੋਂ ਵੱਧ ਯਾਤਰੀਆਂ ਨੂੰ ਸੇਵਾ ਦਿੱਤੀ ਹੈ ਤੇ ਲਗਭਗ 1 ਲੱਖ ਗੇੜੇ ਪੂਰੇ ਕਰ ਲਏ ਨੇ ਸਿਰਫ ਮਾਲੀ ਸਾਲ 2025-26 ਦੇ ਵਿੱਚ ਹੀ ਲਗਭਗ 3.98 ਕਰੋੜ ਯਾਤਰੀਆਂ ਨੇ ਵੰਦੇ ਭਾਰਤ ਦੇ ਵਿੱਚ ਸਫ਼ਰ ਕੀਤਾ ਤੇ ਇਹ ਗਿਣਤੀ ਪਿਛਲੇ ਵਿੱਤੀ ਸਾਲ ਨਾਲੋਂ ਤਕਰੀਬਨ 34% ਵੱਧ ਹੈ ਇਸ ਦਾ ਮਤਲਬ ਹੈ ਕਿ ਲੋਕ ਤੇਜ਼ ਤੇ ਆਧੁਨਿਕ ਰੇਲ ਜਿਹੜੀ ਰੇਲ ਯਾਤਰਾ ਹੈ ਉਸਨੂੰ ਤਰਜੀਹ ਦੇ ਰਹੇ ਨੇ ਕਿ ਹਰ ਕਿਸੇ ਨੂੰ ਚਾਹੀਦਾ ਹੈ ਕਿ ਵੀ ਸਾਡਾ ਸਮਾਂ ਬਹੁਤ ਜ਼ਿਆਦਾ ਕੀਮਤੀ ਹੈ ਤੇ ਕੀਮਤ ਦਾ ਜਿਹੜਾ ਹੈ ਵਕਤ ਦੀ ਜਿਹੜੀ ਪੂਰੀ ਪੂਰੀ ਕੀਮਤ ਹੈ ਉਹ ਵੰਦੇ ਭਾਰਤ ਟ੍ਰੇਨ ਜਿਹੜੀ ਹੈ ਉਹ ਅਦਾ ਕਰ ਰਹੀ ਹੈ ਇਸ ਕਰਕੇ ਲੋਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਪਸੰਦ ਹੈ ਬਿਜ਼ਨਸ ਜਿਹੜੇ ਟਰੈਵਲਰਸ ਹੁੰਦੇ ਨੇ ਉਹ ਚਾਹੁੰਦੇ ਨੇ ਕਿ ਸਾਡਾ ਵਕਤ ਬਚੇ ਇਹ ਪਰਿਵਾਰ ਨੂੰ ਕੀ ਚਾਹੀਦਾ ਕਿ ਜਦੋਂ ਅਸੀਂ ਪਰਿਵਾਰ ਦੇ ਨਾਲ ਸਫ਼ਰ ਕਰ ਰਹੇ ਹੁੰਦੇ ਹਾਂ ਤਾਂ ਸਾਨੂੰ ਚਾਹੀਦਾ ਕਿ ਆਰਾਮਦਾਇਕ ਸਾਨੂੰ ਮਾਹੌਲ ਮਿਲੇ ਸਾਨੂੰ ਸਾਰੀਆਂ ਸੁਵਿਧਾਵਾਂ ਮਿਲਣ ਜਿੱਥੇ ਬੱਚੇ ਵੀ ਆਸਾਨੀ ਦੇ ਨਾਲ ਜਿਹੜਾ ਹੈ ਉਹ ਸਫ਼ਰ ਨੂੰ ਤੈਅ ਕਰ ਪਾਉਣ ਅਤੇ ਜਿਹੜੇ ਬਾਕੀ ਟੂਰਿਸਟ ਨੇ ਉਹ ਉਹਨਾਂ ਨੂੰ ਵੀ ਛੇਤੀ ਤੋਂ ਛੇਤੀ ਜਿਹੜੀ ਉਹਨਾਂ ਦੀ ਮੰਜ਼ਿਲ ਹੈ ਉੱਥੇ ਤੱਕ ਪਹੁੰਚ ਮਿਲ ਸਕੇ ਸੇਫਟੀ ਦੇ ਨਾਲ ਸਿਕਿਉਰਿਟੀ ਦੇ ਨਾਲ ਅਤੇ ਇਹ ਜਿਹੜੀਆਂ ਸਾਰੀਆਂ ਖੁਆਇਸ਼ਾਂ ਨੇ ਜਿਹੜੀਆਂ ਸਾਰੀਆਂ ਤਮੰਨਾਵਾਂ ਨੇ ਉਹ ਟ੍ਰੇਨ ਪੂਰਾ ਕਰ ਰਹੀ ਹੈ ਅਤੇ ਦੋਸਤੋ ਜੇਕਰ ਤੁਸੀਂ ਅਜੇ ਤੱਕ ਵੰਦੇ ਭਾਰਤ ਟ੍ਰੇਨ ਦਾ ਜਿਹੜਾ ਸਫ਼ਰ ਨਹੀਂ ਕੀਤਾ ਉਸਦਾ ਐਕਸਪੀਰੀਅੰਸ ਨਹੀਂ ਲਿਆ ਤਾਂ ਫਿਰ ਜਲਦੀ ਕਰੋ ਜੀ ਕਿਉਂਕਿ ਜ਼ਰੂਰ ਜੇਕਰ ਸਾਡੇ ਦੇਸ਼ ਦੇ ਵਿੱਚ ਇੰਨੀ ਵਧੀਆ ਸੁਵਿਧਾ ਸਾਨੂੰ ਮਿਲ ਰਹੀ ਹੈ ਤਾਂ ਸਾਨੂੰ ਵੀ ਇਸ ਚੀਜ਼ ਦਾ ਲਾਭ ਉਠਾਉਣਾ ਚਾਹੀਦਾ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਅਤੇ ਜੇਕਰ ਸਫ਼ਰ ਨਹੀਂ ਕੀਤਾ ਤਾਂ ਪਲੈਨ ਕਰੋ ਘੁੰਮਣ ਜਾਓ ਅਤੇ ਵੰਦੇ ਭਾਰਤ ਐਕਸਪ੍ਰੈਸ ਜਿਹੜੀ ਟ੍ਰੇਨ ਹੈ ਉਸ ਦੇ ਸਫ਼ਰ ਦਾ ਆਨੰਦ ਲਓ ਤਾਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਨਾ ਉਹ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ ਜੀ ਹਾਂ ਮੇਰਾ ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ ਕਿ ਇੱਕ ਗੱਡੀ ਸਾਨੂੰ ਕੀ ਸਿਖਾ ਦਿੰਦੀ ਹੈ ਸਾਨੂੰ ਜ਼ਿੰਦਗੀ ਦੇ ਕਈ ਸਾਰੇ ਫਲਸਫੇ ਜਿਹੜੇ ਨੇ ਉਹ ਟ੍ਰੇਨ ਤੋਂ ਵੀ ਸਿੱਖਣ ਨੂੰ ਮਿਲਦੇ ਨੇ ਤਾਂ ਇਸੇ ਤਰ੍ਹਾਂ ਦਾ ਇਹ ਗੀਤ ਹੈ ਆਓ ਫਿਰ ਸੁਣਦੇ ਹਾਂ

वंदे भारत ए सिर्फ रफ्तार दा नाम नहीं है, ਇਹ ਹੈ ਭਾਰਤ ਦੀ ਆਪਣੀ ਸਮਰੱਥਾ ਤੇ ਵਿਸ਼ਵਾਸ। ਮੇਕ ਇਨ ਇੰਡੀਆ ਦੀ ਮਿਸਾਲ ਇਹ ਹੈ ਯਾਤਰੀ ਕੇਂਦਰਿਤ ਸੇਵਾ ਦੀ ਇੱਕ ਕੋਸ਼ਿਸ਼ ਤੇ ਇੱਕ ਅਜਿਹੇ ਭਾਰਤ ਦੀ ਤਸਵੀਰ ਜਿੱਥੇ ਕਨੈਕਟੀਵਿਟੀ ਵਿਕਾਸ ਨੂੰ ਰਫ਼ਤਾਰ ਦਿੰਦੀ ਹੈ। ਜਦੋਂ ਅਸੀਂ ਜਨ ਸੇਵਾ ਤੋਂ ਦੇਸ਼ ਸੇਵਾ ਦੀ ਗੱਲ ਕਰਦੇ ਹਾਂ ਤਾਂ ਇਸ ਦਾ ਇੱਕ ਰੂਪ ਇਹ ਵੀ ਹੈ, ਲੋਕਾਂ ਲਈ ਬਿਹਤਰ ਕਨੈਕਟੀਵਿਟੀ, ਲੋਕਾਂ ਲਈ ਬਿਹਤਰ ਇਨਫਰਾਸਟ੍ਰਕਚਰ ਤੇ ਲੋਕਾਂ ਲਈ ਬਿਹਤਰ ਯਾਤਰਾ। ਰੇਲ ਅੱਗੇ ਵੱਧ ਰਹੀ ਹੈ, ਭਾਰਤ ਅੱਗੇ ਵੱਧ ਰਿਹਾ ਹੈ ਤੇ ਇਸ ਰਫ਼ਤਾਰ ਦੇ ਨਾਲ ਨਜ਼ਰ ਹੈ 2047 ਦੇ ਵਿਕਸਿਤ ਭਾਰਤ ਤੇ। ਵੰਦੇ ਭਾਰਤ ਨਵੇਂ ਭਾਰਤ ਦੀ ਰਫ਼ਤਾਰ, ਇੱਕ ਅਜਿਹੀ ਯਾਤਰਾ ਜਿਸ ਦੀ ਮੰਜ਼ਿਲ ਸਿਰਫ ਅਗਲਾ ਸਟੇਸ਼ਨ ਨਹੀਂ ਸਗੋਂ ਇੱਕ ਵਿਕਸਿਤ ਭਾਰਤ ਹੈ। ਜੀ ਹਾਂ, ਸਾਡੀਆਂ ਸਾਰੀਆਂ ਦੁਆਵਾਂ ਆਪਣੇ ਦੇਸ਼ ਦੇ ਨਾਲ ਕਿ ਸਾਡਾ ਦੇਸ਼ ਇਸੇ ਤਰ੍ਹਾਂ ਹੀ ਤਰੱਕੀ ਦੇ ਰਾਹ ਤੇ ਅੱਗੇ ਵਧਦਾ ਜਾਏ। ਇਸ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜਨ ਸੇਵਾ ਤੋਂ ਦੇਸ਼ ਸੇਵਾ ਤੱਕ ਖਤਮ ਹੁੰਦਾ ਹੈ। ਇਜਾਜ਼ਤ ਦਿਓ।

0: ਸੀਟਾਂ ਲਈ ਵੋਟਿੰਗ ਇਸ ਮਹੀਨੇ ਦੀ 16 ਤਰੀਕ ਨੂੰ ਹੋਏਗੀ। ਉੱਤਰ ਪ੍ਰਦੇਸ਼ ਦੀਆਂ 10 ਅਤੇ ਉੱਤਰਾਖੰਡ ਦੀ 1 ਰਾਜ ਸਭਾ ਸੀਟ ਲਈ ਚੋਣਾਂ ਹੋਣਗੀਆਂ। ਇਸ ਤੋਂ ਇਲਾਵਾ ਪੱਛਮੀ ਬੰਗਾਲ ਦੀ 1 ਰਾਜ ਸਭਾ ਸੀਟ ਲਈ ਵੀ ਜ਼ਿਮਨੀ ਚੋਣ ਕਰਾਈ ਜਾਏਗੀ। ਤਾਮਿਲਨਾਡੂ, ਪੁਡੁਚੇਰੀ ਅਤੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ 5 ਸੀਟਾਂ ਅਤੇ ਅਸਾਮ ਵਿੱਚ 1 ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਅੱਜ ਖਤਮ ਹੋ ਗਿਆ ਹੈ। ਇਨ੍ਹਾਂ 6 ਸੀਟਾਂ ਲਈ ਵੋਟਾਂ ਮੰਗਲਵਾਰ ਨੂੰ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਹੋਏਗੀ। ਭਾਰਤੀ ਜਨਤਾ ਪਾਰਟੀ ਨੇ ਕੈਪਟਨ ਸਮਿਤ ਮਿਸ਼ਰ ਦੀ ਬਹਾਦਰੀ ਬਾਰੇ ਚੁੱਪ ਧਾਰੀ ਰੱਖਣ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕੀਤੀ ਹੈ। ਬੀਜੇਪੀ ਦੇ ਬੁਲਾਰੇ ਡਾ. ਸੁਧਾਂਸ਼ੂ ਤ੍ਰਿਵੇਦੀ ਨੇ ਨਵੀਂ ਦਿੱਲੀ ਵਿਚ ਮੀਡੀਆ ਨੂੰ ਦਸਿਆ ਕਿ ਪੂਰੇ ਦੇਸ਼ ਨੂੰ ਕੈਪਟਨ ਸਮਿਤ ਦੀ ਅਸਾਧਾਰਨ ਬਹਾਦਰੀ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤ ਅਤੇ ਦੁਨੀਆ ਭਰ ਵਿਚ ਕੈਪਟਨ ਸਮਿਤ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਉੱਥੇ ਹੀ ਕਾਂਗਰਸ ਲੀਡਰਸ਼ਿਪ ਇਸ ਪ੍ਰਾਪਤੀ ਤੇ ਚੁੱਪ ਧਾਰੀ ਬੈਠੀ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿਚ ਪਾਲਮ ਤੋਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ, 2 ਜ਼ਿੰਦਾ ਕਾਰਤੂਸ ਅਤੇ 1 ਏਅਰਗਨ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਿੰਗਾਪੁਰ ਦੇ ਆਪਣੇ ਦੌਰੇ ਦੌਰਾਨ ਅੱਜ ਮਸ਼ਹੂਰ ਸਨਟੈਕ ਸਿਟੀ ਦਾ ਦੌਰਾ ਕਰਨ ਗਏ। ਉਨ੍ਹਾਂ ਨੇ ਸ਼ਹਿਰ ਦੇ ਕਨਵੈਨਸ਼ਨ ਸੈਂਟਰ, ਉਸਾਰੀ ਤਕਨੀਕਾਂ, ਆਧੁਨਿਕ ਇੰਜੀਨੀਅਰਿੰਗ ਅਤੇ ਸੰਚਾਲਨ ਪ੍ਰਣਾਲੀਆਂ ਦਾ ਨਿਰੀਖਣ ਕੀਤਾ। ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂਗ੍ਰਾਮ ਵਿਚ ਲਗਭਗ 25 ਏਕੜ ਰਕਬੇ ਵਿਚ ਇਕ ਵਿਸ਼ਵ ਪੱਧਰੀ ਕਨਵੈਨਸ਼ਨ ਸੈਂਟਰ ਵਿਕਸਿਤ ਕਰੇਗੀ। ਗੁਰੂਗ੍ਰਾਮ ਵਿਚ ਤਜਵੀਜ਼ਸ਼ੁਦਾ ਕਨਵੈਨਸ਼ਨ ਸੈਂਟਰ ਦਾ ਨਿਰਮਾਣ ਅਤਿ ਆਧੁਨਿਕ ਤਕਨਾਲੋਜੀ ਅਤੇ ਆਧੁਨਿਕ ਇੰਜੀਨੀਅਰਿੰਗ ਦੀ ਵਰਤੋਂ ਰਾਹੀਂ ਕੀਤਾ ਜਾਏਗਾ। ਇੱਥੇ ਵੱਡੀਆਂ ਅੰਤਰਰਾਸ਼ਟਰੀ ਕਾਨਫਰੰਸਾਂ, ਵਪਾਰਕ ਮੀਟਿੰਗਾਂ, ਪ੍ਰਦਰਸ਼ਨੀਆਂ ਅਤੇ ਹੋਰ ਵਿਸ਼ਵ ਪੱਧਰੀ ਸਮਾਗਮ ਆਯੋਜਿਤ ਕੀਤੇ ਜਾਣਗੇ। 2026 ਦੀਆਂ ਏਸ਼ਿਆਈ ਖੇਡਾਂ ਜਪਾਨ ਦੇ ਨਗੋਇਆ ਵਿਚ ਅਧਿਕਾਰਤ ਤੌਰ ਤੇ ਖਤਮ ਹੋ ਗਈਆਂ ਨੇ। ਓਲੰਪਿਕ ਕੌਂਸਲ ਆਫ ਏਸ਼ੀਆ ਦੇ ਪ੍ਰਧਾਨ ਨੇ ਬਕਾਇਦਾ ਖੇਡਾਂ ਦੀ ਸਮਾਪਤੀ ਦਾ ਐਲਾਨ ਕੀਤਾ। ਇਸ ਸਮਾਗਮ ਦੌਰਾਨ ਖੇਡਾਂ ਦੀ ਮਿਸਾਲ ਅਤੇ ਝੰਡਾ 2030 ਦੀਆਂ ਏਸ਼ੀਆਈ ਖੇਡਾਂ ਦੇ ਮੇਜ਼ਬਾਨ ਕਤਰ ਨੂੰ ਸੌਂਪੇ ਗਏ। ਨਿਸ਼ਾਨੇਬਾਜ਼ੀ ਵਿਚ ਸੋਨੇ ਦੇ 2 ਤਮਗੇ ਅਤੇ ਚਾਂਦੀ ਦਾ 1 ਤਮਗਾ ਜਿੱਤਣ ਵਾਲੀ ਨੀਰੂ ਡਾਂਡਾ ਨੇ ਸਮਾਪਤੀ ਸਮਾਰੋਹ ਦੌਰਾਨ ਝੰਡਾ ਵਾਹਕ ਵਜੋਂ ਭਾਰਤੀ ਦਲ ਦੀ ਅਗਵਾਈ ਕੀਤੀ। ਭਾਰਤ ਨੇ ਸੋਨੇ ਦੇ 21, ਚਾਂਦੀ ਦੇ 27 ਅਤੇ ਕਾਂਸੀ ਦੇ 37 ਤਮਗਿਆਂ ਸਮੇਤ ਕੁੱਲ 85 ਤਮਗਿਆਂ ਨਾਲ ਤਮਗਾ ਸੂਚੀ ਵਿਚ ਚੌਥਾ ਸਥਾਨ ਹਾਸਲ ਕੀਤਾ ਹੈ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨ ਨੇ ਏਸ਼ਿਆਈ ਖੇਡਾਂ ਵਿਚ 85 ਤਮਗਿਆਂ ਨਾਲ ਚੌਥਾ ਸਥਾਨ ਹਾਸਲ ਕਰਨ ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ ਤੇ ਇਕ ਸੰਦੇਸ਼ ਵਿਚ ਉਪ ਰਾਸ਼ਟਰਪਤੀ ਨੇ ਤਮਗਾ ਜੇਤੂਆਂ, ਖਿਡਾਰੀਆਂ, ਕੋਚਾਂ, ਸਹਾਇਕ ਅਮਲੇ, ਅਧਿਕਾਰੀਆਂ ਤੇ ਸਮੁੱਚੇ ਭਾਰਤੀ ਦਲ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਇਹ ਪ੍ਰਦਰਸ਼ਨ ਖੇਡਾਂ ਦੀ ਦੁਨੀਆ ਵਿਚ ਭਾਰਤ ਦੇ ਵੱਧਦੇ ਕੱਦ ਅਤੇ ਨਿਰੰਤਰ ਉੱਤਮਤਾ ਨੂੰ ਦਰਸਾਉਂਦਾ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ SIR ਦੇ ਹਿੱਸੇ ਵਜੋਂ ਸਾਰੇ ਵੋਟਰਾਂ ਦੇ ਨਾਮ ਦਰਜ ਕਰਨ ਲਈ ਅੱਜ ਰਾਜਧਾਨੀ ਦਿੱਲੀ ਵਿਚ ਵੱਖ ਵੱਖ ਥਾਵਾਂ ਤੇ ਵਿਸ਼ੇਸ਼ ਕੈਂਪ ਲਾਏ ਗਏ। ਅਗਲਾ ਵਿਸ਼ੇਸ਼ ਕੈਂਪ 11 ਅਕਤੂਬਰ ਨੂੰ ਲਾਇਆ ਜਾਏਗਾ। ਦਾਅਵੇ ਅਤੇ ਇਤਰਾਜ਼ ਦਾਖਲ ਕਰਨ ਦੀ ਆਖਰੀ ਤਰੀਕ 30 ਅਕਤੂਬਰ ਹੋਏਗੀ। ਅੰਤਿਮ ਵੋਟਰ ਸੂਚੀ 4 ਦਸੰਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਏਗੀ। 7 ਓਪੇਕ ਪਲੱਸ ਦੇਸ਼ਾਂ ਸਾਊਦੀ ਅਰਬ, ਰੂਸ, ਇਰਾਕ, ਕੁਵੈਤ, ਕਜ਼ਾਕਿਸਤਾਨ, ਅਲਜੀਰੀਆ ਤੇ ਓਮਾਨ ਨੇ ਸਤੰਬਰ 2026 ਲਈ ਨਿਰਧਾਰਤ ਤੇਲ ਉਤਪਾਦਨ ਕੋਟੇ ਨੂੰ ਨਵੰਬਰ ਵਿਚ ਵੀ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਅੱਜ ਹੋਈ ਇਕ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿਚ ਇਨ੍ਹਾਂ ਦੇਸ਼ਾਂ ਨੇ ਵਿਸ਼ਵ ਤੇਲ ਬਾਜ਼ਾਰ ਦੀ ਸਥਿਤੀ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਸਮੀਖਿਆ ਕੀਤੀ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਕਿਹਾ ਕਿ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ, ਸਪਲਾਈ ਚੇਨ ਦੀ ਮਜ਼ਬੂਤੀ ਤੇ ਸੰਪਰਕ ਉਭਰਦੀਆਂ ਅਤੇ ਦਰਮਿਆਨੇ ਦਰਜੇ ਦੀਆਂ ਤਾਕਤਾਂ ਲਈ ਮੁੱਖ ਏਜੰਡਾ ਨੇ। ਸਰਕਾਰ ਨੇ ਕਿਹਾ ਕਿ ਹਾਲੀਆ ਸਾਲਾਂ ਵਿਚ ਭਾਰਤ ਦੀ ਆਰਥਿਕ ਮਜ਼ਬੂਤੀ ਦਾ ਮੁੱਖ ਕਾਰਨ ਵਿੱਤੀ ਖੇਤਰ ਵਿਚ ਕੀਤੇ ਗਏ ਸੁਧਾਰ ਨੇ। ਭਾਰਤ ਅਤੇ ਕੈਨੇਡਾ ਦਰਮਿਆਨ ਕੱਲ੍ਹ ਓਟਾਵਾ ਵਿਚ ਤਜਵੀਜ਼ਸ਼ੁਦਾ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਬਾਰੇ 5ਵੇਂ ਗੇੜ ਦੀ ਗੱਲਬਾਤ ਸ਼ੁਰੂ ਹੋਏਗੀ। 2026 ਦੀਆਂ ਏਸ਼ਿਆਈ ਖੇਡਾਂ ਜਪਾਨ ਦੇ ਨਗੋਇਆ ਵਿਚ ਅਧਿਕਾਰਤ ਤੌਰ ਤੇ ਖਤਮ ਹੋ ਗਈਆਂ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਪੜ੍ਹ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ ਇਹ ਖੂਬਸੂਰਤ ਪੰਜਾਬੀ ਗੀਤ।

0: ਹੁਣ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇੱਕ ਗੀਤ। ਮੀਡੀਅਮ ਵੇਵ 343.6 meters ਯਾਨੀ 873 kHz ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਹੁਣ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਦਿੱਲੀ ਕੇਂਦਰ, ਜਿੱਥੋਂ ਤੁਸੀਂ 8:45 ਤੇ ਸੁਣੋਗੇ ਸਮਾਚਾਰ ਸੰਧਿਆ, 9 ਨਿਊਜ਼ ਐਟ 9, 9:15 ਪ੍ਰੋਗਰਾਮ ਸਪੋਟਲਾਈਟ, ਉਸ ਤੋਂ ਬਾਅਦ ਰੂਪਕੁੰਭ ਕਾ ਅਖਿਲ ਭਾਰਤੀ ਕਾਰਜਕ੍ਰਮ।
1: ਨਮਸਕਾਰ, ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਜਯਾ ਭਾਰਤੀ। विदेश मंत्री सुब्रमण्यम जयशंकर ने कहा, बदलते वैश्विक परिदृश्य से उभरते और मध्यम स्तरीय देशों के बीच सहयोग के नए रास्ते खुले। उन्होंने शांति आपूर्ति श्रृंखला की मजबूती और संपर्क को इन देशों की प्रमुख प्राथमिकताओं के

ਹੁਣ ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਤਹਿਤ ਉਸਤਾਦ ਰਾਸ਼ਿਦ ਖਾਨ ਦੀ ਗਾਈ ਠੁਮਰੀ ਅੱਜ ਰਾਧਾ ਬ੍ਰਿਜ ਕੋ ਚਲੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਡੀ ਆਰ ਐਮ 864 ਕਿਲੋ ਹਰਟਸ ਐਫ ਐਮ ਬੈਂਡ 100.8 ਮੈਗਾ ਹਰਟਸ ਐਫ ਐਮ ਬੈਂਡ 100.9 ਮੈਗਾ ਹਰਟਸ ਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ ਇਸ ਵੇਲੇ ਰਾਤ ਦੇ 11 ਵਜਣ ਵਾਲੇ ਨੇ ਹੁਣ ਤੋਂ ਕੁਛ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਤੇ 11:05 ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ

ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਸਟੂਡੀਓ ਕੋਡ ਮੁਤਾਬਕ ਇਸ ਵੇਲੇ ਰਾਤ ਦੇ 11:10 ਹੋਏ ਨੇ। ਸਾਡੇ ਰੋਜ਼ਾਨਾ ਪ੍ਰੋਗਰਾਮ ਸੁਗਾਤ ਵਿੱਚ ਮੈਂ ਹਰਪ੍ਰੀਤ ਤੁਹਾਡਾ ਸਵਾਗਤ ਕਰਦਾ ਹਾਂ। ਗੀਤ ਸੰਗੀਤ ਨਾਲ ਸਜੀ ਇਸ ਮਹਿਫਿਲ ਦੇ ਵਿੱਚ ਤੁਹਾਡੇ ਸਭ ਸਰੋਤਿਆਂ ਦੇ ਇੰਤਜ਼ਾਰ ਦੇ ਵਿੱਚ ਇਸ ਪ੍ਰੋਗਰਾਮ ਦੀ ਕਰ ਰਹੇ ਹਾਂ ਸ਼ੁਰੂਆਤ। ਜੁੜਨਾ ਹੈ ਜੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ, ਯਾਨੀ ਕਿ ਵਟਸਐਪ ਨੰਬਰ 'ਤੇ ਸੁਨੇਹਾ ਭੇਜਦੇ ਹੋਏ ਹਾਂ, ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦਿਆਂ ਹੋਇਆਂ ਅਤੇ ਚਿੱਠੀਆਂ ਜ਼ਰੀਏ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਅਤੇ ਫਰਮਾਇਸ਼ਾਂ ਪਹੁੰਚ ਚੁੱਕੀਆਂ ਨੇ। ਸ਼ਾਮਿਲ ਕਰਾਂਗੇ ਇਹਨਾਂ ਚਿੱਠੀਆਂ ਨੂੰ ਵੀ। 0181-23-4271 ਨੰਬਰ ਰਹੇਗਾ ਫੋਨ ਲਾਈਨ ਜ਼ਰੀਏ ਪਹੁੰਚਣ ਦਾ, ਅਤੇ 9465-36-0-77 ਦੇ ਜ਼ਰੀਏ ਪਹੁੰਚੋਗੇ ਤੁਸੀਂ ਵਟਸਐਪ ਦੇ ਸੁਨੇਹਿਆਂ ਦੇ ਜ਼ਰੀਏ। ਕਰ ਰਹੇ ਹਾਂ ਸ਼ੁਰੂਆਤ ਪ੍ਰੋਗਰਾਮ ਦੀ ਇਸ ਗੀਤ ਦੇ ਨਾਲ। ਮੈਂ ਹਰਪ੍ਰੀਤ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਸੁਗਾਤ 'ਚ ਤੁਹਾਡਾ ਸਵਾਗਤ ਕਰਦਾ ਹਾਂ।

0: ਸੁਰਿੰਦਰ ਕੌਰ ਅਤੇ ਡੋਲੀ ਗੁਲੇਰੀਆ ਦੀ ਆਵਾਜ਼ 'ਚ ਸੁਣਦੇ ਸੀ ਇੱਕ ਪੰਜਾਬੀ ਸਦਾਬਹਾਰ ਗੀਤ। ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਸਾਡੇ ਪਹਿਲੇ ਫੋਨ ਕਾਲਰ, ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ। ਆਓ ਜਾਣਦੇ ਹਾਂ ਜਿਨ੍ਹਾਂ ਦਾ ਹਾਲ ਚਾਲ ਅਤੇ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ 'ਚ।
1: ਹੈਲੋ ਹਰਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ ਬੋਲ ਰਿਹਾ ਸਰ ਜੀ।
0: ਵਾਰੀ ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ।
1: ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।
0: ਦੱਸੋ ਕਿਹੜਾ ਗੀਤ ਸੁਣਾਈ ਅੱਜ ਫਿਰ?
1: ਗੀਤ ਸੁਣਾਏ ਸਰ ਜੀ, ਬਕਾਲੀ ਦਾ ਮਾਏ ਨੀ ਮਾਏ।
0: ਮਾਏ ਨੀ ਮਾਏ, ਵਾਹ ਜੀ ਵਾਹ। ਨੁਸਰਤ ਫਤਿਹ ਅਲੀ ਖਾਨ ਜੀ ਦੀ ਆਵਾਜ਼ 'ਚ ਸੁਣਦੇ ਹਾਂ ਜੀ ਫਿਰ ਤੁਹਾਡੀ ਫਰਮਾਇਸ਼ ਤੇਰੀ। ਸ਼ੁਕਰੀਆ ਬਹੁਤ ਬਹੁਤ। ਔਰ ਸ਼ਿਵ ਕੁਮਾਰ ਬਟਾਲਵੀ ਦੀ ਹਾਜ਼ਰੀ ਲੱਗ ਰਹੀ ਹੈ ਜੀ ਉਸਦੇ ਕਲਾਮ ਦੀ। ਆਵਾਜ਼ ਨੁਸਰਤ ਫਤਿਹ ਅਲੀ ਖਾਨ।

0: ਬਸ ਤੁਹਾਡੇ ਸਾਰੇ ਨੂੰ ਆਫਰ ਬਹੁਤ ਬੈਸਟ ਕਰਦੇ ਨੇ, ਚਾਹੇ ਲੇਡੀਜ਼ ਹੋਣ ਚਾਹੇ ਜੈਂਟਸ ਹੋਣ ਜੀ,
1: ਜੀ ਜੀ ਜੀ ਜੀ
0: ਪਰ ਜੇ ਨਹੀਂ ਸਾਰੇ।
1: ਤੇ ਅੱਜ ਕਿਹੜਾ ਗੀਤ ਸੁਣਾਈਏ ਫਿਰ?
0: ਭਾਈ ਦਾ ਲਾ ਦਿਓ ਜੀ ਤੁਹਾਨੂੰ।
1: ਮਿਸ ਪੂਜਾ ਦਾ ਕਿਹੜਾ ਗੀਤ?
0: ਦਿਲ ਹੌਲਾ ਕਰ, ਇਹ ਲਾ ਦਿਓ ਜੀ, ਵਧੀਆ।
1: ਦਿਲ ਹੌਲਾ ਨਾ ਕਰ, ਠੀਕ ਹੈ ਜੀ, ਲਓ ਫਿਰ। ਸ਼ੁਕਰੀਆ ਸੁਣਦੇ ਨੇ ਤੁਹਾਡੀ ਫਰਮਾਇਸ਼ 'ਤੇ। ਫਿਰ ਮਿਸ ਪੂਜਾ ਅਤੇ ਇੰਦਰਜੀਤ ਨਗਰ ਨੇ ਗਾਇਆ ਗੀਤ।

ਸੁਣ ਸ਼੍ਰੀ ਸਤਿੰਦਰ ਸਰਦਾਸ ਦੀ ਆਵਾਜ਼ ਦੇ ਵਿੱਚ ਗੀਤ ਅਤੇ ਅਗਲੀ ਫਰਮਾਇਸ਼ 'ਚੋਂ ਸਾਨੂੰ ਕਰਨਾਲ ਫਰੈਂਡਸ ਕਲੋਨੀ ਤੋਂ ਆਈ ਸੀ ਗੁਰਵਿੰਦਰ ਸਿੰਘ ਪਾਂਧਾ ਅਤੇ ਉਹਨਾਂ ਦੇ ਹੋਰ ਸਾਥੀ ਅਤੇ ਪਰਿਵਾਰ ਜੁੜੇ ਹੋਏ ਸਨ। ਮੁਹੰਮਦ ਰਫੀ ਅਤੇ ਆਸ਼ਾ ਬੋਸਲੇ ਦੀ ਆਵਾਜ਼ ਦੇ ਵਿੱਚ ਕੋਈ ਪੰਜਾਬੀ ਗੀਤ ਸੁਣਨਾ ਚਾਹ ਰਹੇ ਸੀ। ਲਓ ਜੀ, ਉਹਨਾਂ ਦੀ ਫਰਮਾਇਸ਼ 'ਤੇ ਇਹ ਇੱਕ ਫਿਲਮੀ ਗੀਤ।

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ, ਅਤੇ ਸਮਾਂ ਸਟੂਡੀਓ ਘੜੀ ਦੱਸ ਰਹੀ ਹੈ ਜੀ 11:00 ਹੋ ਗਏ ਨੇ, 51 ਮਿੰਟ ਰਹਿ ਗਏ ਨੇ, 9 ਮਿੰਟ 'ਤੇ ਜੀ ਦਿਨ ਚੜ੍ਹਨ ਵਾਲਾ ਹੈ, ਸੋਮਵਾਰ ਦਾ ਨਵਾਂ ਦਿਨ ਚੜ੍ਹੇਗਾ। ਅਤੇ ਪਰ ਫੋਨ ਕਾਲਰ ਸਾਡੇ ਜੁੜ ਗਏ ਨੇ, ਕਰਦੇ ਹਾਂ ਜੀ ਉਹਨਾਂ ਨਾਲ ਗੱਲ, ਕਿਉਂਕਿ ਆਪਾਂ ਇਹ ਨਾ ਹੋਵੇ ਕਿ ਉਹਨਾਂ ਦੀ ਸ਼ਿਕਾਇਤ ਰਹਿ ਜਾਏ ਜੀ ਅਸੀਂ ਪੂਰਾ ਦਿਨ ਫਿਰ ਟਰਾਈ ਕੀਤਾ ਅਤੇ ਤੁਸੀਂ ਅਗਲਾ ਦਿਨ ਚੜ੍ਹਾਤਾ ਜੀ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਹੈਲੋ, ਸਤਿ ਸ਼੍ਰੀ ਅਕਾਲ
0: ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਜੀ ਰਾਜੂ ਜੀ, ਬਿਲਕੁਲ ਦੇਖ ਲਓ, ਤੁਹਾਡੀ ਕਾਲ ਆਪਾਂ ਸ਼ਿਕਾਇਤ ਨਹੀਂ ਹੋਵੇ ਹੋਣ ਦਿੱਤੀ ਤੁਹਾਨੂੰ। ਜੀ ਜੀ ਜੀ, ਅਤੇ ਦੱਸੋ ਕਿਵੇਂ ਰਹੀਆਂ ਤੁਹਾਡੀਆਂ ਫਿਰ ਛੁੱਟੀਆਂ?
1: ਵਧੀਆ ਰਿਹਾ ਸਰ ਜੀ।
0: ਚਲੋ ਬਹੁਤ ਵਧੀਆ, ਬਹੁਤ ਵਧੀਆ। ਅਤੇ ਕਿਹੜਾ ਗੀਤ ਸੁਣਾਈਏ ਫਿਰ? ਸਤਵਿੰਦਰ ਬਿੱਟੀ ਦਾ ਕੋਈ ਵੀ ਗੀਤ ਜਾਂ ਕੋਈ ਖਾਸ? ਠੀਕ ਆ ਜੀ, ਠੀਕ ਆ ਜੀ, ਠੀਕ ਆ। ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਫੋਨ ਕਰਨ ਦੇ ਲਈ। ਸੁਣਦੇ ਹਾਂ ਜੀ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਫਿਰ ਇਹ ਗੀਤ।

0: ਚੱਲ ਜੀ ਪ੍ਰੋਗਰਾਮ ਸਵਾਗਤ। ਮੈਂ ਹਰਪ੍ਰੀਤ ਜੀ ਕਰੀ ਫਿਰ ਤੋਂ ਤੁਹਾਡਾ ਕਰਦਾ ਸਵਾਗਤ। ਦਿਨ ਚੜ੍ਹ ਚੁੱਕਾ ਜੀ ਸੋਮਵਾਰ ਦਾ, ਅਤੇ ਲਓ ਕਰਦੇ ਹਾਂ ਜੀ ਅੱਜ ਦੇ ਸਾਡੇ ਪਹਿਲੇ ਸਰੋਤਿਆਂ ਦੇ ਵਿੱਚੋਂ ਇੱਕ ਜਿਨ੍ਹਾਂ ਦੀ ਫੋਨ ਲਾਈਨ ਜ਼ਰੀਏ ਪਹੁੰਚ ਹੋਈ ਹੈ ਜੀ ਪ੍ਰੋਗਰਾਮ। ਸਵਾਗਤ ਜੀ, ਨਮਸਕਾਰ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮਹੇਸ਼ ਗਰਗ, ਮੰਡੀ ਹਰਜੀ ਰਾਮ ਮਲੋੜ ਤੋਂ ਬੋਲ ਰਹੇ ਸਰ
0: ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ।
0: ਦੱਸੋ ਅੱਜ ਕਿਹੜੀ ਫਰਮਾਇਸ਼ ਕਰੀਏ ਪੂਰੀ ਫਿਰ?
1: ਚੰਨ ਮੇਰੇ ਮੱਖਣਾ ਜੀ।
0: ਚੰਨ ਮੇਰੇ ਮੱਖਣਾ, ਸ਼ਾਜ਼ੀ ਮਨਸੂਰ ਦਾ। ਵਾਹ ਜੀ, ਤੁਹਾਡੀ ਮਨਪਸੰਦ ਦੀ ਆਵਾਜ਼ ਹੈ।
1: ਹਾਂਜੀ
0: ਜੀ, ਬਹੁਤ ਬਹੁਤ ਸ਼ੁਕਰੀਆ ਲੋ ਸੁਣਦੇ ਹਾਂ ਜੀ ਫਿਰ ਤੁਹਾਡੀ ਫਰਮਾਇਸ਼ 'ਤੇ। ਇਹ ਅਗਲਾ ਗੀਤ

0: ਜੀ ਜੀ ਜੀ ਬਿਲਕੁਲ ਜੀ, ਅਸੀਂ ਹੁਣ ਦੇਖੋ ਤੁਹਾਡੀ ਫਰਮਾਇਸ਼ ਕਰ ਦੇਣੀ ਹੈ ਪੂਰੀ, ਤੇ ਤੁਹਾਡੀ ਸ਼ਿਕਾਇਤ ਕਰ ਦੇਣੀ ਹੈ ਦੂਰ।
1: ਹੋਰ ਸੁਣਾਓ।
0: ਬਹੁਤ ਵਧੀਆ ਜੀ, ਦੱਸੋ ਕਿਹੜਾ ਗਾਣਾ ਸੁਣਾਈਏ ਫੇਰ।
1: ਗਾਣਾ ਸੁਣਾ ਦੋ ਮੈਨੂੰ, ਅਮਰ ਨੂਰੀ ਦਾ।
0: ਅਮਰ ਨੂਰੀ ਦਾ ਕਿਹੜਾ? ਪਿੰਡ ਖਾਨੇ ਕੀ ਢਾਬ ਮਲੋੜ ਤੋਂ ਵੀ ਸ਼ਮਸ਼ੇਰ ਸਿੰਘ ਕੌਲ ਤੇ ਜਸਵਿੰਦਰ ਕੌਰ ਤੇ ਕਰਨ ਪ੍ਰਤਾਪ, ਮਨਰੀਤ ਕੌਰ, ਤਰਨਵੀਰ ਸਿੰਘ ਤੇ ਮਨਤਾਜ ਇਹ ਵੀ ਜੁੜੇ ਨੇ ਜੀ। ਚਿੱਠੀ ਭੇਜੀ ਹੈ ਬੜੀ ਪਿਆਰੀ ਜਿਹੀ, ਤੇ ਚਕਲਾ ਬਾਜ਼ਾਰ ਸਮਾਣਾ ਤੋਂ ਪੂਰਾ ਜਾ ਖੁਸ਼ਦਿਲ ਤੇ ਸੰਗੀਤਾ ਖੁਸ਼ਦਿਲ ਜੀ ਤੇ ਹਸਮੁਖ ਜਿੰਦਲ ਜੀ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦਾ ਵੀ ਕਰਦੇ ਹਾਂ ਸਵਾਗਤ। ਸੁਣਦੇ ਹਾਂ ਜੀ ਅਮਰ ਨੂਰੀ ਤੇ ਸਾਥੀਆਂ ਦੀ ਆਵਾਜ਼ 'ਚ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ ਅਤੇ ਪਹਿਲਾਂ ਤਾਂ ਸੁਨੇਹਾ ਪਹੁੰਚਦਾ ਕੀਤਾ ਜੀ ਕਰਨਵੀਰ ਹਾਊਸ ਪੁੱਛੋ ਕੈਂਚੀਆਂ ਬਠਿੰਡਾ ਪੰਜਾਬ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ ਵਰਿੰਦਰ, ਕੁਲਦੀਪ ਸਿੰਘ ਏਕਮ, ਦਮਨ ਅਤੇ ਅਭਿਜੋਤ ਜੁੜੇ ਹੋਏ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਇਹਨਾਂ ਦਾ ਸਵਾਗਤ ਕਰਦਾ ਹਾਂ ਪ੍ਰੋਗਰਾਮ ਦੇ ਵਿੱਚ। ਅਤੇ ਅਗਲਾ ਗੀਤ ਇਹਨਾਂ ਦੀ ਨਜ਼ਰ ਕਰ ਰਹੇ ਹਾਂ ਅਤੇ ਪ੍ਰਭ ਗਿੱਲ ਦੀ ਆਵਾਜ਼ ਦੇ ਵਿੱਚ। ਔਰ ਸਾਨੂੰ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਵੀ ਯਸ਼ਪਾਲ ਧੀਮਾਨ ਤੇ ਉਹਨਾਂ ਦੇ ਸਾਰੇ ਪਰਿਵਾਰ ਦੇ ਵੀ ਨਾਮ ਪਹੁੰਚੇ ਨੇ ਜੀ ਵਟਸਐਪ ਦੇ ਜ਼ਰੀਏ। ਬਹੁਤ ਬਹੁਤ ਸ਼ੁਕਰੀਆ ਅਤੇ ਪਿਆਰ ਭਰੀ ਨਮਸਕਾਰ ਭੇਜ ਰਹੇ ਜੀ। ਸਵਾਗਤ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ। ਅਗਲਾ ਗੀਤ ਪ੍ਰਭ ਗਿੱਲ ਦੀ ਆਵਾਜ਼।

ਜਿਹੜੇ ਜੀ ਪ੍ਰੋਗਰਾਮ ਦੇ ਵਿੱਚ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਬੱਪੂ ਰਾਜਾ ਖੁਸ਼ ਦਿਲ, ਸੰਗੀਤ ਰਾਣੀ ਜਿੰਦਲ ਜੀ, ਬੱਪੂ ਸਮਾਇਲ ਖੁਸ਼ ਦਿਲ ਵੀ ਜੀ, ਅਤੇ ਇਹਨਾਂ ਦੀ ਚਿੱਠੀ ਵੀ ਹੁਣੇ ਅਸੀਂ ਸ਼ਾਮਿਲ ਕੀਤੀ ਸੀ, ਤੇਰੀ ਸੁਨੇਹਾ ਵੀ ਇਹਨਾਂ ਦਾ ਆ ਗਿਆ ਜੀ। ਬਹੁਤ ਪਿਆਰਾ ਜਿਹਾ ਸੁਨੇਹਾ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਅਸੀਂ ਸ਼ੁਕਰੀਆ ਭੇਜਦੇ ਹਾਂ ਅਤੇ ਧੰਨਵਾਦ। ਅਤੇ ਨਾਲ ਹੀ ਨਾਲ ਸਾਡੇ ਕੋਲ ਸੁਨੇਹਾ ਆਇਆ ਜੀ ਹੁਣੇ ਹੁਣੇ, ਸ਼ਾਇਦ ਉਹਨਾਂ ਨੇ ਦੁਬਾਰਾ ਇਹ ਸੁਨੇਹਾ ਭੇਜਿਆ ਜੀ। ਅਤੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ ਸਿੰਘ, ਸਿਮੂ, ਏਕਮ, ਦਮਨ, ਅਭਿਜੋਤ, ਸਾਰੇ ਜੁੜੇ ਹੋਏ ਨੇ ਜੀ। ਸਵਾਗਤ ਕਰਦਾ ਤੁਹਾਡਾ, ਅਤੇ ਅਗਲਾ ਗੀਤ ਸੁਣਦੇ ਹਾਂ ਸਰਦੂਲ ਸਿੰਘ ਅਤੇ ਅਮਨੂਰੀ ਦੀ ਆਵਾਜ਼ ਦੇ ਵਿੱਚ, ਇਹ ਡੂਇਟ ਸੌਂਗ।

0: ਰਾਜਾ ਲੰਬੜਾ ਦੇ ਕਿੱਦਾਂ ਪੈਂਦਾ ਚੱਲੀਏ ਆਪਾਂ ਵੀ ਦੇਖੀ
1: ਬੱਲੇ ਬੱਲੇ ਬੱਲੇ ਵੀ ਰੰਗ ਲੱਗੇ ਪਏ ਆ
0: ਓਏ ਖੰਦੀ ਮੈਨੂੰ ਵੀ ਲੈ ਚੱਲੀ ਭੂਰਾ ਮਾਵਾ ਸ਼ਕਲ
2: ਚੱਲੋ ਚੱਲੋ ਕਿੱਦਾਂ ਸ਼ੁਰੂ ਕੀਤਾ ਪਿੰਡ ਸੰਗਤ ਪੂਰੇ ਦੇ ਵਿੱਚ ਢੋਲ ਵੱਜਦਾ ਓਏ ਨੱਚ

0: ਜੁੜੇ ਹੋਏ ਪ੍ਰੋਗਰਾਮ ਸੌਗਾਤ ਦੇ ਵਿੱਚ ਅਤੇ ਸਾਡੇ ਨਾਲ ਜੁੜੇ ਨੇ ਫੋਨ ਲਾਈਨ ਦੇ ਜ਼ਰੀਏ ਸਾਡੇ ਅਗਲੇ ਸਰੋਤੇ ਜਾਣਦੇ ਹਾਂ ਜੀ ਕੌਣ ਅਤੇ ਕਿੱਥੋਂ ਗੱਲ ਕਰ ਰਹੇ ਨੇ। ਸਵਾਗਤ ਜੀ।
1: ਹੈਲੋ ਜੀ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਅਤੇ ਕਿੱਥੋਂ ਗੱਲ ਕਰ ਰਹੇ ਹੋ ਜੀ? ਜੀ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿੱਚ। ਦੱਸੋ ਕਿਹੜਾ ਗੀਤ ਸੁਣੋਗੇ?
1: ਗੀਤ ਸਰ ਲਾ ਦਿਓ ਹੰਸਰਾਜ ਦਾ,
0: ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ। ਤੇ ਸੁਣਦੇ ਹਾਂ ਜੀ ਅਗਲਾ ਗੀਤ ਵੀ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਹੀ।

ਆ। ਸੁਗਾਤ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਾਥੀ ਸੀ ਹਰਪ੍ਰੀਤ। ਸਟੂਡੀਓ ਕੋਡੀ ਮੁਤਾਬਕ ਜੀ ਇਸ ਵੇਲੇ ਵੱਜ ਰਹੇ ਨੇ ਸਵੇਰ ਦੇ 1। ਡੀਡੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਗੀਤ ਸੰਗੀਤ ਦੇ ਸਿਲਸਿਲੇ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖ ਰਹੇ ਹਾਂ ਜੀ। ਅਗਲਾ ਪ੍ਰੋਗਰਾਮ ਹੋਵੇਗਾ ਪੰਜਾਬੀ ਮੈਲੋਡੀਅਸ ਗੀਤ, 1 ਤੋਂ 2 ਅਤੇ 2 ਤੋਂ 3 ਦੇ ਸਮੇਂ ਦੇ ਵਿੱਚ, ਯਾਨੀ ਕਿ 2 ਤੋਂ 3 ਦੇ ਸਮੇਂ ਦੇ ਵਿੱਚ ਪੰਜਾਬੀ ਡੂਇਟ ਮਿਊਜ਼ਿਕ ਦੇ ਨਾਲ ਤੁਸੀਂ ਜੁੜੋਗੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਦੋਗਾਂ ਜੋੜੀਆਂ ਦੇ ਗਾਏ ਹੋਏ ਗੀਤ ਸੁਣੋਗੇ ਅਤੇ 3 ਵਜੇ ਤੋਂ ਸਾਡੇ ਭਗਤੀ ਸਿੰਘੀ ਦੇ ਪ੍ਰੋਗਰਾਮ ਆਰੰਭ ਹੋਣਗੇ। ਗੁਰਬਾਣੀ ਵਿਚਾਰ, ਕੁਝ ਭਜਨ ਭੇਟਾਂ ਸੁਣਦੇ ਹੋਏ ਠੀਕ 4 ਵਜੇ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਸਮਾਂ ਹੋ ਰਿਹਾ ਹੈ ਗੀਤ ਸੰਗੀਤ ਦੀ ਇਸ ਮਹਿਫਿਲ ਨੂੰ ਅੱਗੇ ਤੋਰਨ ਦਾ। ਕਰ ਰਹੇ ਹਾਂ ਸ਼ੁਰੂਆਤ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤਾਂ ਦੀ।

ਵੱਜਦਾ ਘੜੋਲੀ ਵੱਜਦੀ ਕਿਤ ਗਾਗਰ ਵੱਜਦੀ ਕਿਤ ਗਾਗਰ ਵੱਜਦੀ ਕਿਤ ਗਾਗਰ ਵੱਜਦੀ ਕਿਤੇ ਗਾਗਰ ਵੱਜਦੀ।

0: ਕਿੱਤਗਾ ਗੋਰ ਵੱਜਦੀ
1: ਸੁਣ ਮੁੰਡਿਆ
0: ਕਿੱਤਗਾ ਗੋਰ ਵੱਜਦੀ
1: ਸੁਣ ਮੁੰਡਿਆ
0: ਕਿੱਤਗਾ ਗੋਰ ਵੱਜਦੀ
1: ਸੁਣ ਮੁੰਡਿਆ
0: ਕਿੱਤਗਾ ਗੋਰ ਵੱਜਦੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਗੁਰਬਾਣੀ ਵਿਚਾਰ, ਜਿਹੜਾ ਆਕਾਸ਼ਬਾਣੀ ਜਲੰਧਰ ਤੋਂ ਬਹੁਤ ਲੰਬਾ ਅਰਸਾ ਚੱਲਦਾ ਰਿਹਾ, ਜਦੋਂ ਵਸੀਲੇ ਨਹੀਂ ਸੀ ਹੁੰਦੇ, ਲੋਕ ਤਕਾਲਾਂ ਨੂੰ ਆਪਣਾ ਰੇਡੀਓ ਔਨ ਕਰ ਲੈਂਦੇ ਸੀ ਅਤੇ ਅੱਧੇ ਘੰਟੇ ਦਾ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਆਕਾਸ਼ਬਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸੰਸਥਾ, ਜੇ ਸੰਸਥਾ ਨੇ ਪ੍ਰਬੰਧ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ, ਔਰ ਕਿਤੇ ਕੋਈ ਕੁਦਰਤੀ ਆਫਤਾਂ ਆ ਜਾਣ ਉੱਥੇ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੀ ਆ, ਅਤੇ ਇਹਦੇ ਵਸੀਲੇ ਗੁਰੂ ਕੀ ਗੋਲਕ ਅਤੇ ਕੁਝ ਜਾਇਦਾਦਾਂ ਆ। 105 ਸਾਲ ਪੁਰਾਣੀ ਸੰਸਥਾ, ਇਹਦੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦਾ ਪ੍ਰਬੰਧ ਆ, ਉੱਥੇ ਨਾਲ ਦੀ ਨਾਲ ਮੈਡੀਕਲ ਯੂਨੀਵਰਸਿਟੀ, ਇੱਕ ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ ਬੱਲੇ ਵਿਖੇ, ਜਿੱਥੇ ਅਨਕੋਲੋਜੀ ਦਾ ਵੀ ਬਹੁਤ ਵੱਡਾ ਜਿਹੜਾ ਇਲਾਜ ਕੀਤਾ ਜਾਂਦਾ। ਸੋ ਇਹ ਸੰਸਥਾ ਨੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਲਗਭਗ 108 ਸਕੂਲ ਕਾਲਜ ਜਿਹੜੇ ਆ ਉਹ ਸਾਡੇ ਹੋਂਦ ਦੇ ਵਿੱਚ ਆਏ ਆ, ਜਿਨ੍ਹਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਉਹਦੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੇ ਟਰੱਸਟ ਵੀ ਚੱਲਦੇ ਆ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਵਾਹਤ ਜਥੇਬੰਦੀ, ਜਿਹੜੀ ਹਰ ਇੱਕ ਪੱਖ 'ਤੇ, ਚਾਹੇ ਆਰਥਿਕ ਪੱਖ ਦੇ ਤੌਰ ਦੇ ਉੱਤੇ ਵੱਖ ਵੱਖ ਕਈ ਵਾਰੀ ਲੋੜਵੰਦ ਹੁੰਦੇ ਉਹਨਾਂ ਨੂੰ ਸਹਾਇਤਾ ਵੀ ਦਿੱਤੀ ਜਾਂਦੀ ਆ, ਅਤੇ ਇੱਕ ਨਵਾਂ ਹੀ ਪਲਾਂਘ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁੱਟੀ ਆ ਕਿ ਨਿਸ਼ਚੇ ਅਕੈਡਮੀ, ਜਿਹੜੀ IAS ਅਤੇ IPS ਬੱਚਿਆਂ ਲਈ ਸੈਕਟਰ 27 ਦੇ ਵਿੱਚ ਕਲਗੀਧਰ ਨਿਵਾਸ 'ਚ ਚੱਲਦੀ ਆ, ਜਿੱਥੇ ਸਾਡੇ ਹਰ ਸਾਲ 25 ਬੱਚੇ ਆਉਂਦੇ ਆ, ਸਾਰਾ ਕੁਝ ਰਹਿਣ ਸਹਿਣ, ਪੜ੍ਹਾਈ, ਇਨਫਰਾਸਟ੍ਰਕਚਰ ਸਾਰਾ ਫਰੀ। ਇਸੇ ਤਰ੍ਹਾਂ ਜਿਹਦਾ ਗੁਰਚਰਨ ਸਿੰਘ ਟੌੜਾ ਇੰਸਟੀਚਿਊਟ ਦੇ ਵਿੱਚ ਅਸੀਂ ਜੁਡੀਸ਼ੀਅਲ ਅਕੈਡਮੀ ਨਿਸ਼ਚੇ ਅਕੈਡਮੀ ਦੇ ਤੌਰ 'ਤੇ ਡਿਵੈਲਪ ਕੀਤੀ ਆ, ਜਿੱਥੇ ਵੀ 25 ਬੱਚੇ ਹਰ ਸਾਲ ਉਹਦੇ ਵਿੱਚ ਹਿੱਸਾ ਲੈਂਦੇ। ਬਹੁਤ ਸਾਰੇ ਬੱਚੇ ਸਾਡੇ ਸਿਲੈਕਟ ਵੀ ਹੋਏ ਆ। ਅਸੀਂ ਹੁਣ ਨਵੀਂ ਲਹਿਰ ਸ਼ੁਰੂ ਕੀਤੀ ਆ, ਹਰ ਇੱਕ ਹਲਕਾ ਮੈਂਬਰ ਦੇ ਇਹ ਗੁਰਮਤ ਦਾ ਸਮਾਗਮ ਅਤੇ ਨਾਲ ਅੰਮ੍ਰਿਤ ਸੰਚਾਰ ਦੀ ਲਹਿਰ ਉਹ ਪ੍ਰਚੰਡ ਕੀਤੀ ਜਾਊਗੀ। ਬਹੁਤ ਬਹੁਤ

ਦੀ ਵੱਲ ਇਸ਼ਾਰਾ ਕਰਦੇ ਹਨ। ਜੋ ਮਨੁੱਖ ਦੇ ਸਭ ਤੋਂ ਡੂੰਘੇ ਰੋਗ ਦਾ ਇਲਾਜ ਕਰਦੀ ਹੈ ਉਹ ਔਖਦੀ ਹੈ ਪ੍ਰਭੂ ਦਾ ਨਾਮ। ਇੱਥੇ ਇੱਕ ਗੱਲ ਬਹੁਤ ਸਪੱਸ਼ਟ ਸਮਝਣਾ ਜ਼ਰੂਰੀ ਹੈ। ਗੁਰਬਾਣੀ ਜਦੋਂ ਨਾਮ ਨੂੰ ਔਖਦ ਆਖਦੀ ਹੈ ਤਾਂ ਇਸ ਦਾ ਅਰਥ ਇਹ ਨਹੀਂ ਕਿ ਸਰੀਰਕ ਬਿਮਾਰੀ ਵਿੱਚ ਡਾਕਟਰੀ ਇਲਾਜ ਜਾਂ ਦਵਾਈ ਦੀ ਲੋੜ ਨਹੀਂ। ਸਰੀਰ ਦੀ ਬਿਮਾਰੀ ਸਰੀਰਕ ਇਲਾਜ ਲਈ ਜ਼ਰੂਰੀ ਹੈ, ਪਰ ਮਨੁੱਖ ਸਿਰਫ ਸਰੀਰ ਨਹੀਂ, ਉਸ ਦੇ ਅੰਦਰ ਇੱਕ ਮਨ ਵੀ ਹੈ, ਇੱਕ ਚੇਤਨਾ ਹੈ ਅਤੇ ਇੱਕ ਆਤਮਿਕ ਜੀਵਨ ਵੀ ਹੈ। ਨਾਮ ਉਸ ਅੰਦਰਲੇ ਜੀਵਨ ਦੀ ਔਖਦੀ ਹੈ। ਅਸੀਂ ਆਮ ਤੌਰ 'ਤੇ ਰੋਗ ਦਾ ਅਰਥ ਸਰੀਰਕ ਬਿਮਾਰੀ ਲੈਂਦੇ ਹਾਂ, ਪਰ ਗੁਰਬਾਣੀ ਮਨੁੱਖ ਦੇ ਰੋਗ ਨੂੰ ਹੋਰ ਡੂੰਘਾਈ ਨਾਲ ਵੇਖਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਚਿੰਤਾ, ਡਰ, ਇਹ ਸਾਰੇ ਮਨ ਦੇ ਰੋਗ ਹਨ। ਬਾਹਰੋਂ ਮਨੁੱਖ ਕਿੰਨਾ ਵੀ ਤੰਦਰੁਸਤ ਦਿਖਾਈ ਦੇਵੇ, ਜੇ ਉਹ ਅੰਦਰੋਂ ਚਿੰਤਾ, ਹਉਮੈ ਅਤੇ ਵਿਕਾਰਾਂ ਵਿੱਚ ਸੜ ਰਿਹਾ ਹੈ ਤਾਂ ਉਸ ਨੂੰ ਅਸਲ ਸੁੱਖ ਕਿੱਥੋਂ ਮਿਲੇਗਾ? ਇਸ ਲਈ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਹਨ, ਸਰਵ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਇੱਥੇ ਸਰਵ ਰੋਗ ਦਾ ਭਾਵ ਮਨੁੱਖ ਦੇ ਉਹਨਾਂ ਅੰਦਰੂਨੀ ਰੋਗਾਂ ਨਾਲ ਵੀ ਹੈ ਜੋ ਉਸ ਨੂੰ ਆਪਣੇ ਮੂਲ ਨਾਲੋਂ ਤੋੜ ਦਿੰਦੇ ਹਨ। ਸਰੀਰਕ ਰੋਗ ਸਰੀਰ ਨੂੰ ਕਮਜ਼ੋਰ ਕਰਦਾ ਹੈ, ਪਰ ਹਉਮੈ ਮਨ ਨੂੰ ਕਮਜ਼ੋਰ ਕਰਦੀ ਹੈ। ਸਰੀਰਕ ਬੁਖਾਰ ਤਨ ਨੂੰ ਤਪਾਉਂਦਾ ਹੈ, ਪਰ ਕ੍ਰੋਧ ਮਨ ਨੂੰ ਤਪਾਉਂਦਾ ਹੈ। ਭੁੱਖ ਸਰੀਰ ਨੂੰ ਬੇਚੈਨ ਕਰਦੀ ਹੈ, ਪਰ ਲੋਭ ਅਤੇ ਤ੍ਰਿਸ਼ਨਾ ਮਨ ਨੂੰ ਕਦੇ ਤ੍ਰਿਪਤ ਨਹੀਂ ਹੋਣ ਦਿੰਦੇ। ਇਹਨਾਂ ਰੋਗਾਂ ਲਈ ਗੁਰੂ ਸਾਹਿਬ ਨਾਮ ਦੀ ਔਖਦੀ ਦੱਸਦੇ ਹਨ। ਰੋਗ ਦੀ ਜੇਕਰ ਪਛਾਣ ਕਰਨੀ ਹੈ ਤਾਂ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ, ਪਰਮੇਸ਼ਰ ਅਤੇ ਭੁੱਲਿਆਂ ਵਿਆਪਨ ਸੱਭੇ ਰੋਗ ਦੇ ਗੁਰਵਚਨ ਅਨੁਸਾਰ ਪ੍ਰਭੂ ਨੂੰ ਭੁੱਲ ਜਾਣਾ ਹੀ ਮਨੁੱਖ ਦੀ ਅੰਦਰੂਨੀ ਬੇਚੈਨੀ ਦਾ ਮੂਲ ਬਣ ਜਾਂਦਾ ਹੈ। ਜਦੋਂ ਮਨੁੱਖ ਆਪਣੇ ਜੀਵਨ ਦਾ ਕੇਂਦਰ ਪ੍ਰਭੂ ਦੀ ਥਾਂ ਆਪਣੀ ਹਉਮੈ, ਆਪਣੀ ਇੱਛਾ, ਆਪਣੀਆਂ ਕਾਮਨਾਵਾਂ ਅਤੇ ਦੁਨਿਆਵੀ ਪ੍ਰਾਪਤੀਆਂ ਨੂੰ ਬਣਾ ਲੈਂਦਾ ਹੈ ਤਾਂ ਉਸ ਦੇ ਅੰਦਰ ਇੱਕ ਅਜਿਹੀ ਭੁੱਖ ਪੈਦਾ ਹੁੰਦੀ ਹੈ ਜੋ ਕਿਸੇ ਚੀਜ਼ ਨਾਲ ਪੂਰੀ ਨਹੀਂ ਹੁੰਦੀ। ਇੱਕ ਚੀਜ਼ ਮਿਲਦੀ ਹੈ ਤਾਂ ਦੂਜੀ ਦੀ ਇੱਛਾ ਪੈਦਾ ਹੋ ਜਾਂਦੀ ਹੈ, ਇੱਕ ਚਿੰਤਾ ਦੂਰ ਹੁੰਦੀ ਹੈ ਤਾਂ ਦੂਜੀ ਆ ਜਾਂਦੀ ਹੈ। ਇਸੇ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਚੇਤ ਕਰਦੇ ਹਨ, ਖਸਮ ਵਿਸਾਰ ਕੀਏ ਰਸ ਭੋਗ, ਤਾ ਤਨ ਉੱਠ ਖਲੋਏ ਰੋਗ। ਜਦੋਂ ਜੀਵਨ ਦੇ ਮਾਲਕ ਨੂੰ ਭੁਲਾ ਕੇ ਮਨੁੱਖ ਸਿਰਫ ਭੋਗਾਂ ਅਤੇ ਵਿਸ਼ਿਆਂ ਵਿੱਚ ਰੁੱਝ ਜਾਂਦਾ ਹੈ ਤਾਂ ਰੋਗ ਖੜ੍ਹੇ ਹੋ ਜਾਂਦੇ ਹਨ। ਸਭ ਤੋਂ ਡੂੰਘਾ ਦੁੱਖ ਵਿਛੋੜਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਮਨੁੱਖੀ ਦੁੱਖਾਂ ਦਾ ਜ਼ਿਕਰ ਕਰਦਿਆਂ ਆਖਦੇ ਹਨ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਬਾਹਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਮਨੁੱਖ ਦੇ ਦੁੱਖ ਸਿਰਫ ਸਰੀਰਕ ਨਹੀਂ ਹਨ, ਪ੍ਰਭੂ ਨਾਲੋਂ ਵਿਛੋੜਾ, ਮਾਇਆ ਦੀ ਅਤ੍ਰਿਪਤ ਭੁੱਖ ਅਤੇ ਮੌਤ ਦਾ ਡਰ, ਇਹ ਵੀ ਮਨੁੱਖੀ ਜੀਵਨ ਦੇ ਡੂੰਘੇ ਦੁੱਖ ਹਨ। ਇਸ ਲਈ ਗੁਰੂ ਸਾਹਿਬ ਰੋਗ ਦੀ ਜੜ੍ਹ ਪਛਾਣਨ ਲਈ ਕਹਿੰਦੇ ਹਨ, ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਾਵਨ ਉਪਦੇਸ਼ ਹੈ, ਵੈਦਾ ਵੈਦ ਸੋ ਵੈਦ ਤੋਂ ਪਹਿਲਾਂ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜੇ ਤਵੰਜੈ ਰੋਗਾ ਘਾਣ। ਅਸਲ ਵੈਦ ਉਹ ਹੈ ਜੋ ਸਿਰਫ ਲੱਛਣ ਨਹੀਂ ਵੇਖਦਾ, ਸਗੋਂ ਰੋਗ ਦੀ ਜੜ੍ਹ ਪਛਾਣਦਾ ਹੈ। ਗੁਰੂ ਸਾਹਿਬ ਸਾਨੂੰ ਵੀ ਇਹੀ ਸਵਾਲ ਪੁੱਛਦੇ ਹਨ, ਮੇਰਾ ਅਸਲ ਰੋਗ ਕੀ ਹੈ? ਕੀ ਮੇਰਾ ਰੋਗ ਹਾਲਾਤ ਹਨ ਜਾਂ ਮੇਰੀ ਬੇਚੈਨੀ? ਕੀ ਮੇਰਾ ਰੋਗ ਲੋਕਾਂ ਦਾ ਵਰਤਾਓ ਹੈ ਜਾਂ ਮੇਰੀਆਂ ਉਮੀਦਾਂ? ਕੀ ਮੇਰਾ ਦੁੱਖ ਬਾਹਰ ਹੈ ਜਾਂ ਮੇਰੇ ਅੰਦਰ ਵਸਦੀ ਹਉਮੈ ਹੈ? ਜਦੋਂ ਇਹ ਪਛਾਣ ਆਉਂਦੀ ਹੈ ਤਦੋਂ ਇਲਾਜ ਦਾ ਰਸਤਾ ਖੁੱਲ੍ਹਦਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ, ਹਰ ਹਰ ਨਾਮ ਔਖਦ ਮੁਖ ਪਾਇਆ, ਹਰ ਨਾਮੇ ਹਰ ਰਸ ਗਾਏ। ਨਾਮ ਨੂੰ ਮੁੱਖ ਪਾਉਣਾ ਕੇਵਲ ਉਚਾਰਨ ਕਰਨਾ ਨਹੀਂ, ਨਾਮ ਨੂੰ ਜੀਵਨ ਵਿੱਚ ਵਸਾਉਣਾ ਹੈ। ਜੇ ਜ਼ੁਬਾਨ 'ਤੇ ਨਾਮ ਹੋਵੇ ਪਰ ਮਨ ਵਿੱਚ ਕ੍ਰੋਧ ਹੋਵੇ, ਜੇ ਚਿਹਰੇ 'ਤੇ ਨਿਮਰਤਾ ਹੋਵੇ ਪਰ ਹਿਰਦੇ ਵਿੱਚ ਹਉਮੈ ਹੋਵੇ, ਜੇ ਬਾਹਰੋਂ ਸਿਮਰਨ ਹੋਵੇ ਪਰ ਅੰਦਰੋਂ ਲੋਭ ਹੋਵੇ, ਤਾਂ ਔਖਦੀ ਦੀ ਪੂਰੀ ਬਰਕਤ ਕਿਵੇਂ ਪ੍ਰਗਟ ਹੋਵੇਗੀ? ਸਾਧ ਸੰਗਤ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਆਪਣੇ ਮਨ ਦਾ ਦਰਪਣ ਮਿਲਦਾ ਹੈ। ਗੁਰਬਾਣੀ ਸੁਣਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਮਨ ਕਿੱਥੇ ਖੜ੍ਹਾ ਹੈ ਅਤੇ ਕਿਹੜੀ ਦਿਸ਼ਾ ਵੱਲ ਜਾਣਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮਕੀ ਫੰਦਾ। ਕਿੰਨਾ ਸੁੰਦਰ ਰੂਪਕ ਹੈ, ਗੁਰੂ ਵੈਦ ਹੈ ਅਤੇ ਨਾਮ ਔਖਦੀ। ਗੁਰੂ ਸਾਨੂੰ ਸਿਰਫ ਇਹ ਨਹੀਂ ਦੱਸਦਾ ਕਿ ਅਸੀਂ ਬਿਮਾਰ ਹਾਂ, ਗੁਰੂ ਸਾਨੂੰ ਇਹ ਵੀ ਦੱਸਦਾ ਹੈ ਕਿ ਅਸੀਂ ਕੌਣ ਹਾਂ। ਜਿਸ ਮਨੁੱਖ ਨੂੰ ਆਪਣੀ ਅਸਲ ਪਛਾਣ ਹੋ ਜਾਵੇ ਉਸ ਦੀਆਂ ਬਹੁਤ ਸਾਰੀਆਂ ਅੰਦਰੂਨੀ ਉਲਝਣਾਂ ਆਪ ਹੀ ਹੱਲ ਹੋਣ ਲੱਗਦੀਆਂ ਹਨ। ਭਗਤ ਭੀਖਣ ਜੀ

0: ਸਰੀਰ ਦੇ ਬੁਢਾਪੇ ਅਤੇ ਉਸ ਨਾਲ ਆਉਣ ਵਾਲੇ ਰੋਗਾਂ ਦਾ ਬੜਾ ਭਾਵਪੂਰਤ ਵਰਣਨ ਕਰਦੇ ਹਨ। ਮਾਥੇ ਪੀਰ ਸਰੀਰ ਜਲਨ ਹੈ, ਕਰਕ ਕਰੇਜੇ ਮਾਹੀ, ਐਸੀ ਵੇਦਨ ਉਪਜ ਖਰੀ ਭਈ ਬਾਗਾ ਔਖਦ ਨਾਹੀਂ। ਪਰ ਅੱਗੇ ਨਾਲ ਹੀ ਆਸਰਾ ਵੀ ਦੱਸਦੇ ਹਨ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ। ਸਰੀਰ ਦੀ ਉਮਰ ਵਧਣੀ ਹੈ, ਸਰੀਰ ਨੇ ਕਮਜ਼ੋਰ ਹੋਣਾ ਹੈ, ਇੱਕ ਦਿਨ ਇਸ ਨੇ ਛੱਡ ਜਾਣਾ ਹੈ। ਕੋਈ ਵੀ ਦਵਾਈ ਇਸ ਸੱਚ ਨੂੰ ਬਦਲ ਨਹੀਂ ਸਕਦੀ, ਪਰ ਨਾਮ ਮਨੁੱਖ ਨੂੰ ਮੌਤ ਦੇ ਡਰ ਤੋਂ ਪਰੇ ਆਤਮਕ ਸੱਚ ਨਾਲ ਜੋੜਦਾ ਹੈ, ਇਹੀ ਨਾਮ ਦੀ ਮਹਾਨਤਾ ਹੈ। ਗੁਰੂ ਸਾਹਿਬ ਆਖਦੇ ਹਨ, ਅਵਰ ਉਪਾਪ ਸਭ ਤਿਆਗਿਆ, ਦਾਰੂ ਨਾਮ ਲਿਆ, ਤਾਪ ਪਾਪ ਸਭ ਮਿਟੇ ਰੋਗ, ਸੀਤਲ ਮਨ ਪਿਆ। ਇਸ ਪੰਕਤੀ ਦਾ ਸਭ ਤੋਂ ਸੁੰਦਰ ਸ਼ਬਦ ਹੈ ਸੀਤਲ ਮਨ। ਸਾਨੂੰ ਹਰ ਸਮੱਸਿਆ ਦਾ ਹੱਲ ਨਹੀਂ ਮਿਲ ਸਕਦਾ, ਹਰ ਮਨੁੱਖ ਸਾਡੇ ਅਨੁਸਾਰ ਨਹੀਂ ਚੱਲ ਸਕਦਾ, ਹਰ ਹਾਲਾਤ ਸਾਡੀ ਇੱਛਾ ਅਨੁਸਾਰ ਨਹੀਂ ਹੋ ਸਕਦੀ, ਪਰ ਗੁਰੂ ਸਾਨੂੰ ਇੱਕ ਅਜਿਹਾ ਮਨ ਦੇ ਸਕਦਾ ਹੈ ਜੋ ਹਰ ਪ੍ਰਕਾਰ ਦੇ ਹਾਲਾਤਾਂ ਵਿਚਕਾਰ ਵੀ ਸੀਤਲ ਰਹੇ, ਇਹੀ ਅੰਦਰਲੀ ਸਿਹਤ ਹੈ। ਅੱਜ ਸਾਡੇ ਕੋਲ ਸੁਵਿਧਾਵਾਂ ਬਹੁਤ ਹਨ, ਪਰ ਮਨ ਦੀ ਸ਼ਾਂਤੀ ਘੱਟ ਹੈ। ਸਾਡੇ ਕੋਲ ਸੰਪਰਕ ਦੇ ਸਾਧਨ ਬਹੁਤ ਹਨ, ਪਰ ਦਿਲਾਂ ਵਿੱਚ ਦੂਰੀ ਹੈ। ਸਾਡੇ ਕੋਲ ਜਾਣਕਾਰੀ ਬਹੁਤ ਹੈ, ਪਰ ਅੰਦਰਲੀ ਸੂਝ ਦੀ ਘਾਟ ਹੈ। ਸਾਡੇ ਕੋਲ ਮਨੋਰੰਜਨ ਬਹੁਤ ਹੈ, ਪਰ ਮਨ ਦਾ ਆਨੰਦ ਘੱਟ ਹੈ। ਅਸੀਂ ਬਾਹਰ ਦੀ ਦੁਨੀਆ ਨੂੰ ਬਦਲਣ ਵਿੱਚ ਲੱਗੇ ਹੋਏ ਹਾਂ, ਪਰ ਗੁਰੂ ਸਾਹਿਬ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਹਿੰਦੇ ਹਨ। ਇਸੇ ਲਈ ਅੱਜ ਵੀ ਔਖਦ ਤੇਰੋ ਨਾਮ ਹੈ ਉਤਨਾ ਹੀ ਪ੍ਰਸੰਗਕ ਹੈ ਜਿੰਨਾ ਗੁਰੂ ਸਾਹਿਬ ਦੇ ਸਮੇਂ ਸੀ। ਨਾਮ ਔਖਦ ਨਾਲ ਜੋੜਨ ਲਈ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਅਸੀਂ ਨਾਮ ਨੂੰ ਸਿਰਫ ਦੁੱਖ ਦੇ ਸਮੇਂ ਯਾਦ ਕਰਨ ਵਾਲੀ ਚੀਜ਼ ਨਾ ਬਣਾਈਏ, ਸਗੋਂ ਜਦੋਂ ਦੁੱਖ ਆਵੇ ਤਾਂ ਨਾਮ ਸਿਮਰੀਏ, ਜਦੋਂ ਸੁੱਖ ਮਿਲੇ ਤਾਂ ਵੀ ਨਾਮ ਨੂੰ ਯਾਦ ਰੱਖੀਏ, ਜਦੋਂ ਸਫਲਤਾ ਮਿਲੇ ਉਸ ਵੇਲੇ ਵੀ ਨਾਮ ਦੀ ਯਾਦ ਰਹਿਣੀ ਚਾਹੀਦੀ ਹੈ, ਜਦੋਂ ਅਸਫਲਤਾ ਹੋਵੇ ਤਾਂ ਵੀ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ, ਜਦੋਂ ਮਨ ਖੁਸ਼ ਹੋਵੇ ਤਾਂ ਵੀ ਨਾਮ ਦੇ ਨਾਲ ਜੁੜੋ, ਜਦੋਂ ਮਨ ਟੁੱਟੇ ਤਾਂ ਫਿਰ ਵੀ ਨਾਮ ਨਾਲ ਜੁੜੋ, ਕਿਉਂਕਿ ਨਾਮ ਕਿਸੇ ਇੱਕ ਹਾਲਤ ਦੀ ਦਵਾਈ ਨਹੀਂ, ਨਾਮ ਜੀਵਨ ਦਾ ਆਸਰਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਵਚਨ ਹੈ, ਔਖਦ ਖਾਇਓ ਹਰ ਕੋ ਨਾਉ, ਸੁੱਖ ਪਾਏ ਦੁੱਖ ਬਿਨਸਿਆ ਥਾਓ, ਤਾਪ ਗਿਆ ਵਚਨ ਗੁਰ ਪੂਰੇ, ਆਨੰਦ ਪਿਆ ਸਭ ਮਿਟੇ ਬਸੂਰੇ। ਅੰਤ ਵਿੱਚ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਹੀ ਅਰਦਾਸ ਕਰੀਏ, ਹੇ ਪ੍ਰਭੂ ਦਿਆਲ, ਸਾਡੇ ਸਰੀਰ ਨੂੰ ਤੰਦਰੁਸਤੀ, ਮਨ ਨੂੰ ਸ਼ੀਤਲਤਾ ਅਤੇ ਆਤਮਾ ਨੂੰ ਆਪਣਾ ਨਾਮ ਬਖਸ਼ੋ। ਸਾਡੇ ਅੰਦਰੋਂ ਹਉਮੈ ਦੂਰ ਕਰੋ, ਕ੍ਰੋਧ ਦੀ ਥਾਂ ਖਿਮਾ ਦੇਵੋ, ਲੋਭ ਦੀ ਥਾਂ ਸੰਤੋਖ ਦੇਵੋ, ਡਰ ਦੀ ਥਾਂ ਭਰੋਸਾ ਦੇਵੋ, ਚਿੰਤਾ ਦੀ ਥਾਂ ਤੇਰੀ ਰਜ਼ਾ ਵਿੱਚ ਰਹਿਣ ਦਾ ਬਲ ਮਿਲੇ ਅਤੇ ਸਾਡੇ ਹਿਰਦੇ ਵਿੱਚ ਆਪਣਾ ਨਾਮ ਵਸਾ ਦਿਓ।
1: ਔਖਦ ਤੇਰੋ ਨਾਮ ਦਿਆਲ। ਇਹ ਵਾਰਤਾ ਸੁਣਾ ਰਹੇ ਸਨ ਡਾਕਟਰ ਅਮਰਜੀਤ ਸਿੰਘ। ਨਾਮ ਰੂਪੀ ਔਖਦ ਦਾ ਸਵਾਮੀ ਪ੍ਰਭੂ ਆਪ ਹੀ ਹੈ, ਕਿਉਂਕਿ ਸੱਚਾ ਵੈਦ ਉਹੀ ਹੈ ਜੋ ਪਹਿਲਾਂ ਰੋਗ ਨੂੰ ਪਛਾਣ ਕੇ ਅਤੇ ਉਸ ਅਨੁਸਾਰ ਪੰਜਾਂ ਅਸਾਧ ਰੋਗਾਂ ਦਾ ਨਿਵਾਰਨ ਕਰਦਾ ਹੈ। ਸੋਰਠ ਰਾਗ ਵਿੱਚ ਫਰਮਾਨ ਹੈ ਕਿ ਐਸੇ ਸਤਿਗੁਰ ਦੇ ਦਰਸ਼ਨ ਕੀਤਿਆਂ ਇਨਸਾਨ ਪ੍ਰਭੂ ਨਾਮ ਦੀ ਵਿਚਾਰ ਕਰਦਾ ਹੈ, ਉਸਦੇ ਜਨਮਾਂ ਜਨਮਾਂਤਰਾਂ ਦੇ ਰੋਗ ਨਿਵਰਤ ਹੋ ਜਾਂਦੇ ਨੇ ਅਤੇ ਸੁੱਕਾ ਮਨ ਨਰੋਇਆ ਹੋ ਜਾਂਦਾ ਹੈ। ਐਸਾ ਗੋਬਿੰਦ ਹੀ ਮੇਰਾ ਵੈਦ ਹੈ ਜੋ ਨਾਮ ਰੂਪੀ ਔਖਦ ਜਗਿਆਸੂ ਦੇ ਮੁੱਖ ਵਿੱਚ ਪਾ ਕੇ ਜਮਾਂ ਦੀ ਫਾਹੀ ਕੱਟ ਦਿੰਦਾ ਹੈ। ਸਰਬ ਕਲਾ ਸਮਰੱਥ ਪ੍ਰਭੂ ਹੀ ਲੇਖ ਲਿਖਦਾ ਹੈ ਅਤੇ ਕਰਨ ਕਰਾਵਣ ਹਾਰ ਸਵਾਮੀ ਹੈ। ਆਪ ਹੀ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਨਾਮ ਰੂਪੀ ਆਧਾਰ ਦੇ ਕੇ ਭਵਸਾਗਰ ਤੋਂ ਪਾਰ ਕਰਦਾ ਹੈ। ਮੇਰਾ ਬੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮਕੀ ਫੁੰਦਾ। ਇਸ ਪਾਵਨ ਰਚਨਾ ਦਾ ਕੀਰਤਨ ਕੀਤਾ ਹੈ ਭਾਈ ਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ।

ਕਹਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਰਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਭਗਤੀ ਸਿੰਘ ਦੇ ਪ੍ਰੋਗਰਾਮ ਵਿੱਚ ਹੁਣੇ ਤੁਸੀਂ ਭਜਨ ਸਰਵਣ ਕਰ ਰਹੇ ਸੀ। ਡੀਟੀਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰ ਦੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਪੈ ਵਿੱਚ ਜਿੰਦ ਫਿਰੈ ਸਰਬਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸਾਚੇ ਮਹੱਲਾ ਪਹਿਲਾ।
2: ਨਾਨਕ ਨਿਰਭਉ ਨਿਰੰਕਾਰ, ਹੋਰ ਕਿਤੇ ਰਾਮ ਰਵਾਲ, ਕਿਤੇ ਕਨ ਕਹਾਣੀਆਂ, ਕਿਤੇ ਵੇਦ ਵਿਚਾਰ, ਕਿਤੇ ਨਚੇ ਮੰਗਤੇ ਗਿੜਮੁੜ ਪੂਰੇ ਤਾਲ, ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਗਾਵੇ ਰਾਜੇ ਰਾਣੀਆਂ, ਬੋਲੇ ਆਲ ਪਤਾਲ, ਲਖਟ ਕਿਆਂ ਕੇ ਮੁੰਦੜੇ, ਲਖਟ ਕਿਆਂ ਕੇ ਹਾਰ, ਜਿਤ ਤਨ ਪਈਏ ਨਾਨਕਾ ਸੇ ਤਨ ਹੋ ਵਿਸ਼ਾਰ। ਗਿਆਨ ਨਾ ਗੱਲੀ ਢੂੰਡੀ ਹੈ, ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ।

ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਨ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਾਗ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜ੍ਹਾਓ ਭਜੀ ਰਹਿਣ ਜਿਨਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਦ ਲਾਟੂ ਮਾਦਾਣੀਆਂ ਅਨਗਾ ਪੰਖੀ ਪਾਉਂਦੀਆਂ ਲੈ ਨਸਾ ਸੂਏ ਜਾਣ ਭੁਆਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਭੁਆਏ ਸੋਏ ਭਇਆ ਕਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚਲੇ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾ ਉਤਰਾ।

ਪੌੜੀ ਨਾ ਉਤਰਾ ਨਿਰੰਕਾਰ ਹੈ ਨਾ ਲਿਆ ਨਰਕ ਨਾ ਜਾਈਏ ਜੀਉ ਪਿੰਡ ਸਭ ਤਿਸਦਾ ਦੇ ਖਾਜੇ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਘਰ ਪੁੰਨੋ ਨੀ ਸਦਾਈਏ ਜੇ ਜਰਵਾਣਾ ਪਰ ਹਰੇ ਜਰਵੇ ਸਕਰੇਂਦੀ ਆਈਏ ਕੋ ਰਹੇ ਨਾ ਭਰੀਏ ਪਾਈ।

0: ਪਾਸ਼ਾਰ ਮਹੱਲਾ ਪਹਿਲਾ
1: ਮਿੱਟੀ ਮੁਸਲਮਾਨ ਕੀ ਭੇੜਾ ਭਾਈ ਘੁਮਿਆਰ ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਪੱਪੜੀ ਜਲ ਜਲ ਰੋਵੇ ਪੱਪੜੀ ਝੜ ਝੜ ਪਵੇ ਅੰਗਿਆ ਨਾਨਕ ਜਿਨ ਕਰਦੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ

0: ਹੋਵ ਸਚਿਆਰ ਕੂੜਿਆਰ ਹੋਵਚ ਭਾਪਨ ਵਿਚਾਰ ਹੋਵਚ ਨਰਕ ਸੁਰਗ ਅਵਤਾਰ ਹੋਵਚ ਹੱਸੈ ਹੋਵਚ ਰੋਵੈ ਹੋਵਚ ਭਰੀਐ ਹੋਵੇ ਧੋਵੈ ਹੋਵ ਜਾਤੀ ਜਿਨ ਸਿੱਖ ਹੋਵੈ ਹੋਵਚ ਮੂਰਖ ਹੋਵ ਸਿਆਣਾ ਮੂਖ ਮੂਰਖੀ ਸਾਰ ਨਾ ਜਾਣਾ ਹੋਵਚ ਮਾਇਆ ਹੋਵ ਛਾਇਆ ਹੋਮੈ ਕਰ ਕਰ ਜੰਤੁ ਪਾਇਆ ਹੋਮੈ ਬੁਝੇ ਤਾਂਦਰ ਸੁਜੈ ਗਿਆਨ ਮਿਹਣਾ ਕਥ ਕਥ ਲੁਜੈ ਨਾਨਕ ਹੁਕਮੀ ਲਿਖੀਐ ਲੇਖ ਜਿਹਾ ਵੇਖੇ ਤਿਹਾ ਵੇਖ ਮਹਲਾ ਦੂਜਾ
1: ਹੋਮੈ ਇਹਾ ਜਾਤ ਹੈ ਹੋਮੈ ਕਰਮ ਕੁਮਾਏ ਹੋਮੈ ਇਹੀ ਬੰਦਨਾ ਫਿਰ ਫਿਰ ਜੋ ਨੀ ਪਾਏ ਹੋਮੈ ਕਿੱਥੋਂ ਉਪਜੇ ਕਰ ਸੰਜ ਮੈਂ ਜਾਏ ਹੋਮੈ ਇਹੋ ਕਮੈ ਪਾਇਆ ਕਿਤ ਫਰਾਏ ਹੋਮੈ ਦੀਰਘ ਰੋਗ ਹੈ ਦਾਰੂ ਕੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਪੌੜੀ ਸੇਵ ਕੀਤੀ ਸੰਤੋਖਈ।

ਪੌੜੀ ਸਿਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ ਨ ਕਰ ਸੁਕਰਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇ ਵਹਿ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ।

ਪੌੜੀ ਸੱਚਾ ਸਾਹਿ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਤ ਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ।

0: ਕਾਤ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਕਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਨਾਨਕ ਲਿਖ ਇੱਕ ਗੱਲ ਹੋਰ ਹਮੇ ਚਕਨਾ ਚਾਟ ਹੋਲਾ ਪਹਿਲਾ
1: ਲਿਖ ਲਿਖ ਪੜਿਆ ਤੇ ਤਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸੋ ਵਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧਕ ਆਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਵਸਤਰ ਨਾ ਪਹਿਰਿਆ ਨਿਸਕਾਰੇ ਮੂਨ ਵਿਗੁੱਤਾ ਕਿਉਂ ਜਾਗੈ ਗੁਰਬਿਨ ਸੂਤਾ ਪਾਗੂ ਪੈਦਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰਸ਼ਾਈ ਪਾਈ ਮੂਰਖ ਅੰਧੇ ਪਤ ਗਵਾਈ ਬਿਨਾਂ ਮੈਂ ਕਿਸ ਥਾਈ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਆਂਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੁਪਾਏ ਆਸ ਅੰਦੇਸੇ ਤੇ ਨੇ ਕੇਵਲ ਹਉਮੈ ਸ਼ਬਦ ਜਲਾਏ।

ਔੜੀ ਭਗਤ ਤੇਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰੇ ਦਰ ਟੋਣਾ ਲਹਿਣੀ ਤਾਉਂਦੇ ਇੱਕ ਮੂਲ ਨਾ ਬੁੱਝਣ ਆਪਣਾ ਹੁੰਦਾ ਗਣਾਏਂਦੇ ਹਾਂ ਢਾਡੀ ਕਾ ਨੀਜਾ ਧੁਰਤਮ ਜਾ ਸਦਾਏਂਦੇ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ ਤਿੰਨ ਮੰਗਾਂ ਜੇ ਤੁਝੇ।

ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਾ ਧੋਏ। ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ, ਨਾਉ ਸੁਣਮਨ ਰਹਿਸੀਏ ਤਾਂ ਪਾਏ ਮੁਖ ਦੁਆਰ।

ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡਿਆ ਹੋਏ ਕਮਾਣਾ ਲੱਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਨਾ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਐ ਮਤ ਥੋੜ੍ਹੀ।

0: ਪੈਚ ਕੁੰਭ ਚੜਾਈਏ ਸੰਪਾਦਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ
1: ਲੱਭਾ ਦੋਏ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਤ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਹੀ ਅਤ ਗਿਆਨ ਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਮਾਤਾ ਗਾਵੇ ਜੋਧਾ ਕਾਮ ਵਿਚਾਰ ਮੂਰਖ ਪੰਡਿਤ

ਧੁਰ ਕਰਨ ਜਿਨ੍ਹਾਂ ਕੋ ਦੁੱਧ ਪਾਇਆ ਤਾਂ ਤਿੰਨੀ ਖਸਮ ਧਿਆਇਆ। ਇੰਨਾ ਜਨਤਾ ਕੇ ਵਸ ਕਿਸ਼ਨਾ ਹੀ ਦੁੱਧ ਵੇਖੀ ਜਗ ਤੂੰ ਪਾਇਆ। ਇਕਨਾਂ ਨੂੰ ਤੂੰ ਮੇਲਾ ਇੱਕ ਆਪੋ ਦੁੱਧ ਖਵਾਇਆ। ਗੁਰ ਕਿਰਪਾ ਤੇ ਜਾਣਿਆ ਜਿੱਥੇ ਦਾ ਬੁਝਾਇਆ। ਸਹਿਜੇ ਹੀ ਸੱਚ ਸਮਾਇਆ, ਸਹਿਜੇ ਹੀ ਸੱਚ ਸਮਾਇਆ।

ਔੜੀ ਪੜਿਆ ਹੋਵੇ ਗੁਣਾਗਾਰ ਤੋਮੀ ਸਾਧਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ ਵੇਹੋ ਨਾ ਪਚਾਰੀਐ ਐਸੀ ਕਲਾ ਨਾ ਖੇਡੀਐ ਜਿੱਤ ਦਰਗੇ ਗਿਆ ਹਾਰੀਐ ਪੜਿਆ ਤੇ ਓਮੀਆਂ ਵਿਚਾਰ ਗਿਆ ਵਿਚਾਰੀਐ ਮੋਹ ਚਲੇ ਸੋ ਅੱਗੇ ਮਾਰੀਐ ਮੋਹ ਚਲੇ।

ਕਿੰਕਣੀ ਸ਼ਬਦ ਚਨਤਕਾਰ ਖੇਲ ਪਾਏ ਜਿਓ ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕੈ ਈਸ ਬੰਬ।

ਬਰਨ ਚਹਿਨ ਨਾਹੀਂ ਮੁੱਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ ਬਲ ਬਲ ਬਲ ਸਦ ਬਲਿਹਾਰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨਮ ਮਰਨ।

ਤਜ ਮਾਇਆ ਮੋਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ। ਅਵਲੋਕਿਆ ਬ੍ਰਹਮ ਪਰਮ ਸਭ ਛੁਟਕਿਆ ਦਿਵ ਦ੍ਰਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵ

ਮੋਹ ਫੁਨ ਬਾਂਧੀ ਸੱਠ ਕਠੋਰ ਕਚੀਲ ਕੋ ਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦ ਮਾਤਾ ਵਿਚਰਤ ਬਿਕਲ ਵੱਡੋ ਅਭਿਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਜਹਿ ਮਿੱਠੀ ਜੀ ਮਾਹੇ ਧਾਨੀ ਬਲ ਬੰਚ ਛਪ ਕਰਤ ਉਪਾਵਾ ਪੇਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸਵਾਮੀ।

ਵਾਹਿਗੁਰੂ ਜੀ ਕੀ ਫਤਿਹ। ਸਲੋਕ ਕਿਆ ਸੁਣੇਂਦੋ ਕੂੜ, ਵੰਜਨ ਪਵਣ ਝੁਲਾਰਿਆ, ਨਾਨਕ ਸੁਣੀਅਰ ਤੇ ਪਰਵਾਣ, ਜੋ ਸੁਣੇਂਦੇ ਸੱਚ ਧਣੀ। ਵੱਡ ਹੰਸ ਮਹਾ